Last week,

परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी की पावन पवित्र हाजूरी अंदर संध्या दे इस गुरमत दीवान दी आप जी हाजरी भर रहे हो। सतगुरां दे अमृत बचनां दा कीर्तन अति सन्मान योग डॉक्टर गुरनाम सिंह जी जो गुरमत संगीत श्री गुरु ग्रंथ साहिब जी का जो वडमुला खजाना है उसनू देश प्रदेश दे अंदर मालक दी दित्ती हुई सूझ दे राही प्रचार रहे हजूर दी अमृत बाणी का कीर्तन उन्होंने इस शब्द नाल समाप्त किया। मेरे हर प्रीतम की कोई बात सुनावे सो भाई सो मेरा भी। गुरु रामदास सच्चे पातशाह जी दे ए अमृत बोल ने जिस विच हजूर प्रभु दीदार दी तड़प नू लेके आरंभ विच बख्शिश कर रहे ने। मेरा मन वाहिगुरु जी दे दर्शनां नू इउं तड़पदा है जिमें एक प्यासा बंदा नीर तो बिना पानी तो बिना तड़पदा है। उस दा कारण किन्ने मेरे खिरदे विच परमात्मा दे प्रेम दा अणियाला तीर वज गया है ते कोई मेरे प्यारे प्रभु परमेश्वर दी बात सुनावे ओ मेरा वीर ओ मेरा भरा है। आओ इसे ही अमृत बचन जो भाई साहब जी ने अज गायन कीता है डॉक्टर साहब जी ने आप नाल विचार सांझे कर सका। विचार दी आरंभता तो पहला आप जितने सतगुरु दे चरणा विच शोभायमान हो दूर दुरिधे अपने घरां च बैठे इस स्थान तो गुरमत समागम सरवण कर रहे हो बख्शो आखी उसका एक कारण हुंदा है। जे असी भावना विच अदब नाल देखांगे जितना मर्जी कोई विचारवान सूझवान गुणा का पुतला भी होवे पर इस गल नू कदी विसरे ना कि विच संगत हर प्रभ वसै जीओ। आप जितने हजूर दे चरणा विच उपस्थित हो कृपा करके असीस बख्शो गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। सतगुरु गुरु रामदास सच्चे पातशाह जी महाराज जिन्हां दी श्री गुरु ग्रंथ साहिब जी दे अंदर 30 रागां दे विच बाणी दर्ज है और श्री गुरु ग्रंथ साहिब दी बाणी विच हजूर दी जितनी बाणी दा असी पाठ करने का उस विच बहुत शब्द ऐसे ने जिहड़े बिरहा वाले ते उस बिरहा विच भी वार वार गुरु रामदास अपने सतगुरु दा शुक्र ही करने। हां एक गौड़ी की वार है जेड़ी निंदकां लई
ਗੁਰੂ ਘਰ ਦੇ ਦੋਖੀਆਂ ਲਈ, ਗੁਰੂ ਘਰ ਦੇ ਵਿਰੋਧੀਆਂ ਲਈ, ਸਤਿਗੁਰੂ ਦੇ ਘਰ ਦੀ ਥਾਂ ਥਾਂ ਤੇ ਹਉਮੈ ਅਧੀਨ ਨਿੰਦਿਆ ਕਰਨ ਵਾਲਿਆਂ ਤੋਂ ਸਾਨੂੰ ਸੁਚੇਤ ਕਰਦੀ ਹੈ। ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਸਿਫਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਾਸ ਅਕਸਰ ਬੇਨਤੀ ਕਰਦਾ, 60 ਸਵਈਏ ਭੱਟਾਂ ਨੇ ਉਚਾਰਨ ਕੀਤੇ। ਇੱਕ ਮੁੱਖ ਵਾਕ ਸਵਈਏ ਨੇ, ਇੱਕ ਭੱਟਾਂ ਦੇ ਉਚਾਰਨ ਕੀਤੇ ਹੋਏ ਸਵਈਏ, ਕਿਉਂਕਿ ਦਾਸ ਭਾਵੇਂ ਮਨ ਚ ਸੀ ਕਿ ਮੈਂ ਨੇਮ ਤੇ ਪ੍ਰੇਮ ਬਾਰੇ ਅਰਜ ਕਰਾਂ, ਕਿਉਂਕਿ ਨੇਮ ਹੀ ਪ੍ਰੇਮ ਬਣਦਾ ਹੁੰਦਾ ਹੈ ਤੇ ਪ੍ਰੇਮ ਵਾਲੇ ਹੀ ਨੇਮ ਨਿਭਾ ਸਕਦੇ। ਸਿੱਖੀ ਵਿੱਚ ਤਾਂ ਨੇਮਾ ਭਗਤੀ ਤੇ ਪ੍ਰੇਮਾ ਭਗਤੀ ਹੈ, ਜਿਸ ਕੋਲ ਪ੍ਰੇਮਾ ਭਗਤੀ ਹੈ ਉਸ ਕੋਲ ਹੀ ਨੇਮਾ ਭਗਤੀ ਹੈ, ਜਿਸ ਕੋਲ ਨੇਮ ਨਹੀਂ ਯਾਦ ਰੱਖੋ ਉਹਦੇ ਕੋਲ ਪ੍ਰੇਮ ਨਹੀਂ। ਪਰ ਭਾਈ ਡਾਕਟਰ ਸਾਹਿਬ ਨੇ ਸ਼ਬਦ ਬੜੇ ਭਾਵਨਾ ਨਾਲ ਗਾਇਆ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਉਹ ਮੇਰਾ ਭਰਾ, ਉਹ ਮੇਰਾ ਵੀਰ ਹੈ ਜਿਹੜਾ ਮੇਰੇ ਪ੍ਰੀਤਮ ਦੀ ਕੋਈ ਬਾਤ ਸੁਣਾ ਦੇ। ਪਹਿਲੀ ਮੈਂ ਅਰਜ਼ ਗੁਰੂ ਰਾਮਦਾਸ ਜੀ ਦੇ ਮੁਤਲਕ ਤਾਂ ਸ਼ੁਰੂ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 123 ਸਵਈਏ ਨੇ ਟੋਟਲ, ਉਹਨਾਂ ਵਿੱਚੋਂ 63 ਸਵਈਏ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵਿੱਚ ਨੇ। 60 ਸਵਈਏ ਕੇਵਲ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ ਉਚਾਰਨ ਕੀਤੇ। ਉਸ ਵਿੱਚੋਂ ਜਦੋਂ ਗੁਰੂ ਰਾਮਦਾਸ ਦੀ ਸਿਫਤ ਕਰਦੇ ਇੱਕ ਇੱਕ ਸਵਈਆ ਤੇ ਉਸ ਸਵਈਏ ਵਿੱਚ ਇੱਕ ਇੱਕ ਸ਼ਬਦ ਜਿਹੜਾ ਗੁਰੂ ਰਾਮਦਾਸ ਦੀ ਸਿਫਤ ਵਿੱਚ ਕਹੇ, ਉਹ ਸਾਨੂੰ ਰੋਕਦਾ ਹੈ ਗੁਰੂ ਰਾਮਦਾਸ ਦਾ ਜੀਵਨ ਪੜਚੋਲਣ ਲਈ ਤੇ ਨਮਸਕਾਰ ਕਰਨ ਲਈ। ਭੱਟਾਂ ਦਾ ਇੱਕ ਅੰਮ੍ਰਿਤ ਬੋਲ ਹੈ, ਉਹ ਬਚਨ ਕਰਦੇ ਆ, ਕਹਿ ਲੱਗੇ ਹਰਨਾਮ ਰਸਕ ਗੋਬਿੰਦ ਗੁਣ ਗਾਹਕ, ਚਾਕ ਤਤ ਸਮਤ ਸਰੇ ਕਬ ਕਲ ਠਕੁਰ ਹਰਦਾਸ ਸਨੇ ਗੁਰੂ ਰਾਮਦਾਸ ਸਰ ਅਪਰ ਭਰੇ। ਭਾਵੇਂ ਸਵਈਏ ਦੀਆਂ ਅਖੀਰਲੀਆਂ 17 ਹਰਨਾਮ ਰਸਕ ਗੁਰੂ ਰਾਮਦਾਸ ਮਹਾਰਾਜ ਨਾਮ ਦੇ ਰਸੀਏ ਨੇ, ਨਾਮ ਦਾ ਰਸ ਲੈਣ ਵਾਲੇ ਨੇ, ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ, ਉਹ ਗੁਣਾਂ ਨੂੰ ਗ੍ਰਹਿਣ ਕਰਦੇ ਨੇ। ਉਹਨਾਂ ਦੀ ਨਜ਼ਰ ਦੇ ਵਿੱਚ ਦਵੈਸ਼ ਕੋਈ ਨਹੀਂ, ਉਹਨਾਂ ਦੀ ਨਜ਼ਰ ਵਿੱਚ ਮੇਰ ਤੇਰ ਕੋਈ ਨਹੀਂ, ਉਹ ਸਭ ਨੂੰ ਸਮਤ ਸਰੇ। ਉੱਥੇ ਪਾਠ ਸਮਤ ਨਹੀਂ, ਜੇ ਸਮਤ ਪਾਠ ਹੋਵੇਗਾ ਦਾ ਅਰਥ ਕਰਾਂਗੇ ਅਸੀਂ ਸੁਮਤ ਸ਼ਬਦ ਕਹਿ ਲਾਂਗੇ ਚੰਗੀ ਮਾਤ, ਪਰ ਇੱਥੇ ਸਮਤ ਦਾ ਅਰਥ ਹੈ ਸਭ ਨੂੰ ਇੱਕ ਬਰਾਬਰ ਦੇਖਣ ਵਾਲਾ। ਹਰਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਕ ਤਤ ਮਿਥਿਆ ਦੇ ਨਹੀਂ, ਤਤ ਦੇ ਗੁਰੂ ਰਾਮਦਾਸ ਚਾਹਕ ਨੇ, ਚਾਕਵਾਨ ਚਾਹਵਾਨ। ਹਰਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਸਭ ਨੂੰ ਇੱਕ ਬਰਾਬਰ ਦੇਖਣ ਵਾਲਾ ਗੁਰੂ ਰਾਮਦਾਸ। ਉੱਥੇ ਫਿਰ ਕਹਿੰਦੇ ਨੇ ਕਵ ਕਲ ਭੱਟ ਕਲ ਸਹਾਰ ਜੀ, ਕਵ ਲਫ਼ਜ ਆਪਣੇ ਲਈ ਵਰਤ ਰਹੇ ਨੇ, ਸ਼ਬਦ ਅੱਗੇ ਹਜ਼ੂਰ ਦੇ ਪਿਤਾ ਲਈ ਵਰਤਿਆ, ਉੱਥੇ ਸ਼ਬਦ ਠਾਕੁਰ ਦੀ ਥਾਂ ਤੇ ਠਾਕੁਰ ਵਰਤਿਆ। ਕਵ ਕਲ ਠਾਕੁਰ ਹਰਦਾਸ ਤਨੇ, ਹਰਦਾਸ ਗੁਰੂ ਰਾਮਦਾਸ ਜੀ ਦੇ ਸਨਮਾਨ ਯੋਗ ਪਿਤਾ ਜੀ ਦਾ ਨਾਮ ਹੈ। ਤਨੁਜ ਲਫ਼ਜ਼, ਤਨੇ ਲਫ਼ਜ਼ ਤੇ ਤਾਤ ਲਫ਼ਜ਼, ਇਹਨਾਂ ਦੇ ਤਕਰੀਬਨ ਅਰਥ ਤਿੰਨਾਂ ਦੇ ਇੱਕੋ ਹੀ। ਤਾਤ ਪਿਤਾ ਲਈ ਵੀ ਵਰਤਿਆ ਜਾਂਦਾ ਹੈ ਤੇ ਤਾਤ ਸ਼ਬਦ ਦੀ ਵਰਤੋਂ ਜਿਹੜੀ ਉਹ ਪੁੱਤਰ ਵਾਸਤੇ ਵੀ ਕੀਤੀ ਜਾਂਦੀ ਹੈ। ਹਰਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਬਾਬਾ ਹਰਦਾਸ ਜੀ ਦੇ ਬੇਟੇ, ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਪਰ ਭਰੇ। ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਲੇ, ਦੇਖੋ ਖਾਲੀਆਂ ਨੂੰ ਭਰਦੇ ਨੇ। ਹੁਣ ਆ ਤਿੰਨ ਸ਼ਬਦ ਕੇ ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਗਾਹਕ, ਤਤ ਵਸਤੂ ਦੇ ਚਾਹਕ, ਦਵੈਸ਼ ਤੋਂ ਮੁਕਤ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੇ ਗੁਰੂ ਰਾਮਦਾਸ। ਉਹਨਾਂ ਦੀ ਪਵਿੱਤਰ ਸਵਈਆਂ ਚ ਸਿਰਫ ਇੱਕ ਦੋ, ਕਿਉਂਕਿ ਉਹਨਾਂ ਦੀ ਸਿਫਤ ਜ਼ਰੂਰ ਕਰ ਲਵਾਂ। ਹਜ਼ੂਰ ਦੀ ਅੰਮ੍ਰਿਤ ਬਾਣੀ ਚ ਇੱਕ ਬਚਨ ਹੈ, ਭੱਟਾਂ ਦਾ ਹੈ ਸਵਈਆ, ਕਿ ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਭ ਜਿਨੋ ਸੇਵਾ ਕਰੀਆ,
ਤਿੰਨ ਭਉ ਨਿਵਾਰ ਅਨ ਪੈ ਪਾ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਹਰ ਪਰੇ। ਸ਼ਬਦ ਕੈਸੇ ਕਮਾਲ ਦਾ ਉਹ ਸਵੱਈਆ ਭੱਟਾਂ ਦਾ। ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਕਿ ਜਿਵੇਂ ਇੱਕ ਜ਼ਮੀਨ ਵਿੱਚੋਂ ਫੁੱਟਿਆ ਹੋਇਆ ਚਸ਼ਮਾ ਦਿਨ ਰਾਤ ਨਿਰੰਤਰ ਪਾਣੀ ਦਾ ਪ੍ਰਵਾਹ ਉਹਦੇ ਵਿੱਚ ਚੱਲਦਾ। ਗੁਰੂ ਰਾਮਦਾਸ ਦੇ ਦਰਬਾਰ ਵਿੱਚ ਮਿੱਠ ਦੇ ਨਹੀਂ ਝੂਠ ਦਾ ਨਹੀਂ, ਉਹਦੇ ਦਰਬਾਰ ਦੇ ਵਿੱਚ ਅੰਮ੍ਰਿਤ ਸਰੋਵਰ ਦਾ ਇੱਕ ਝਰਨਾ ਜਾਂ ਸ਼ਬਦ ਵਰਤਾ ਨਿਰੰਤਰ ਪ੍ਰਵਾਹ ਚੱਲਦਾ ਪਿਆ। ਛੁੱਟਤ ਪ੍ਰਵਾਹ ਅਮੈ ਅਮਰਾਪਤ ਅੰਮ੍ਰਿਤ ਸਰੋਵਰ ਸਦ ਭਰਿਆ। ਉਹਨਾਂ ਦੇ ਘਰ ਅੰਦਰ ਅੰਮ੍ਰਿਤ ਸਰੋਵਰ, ਮੇਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਦੋ ਪੱਖ ਸਾਹਮਣੇ ਰੱਖ ਕੇ ਤੁਰ ਗਏ। ਸਾਡੀ ਸਮੱਸਿਆ ਇਹ ਹਰ ਬੰਦਾ ਜਿੰਨੀ ਕੁ ਤੁਕ ਫਿੱਟ ਬਹਿੰਦੀ ਉਹਦੇ ਅਰਥ ਕਰਕੇ ਬੈਠ ਜਾਂਦਾ। ਮੈਂ ਪਿਛਲੇ ਦਿਨ ਇੱਕ ਅਰਜ਼ ਇੱਥੇ ਕੀਤੀ ਸੀ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਸਰੀਰ ਦੇ ਉੱਤੇ ਤਨ ਤੇ ਪਾਣੀ ਪਾਇਆ ਕਦੀ ਬੰਦਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ। ਸਾਰੀ ਬਾਣੀ 'ਚ ਅਸੀਂ ਇਹ ਬੜੀ ਗੱਲ ਸਪਸ਼ਟ ਕਹੇ, ਅਸੀਂ ਸਾਰੇ ਪ੍ਰਮਾਣ ਦਿੰਦੇ ਹਾਂ। ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੂਨੀ ਆਵੇ। ਇੱਕ ਪੱਖ ਹੈ ਜੇ ਪਾਣੀ ਵਿੱਚ ਟੁੱਬੀ ਮਾਰਿਆਂ ਅੰਦਰ ਦੀ ਸ਼ੁੱਧਤਾ ਹੁੰਦੀ ਹੋਵੇ, ਅੰਦਰ ਦਾ ਮੁਕਾਮ ਹਾਸਲ ਹੁੰਦਾ ਹੋਵੇ, ਤੇ ਡੱਡੂ ਤਾਂ ਰੋਜ਼ਾਨਾ ਤੀਰਥ ਵਿੱਚ ਸਨਾਨ ਪਿਆ ਕਰਦਾ, ਉਹਦਾ ਅੰਦਰ ਕਿਉਂ ਨਹੀਂ ਚੇਂਜ ਹੋ ਗਿਆ? ਉਹ ਤਾਂ ਸੱਚੀ ਮੁੱਚੀ ਕੇਵਲ ਚਿੱਕੜ ਹੀ ਖਾਈ ਜਾ ਰਿਹਾ ਸੀ। ਅਸੀਂ ਕਹਿੰਦੇ ਹਾਂ ਵੀ ਇਸ਼ਨਾਨ ਪ੍ਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਇੱਕ ਹੋਰ ਬਚਨ ਪੜ੍ਹਨੇ ਕਿ ਸੋਚ ਕਰੇ ਦਿਨਸ ਅਰ ਰਾਤ, ਉਹ ਵੀ ਇਸ਼ਨਾਨ ਨਾਲ ਸੰਬੰਧਿਤ ਹੈ। ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਬਿਲਕੁਲ ਸਪਸ਼ਟ ਹੈ ਵੀ ਬਾਹਰ ਦਾ ਪਾਣੀ ਪਾਇਆ ਤਨ ਦੀ ਮੈਲ ਉੱਤਰ ਜਾਏਗੀ ਪਰ ਮਨ ਦੀ ਮੈਲ ਤਾਂ ਨਹੀਂ ਉੱਤਰਨੀ। ਇਹਨੂੰ ਹਜ਼ੂਰ ਨੇ ਜਪ ਸ਼ੁਰੂ ਕਰਦਿਆਂ ਪਹਿਲੀ ਪੌੜੀ ਵਿੱਚ ਪਹਿਲੀ ਤੋਕ ਹੀ ਕਹੀ ਕਿ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਕੀ ਇਸ ਦਾ ਮਤਲਬ? ਸਿੱਖੀ ਪਾਣੀ ਦੇ ਇਸ਼ਨਾਨ ਤੋਂ ਨਫ਼ਰਤ ਕਰਦੀ ਕਿ ਗੁਰਮਤ ਦਾ ਗਿਆਨ ਜਿਹੜਾ ਉਹ ਇਸ਼ਨਾਨ ਨੂੰ ਸਵੀਕਾਰ ਨਹੀਂ ਕਰਦਾ? ਜੇ ਇੱਥੇ ਅੰਦਰ ਦੀ ਮਲੀਨਤਾ ਪਾਣੀ ਵਿੱਚ ਟੁੱਬੀ ਮਾਰ ਕੇ ਨਹੀਂ ਨਿਕਲਦੀ ਤੇ ਜਿਹੜੇ ਪਾਣੀ ਤੋਂ ਹੇਠ ਕਰਕੇ ਜੈਨੀ ਜੈਨੀ ਕੇਵਲ ਤਾਂ ਕੇਵਲ ਗਲੀ 'ਚ ਮੈਲ ਨਾਲ ਭਰੇ ਰਹਿੰਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਫੋਲ ਫਦਈਅਤ ਲੈਣ ਪੜਾਤਾ ਪਾਣੀ ਦੇ ਸਿੰਘਾਈ। ਕਹਿੰਦੇ ਇੰਨੇ ਗਰ ਗਏ ਪਾਣੀ ਨੂੰ ਦੇਖ ਕੇ ਡਰਦੇ ਪਏ। ਹੁਣ ਦੋ ਪੱਖ ਨੇ, ਇੱਕ ਪਾਸੇ ਪਾਣੀ 'ਚ ਟੁੱਬੀ ਮਾਰਨ ਵਾਲਾ, ਇੱਕ ਪਾਸੇ ਪਾਣੀ ਤੋਂ ਭੱਜਣ ਵਾਲਾ ਇਸ਼ਨਾਨ ਵੀ ਕਰਨ ਨੂੰ ਤਿਆਰ ਨਹੀਂ। ਪਰ ਗੁਰਮਤ ਨੇ ਇਸ਼ਨਾਨ ਨੂੰ ਸਵੀਕਾਰ ਕੀਤਾ ਹੈ, ਪਰ ਕੇਵਲ ਬਾਹਰ ਦਾ ਇਸ਼ਨਾਨ ਨਹੀਂ, ਗੁਰਮਤ ਨੇ ਪਾਣੀ ਤੇ ਬਾਣੀ ਦਾ ਸੁਮੇਲ ਬਣਾਇਆ ਹੈ। ਭਾਵੇਂ ਉਹ ਸਰੋਵਰ ਤੇ ਹਰਿਮੰਦਰ ਸਾਹਿਬ, ਭਾਵੇਂ ਚੇਤੇ ਰੱਖਿਓ ਖੰਡਾ ਬਾਟਾ ਅੰਮ੍ਰਿਤ ਤੇ ਗੁਰਦੇਵ ਦੀ ਅੰਮ੍ਰਿਤ ਬਾਣੀ। ਦੂਜੇ ਪਾਸੇ ਮਹਾਰਾਜ ਇਹ ਵੀ ਕਹਿੰਦੇ ਆ ਕਿ ਕਰ ਇਸ਼ਨਾਨ ਸਿਮਰ ਪ੍ਰਭਾਪਨਾ। ਉੱਥੇ ਤਾਂ ਨਹੀਂ ਕਿਹਾ ਵੀ ਇਸ਼ਨਾਨ ਜਿਹੜਾ ਇਹਨੂੰ ਸਵੀਕਾਰ ਨਹੀਂ ਕੀਤਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਜਾਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਹ ਦੋਨੋਂ ਪੱਖ ਨੇ ਜੀ, ਪਾਣੀ ਦਾ ਪੱਖ ਵੀ ਰੱਖ ਦਿੱਤਾ, ਵਿੱਚ ਹਜ਼ੂਰ ਨੇ ਕਿਰਪਾ ਕੀਤੀ ਗੁਰਬਾਣੀ ਦਾ ਪੱਖ ਵੀ ਰੱਖ ਦਿੱਤਾ। ਇਸੇ ਤਰ੍ਹਾਂ ਹੀ ਹਾਲਾਂਕਿ ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਨਿਕਲ ਕੇ ਬੇਨਤੀ ਕਰ ਰਿਹਾ। ਇੱਕ ਪਾਸੇ ਜਪ ਦਾ ਖੰਡਨ ਨਿਭਾਣੀ, ਕੋਈ ਫਾਇਦਾ ਨਹੀਂ ਜਪ ਦਾ। ਰਾਮ ਰਾਮ ਕਰਤਾ ਜਗ ਫਿਰੈ ਰਾਮ ਨਾ ਪਾਇਆ ਜਾਏ। ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਰ ਹਰ ਕਰੈ ਨਿਤ ਕਪਟ ਕਮਾਵੇ, ਹਰ ਹਰ ਵੀ ਕਰਦੇ ਨੇ ਮਹਾਰਾਜ ਕਹਿੰਦੇ ਕੀ ਫਾਇਦਾ, ਹਰ ਹਰ ਕਰੈ ਨਿਤ ਕਪਟ ਕਮਾਵੇ ਖਿਰਦਾ ਖੁਦ ਨਾ ਕੋਈ। ਪੱਖ ਵਾਕੀ ਸੱਚਾ ਵੀ ਇਹਨੂੰ ਲੈ ਕੇ ਅਸੀਂ ਕਹਿੰਦੇ ਹਾਂ ਕੋਈ ਫਾਇਦਾ ਨਹੀਂ ਜਪ ਦਾ। ਗੁਰੂ ਸਾਹਿਬ ਤਾਂ ਕਹਿ ਕੇ ਗਏ ਬਾਣੀ ਚ ਵੀ ਕਪਟ ਰੱਖ ਕੇ ਜੇ ਹਰ ਹਰ ਕਰ ਰਹੇ। ਹੁਣ ਦੇਖੋ ਅਸੀਂ ਕੱਚੀ ਬਾਣੀ ਦੀ ਜਦੋਂ ਗੱਲ ਚੱਲਦੀ ਏ, ਗੁਰੂ ਅਮਰਦਾਸ ਦੀ ਰਚਨਾ 'ਚ ਆਨੰਦ ਸਾਹਿਬ ਦੀ ਉਹ ਪੌੜੀ ਤਕਰੀਬਨ ਸਾਰਿਆਂ ਨੂੰ ਚੇਤੀ ਫਿੱਟ ਪੱਕੀ। ਹੁਣ ਉਸ ਬਾਣੀ ਵਿੱਚ ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਹਰ ਕਹਿਣਾ, ਬਾਣੀ 'ਚ ਲਫ਼ਜ਼ ਆਇਆ ਪ੍ਰਭੂ ਦਾ ਸੂਚਕ, ਇੱਕ ਓਅੰਕਾਰ ਦਾ ਸੂਚਕ। ਤੇ ਇਹ ਵੀ ਦਾਸ ਬੇਨਤੀ ਕਰਦਾ ਜਿਤਨੇ ਗੁਰੂ ਗ੍ਰੰਥ ਸਾਹਿਬ 'ਚ ਚਾਹੇ ਉਹ ਨਾਮ ਕਿਸੇ ਦੇਵ ਸ਼ਕਤੀ ਨਾਲ ਪਹਿਲਾਂ ਜੁੜੇ ਸਨ, ਹਜ਼ੂਰ ਨੇ ਕਿਰਪਾ ਕੀਤੀ ਉਹ ਨਾਮ ਇੱਕ ਓਅੰਕਾਰ ਦੇ ਨਾਲ ਜੋੜ ਕੇ ਰੱਖ ਦਿੱਤੇ। ਉਹ ਇੱਕ ਦੀ ਵਿਆਖਿਆ ਲਈ ਵਰਤੇ ਗਏ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ 33 ਵਾਰ ਮੰਗਲ
ਅਸੰਪੂਰਨ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਚ 33 ਵਾਰ ਹੈ ਤੇ 524 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਆ। ਕੁਛ ਭਗਤ ਐਸੇ ਨੇ ਜਿਨ੍ਹਾਂ ਨੇ ਓਮਕਾਰ ਲਫ਼ਜ਼ ਦੀ ਵਰਤੋਂ ਨਹੀਂ ਕੀਤੀ। ਮੇਰਾ ਖਿਆਲ ਜੇ ਮੈਂ ਭੁੱਲਾ ਨਾ, ਬਾਬਾ ਫਰੀਦ ਸਾਹਿਬ ਨੇ ਕਿਤੇ ਵੀ ਓਮਕਾਰ ਲਫ਼ਜ਼ ਦੀ ਵਰਤੋਂ ਨਹੀਂ ਕੀਤੀ। 112 ਉਹਨਾਂ ਦੇ ਸ਼ਲੋਕ, ਚਲੋ 18 ਸ਼ਲੋਕ ਗੁਰਦੇਵ ਦੇ ਨੇ, ਉਹਨਾਂ ਦੀ ਪਾਈ ਕੋਈ ਰਮਜ ਦੀ ਵਿਆਖਿਆ ਕਰਨ ਲਈ, ਪਰ ਇਸ ਕਰਕੇ ਨੇ ਵੀ ਉਹ ਸ਼ਬਦ ਅਧੂਰਾ ਸੀ ਤੇ ਮਹਾਰਾਜ ਨੇ ਪੂਰਾ ਕਰਨ ਲਈ। ਫਿਰ ਬੇਨਤੀ, ਉਹਨਾਂ ਓਮਕਾਰ ਲਫ਼ਜ਼ ਨਹੀਂ ਵਰਤਿਆ। ਪਰਮਾਨੰਦ ਜੀ ਦੀ ਬਾਣੀ ਓਮਕਾਰ ਸ਼ਬਦ ਨਹੀਂ ਵਰਤਦੇ, ਰਾਮਾਨੰਦ ਜੀ ਓਮਕਾਰ ਸ਼ਬਦ ਨਹੀਂ ਵਰਤਦੇ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤੇ ਭਗਤ ਐਸੇ ਨੇ ਜਿਹੜਾ ਓਮਕਾਰ ਨਾਦ ਹੈ ਜਾਂ ਬ੍ਰਹਮ ਵਾਚਕ ਹੈ ਉਹ ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਸਤਿਗੁਰੂ ਨੇ ਤਾਂ ਬਾਬੇ ਫਰੀਦ ਦੀ ਬਾਣੀ ਦਾ ਵੀ ਸਿਰਲੇਖ ਕੇ ਓਮਕਾਰ ਸਤਿਗੁਰ ਪ੍ਰਸਾਦ ਹੀ ਲਿਖਿਆ ਹੈ। ਹਾਲਾਂ ਬਾਬਾ ਫਰੀਦ ਆਵਾਗੌਨ ਨੂੰ ਨਹੀਂ ਮੰਨਦੇ, ਕਬੀਰ ਸਾਹਿਬ ਮੰਨਦੇ ਆ। ਬਾਬਾ ਫਰੀਦ ਸਾਹਿਬ ਕਹਿੰਦੇ ਆ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮੱਲ, ਜਾਂ ਉਹਨਾਂ ਦਾ ਸ਼ਬਦ ਪੜ੍ਹਦੇ ਹਾਂ ਕਿ ਗੋਰ ਨਿਮਾਣੀ ਸੱਟ ਕਰੇ ਨੇ ਘਰਿਆ ਘਰ ਆਓ। ਉਹ ਕਹਿੰਦੇ ਕਬਰ 'ਚ ਜਾਣਾ ਪੈਣਾ, ਪਰ ਦੂਜੇ ਪਾਸੇ ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਉਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਉਹ ਘਰ ਦਾ ਸਰੀਰ ਦਾ ਜ਼ਿਕਰ ਕਰਦੇ। ਮੈਂ ਖੈਰ ਜਿਹੜੀ ਬੇਨਤੀ ਕਰਨ ਲੱਗਾ ਵਿਸ਼ੇ ਤੋਂ ਬਿਲਕੁਲ ਭਟਕਾਣਾ, ਕਿ ਅਸਲ 'ਚ ਗੁਰਦੇਵ ਨੇ ਲਫ਼ਜ਼ ਭਾਰੇ ਵੱਖ ਵੱਖ ਭਾਸ਼ਾਵਾਂ ਦੇ ਵਰਤੇ, ਭਗਤਾਂ ਨੇ ਆਪਣੇ ਢੰਗ ਨਾਲ ਸ਼ਬਦ ਵਰਤੇ ਆ, ਪਰ ਇਹਦਾ ਮਤਲਬ ਮਨ ਕਹਿੰਦਾ ਵੀ 524 ਵਾਰ ਜੇ ਬਾਣੀ ਤੇ ਮੰਗਲ ਲਿਖਿਆ ਗਿਆ ਉਹਦਾ ਮਤਲਬ ਇਹ ਸੀ ਕਿ ਗੁਰਬਾਣੀ ਪੜ੍ਹਨ ਵਾਲਿਓ ਬੀਤੂ ਸ਼ਬਦ ਪੜਿਓ, ਮੁਰਾਰੀ ਸ਼ਬਦ ਪੜਿਓ, ਗੋਵਰਧਨ ਸ਼ਬਦ ਪੜਿਓ। ਸੱਚ ਇਵੇਂ ਕਿ ਰੱਬ ਸ਼ਬਦ ਪੜਿਓ, ਰਹੀਮ ਪੜਿਓ, ਕਰੀਮ ਪੜਿਓ, ਅੱਲਾ ਪੜਿਓ, ਸ਼ਾਮ ਸੁੰਦਰ ਪੜਿਓ, ਪਰ ਸਾਰੀ ਬਾਣੀ ਦਾ ਮਕਸਦ ਇਹਨਾਂ ਦੇ ਸ਼ਬਦਾਂ ਦੇ ਝਗੜੇ ਚ ਮਤ ਪੈ ਜਿਓ। ਸਿਰਫ ਅਖੀਰਲਾ ਗੋਲ ਇਹੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਪਰਿਪੂਰਨ ਪਰਮਾਤਮਾ ਇੱਕ ਹੈ, ਉਸ ਨੂੰ ਮਿਲਣ ਦਾ ਜ਼ਰੀਆ। ਉੱਥੇ ਸਾਧਨਾ ਦਾ ਜ਼ਿਕਰ ਨਹੀਂ ਕੀਤਾ, ਆਪ ਸੂਝਵਾਨ ਬੈਠੇ, ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਧਨਾ ਨਹੀਂ, ਕਿਹੜੀ ਕਮਾਈ ਕਰਨੀ। ਹਾਲਾਂ ਗੁਰਬਾਣੀ ਸਾਧਨਾ ਦਾ ਜ਼ਿਕਰ ਕਰਦੀ ਹੈ, ਵਾਰ ਵਾਰ ਪ੍ਰਭ ਜਪੀਆ ਇੱਕ ਸਾਧਨਾ ਹੈ, ਐਸਾ ਕੀਰਤਨ ਕਰਮਨ ਮੇਰੇ ਇੱਕ ਸਾਧਨਾ ਹੈ, ਕਰ ਸੇਵਾ ਪਾਰ ਬ੍ਰਹਮ ਗੁਰ ਇੱਕ ਸਾਧਨਾ ਹੈ, ਪਰ ਮੰਗਲ ਵਿੱਚ ਸਾਧਨਾ ਨਹੀਂ। ਉਹਦੇ ਵਿੱਚ ਕੋਈ ਨਹੀਂ ਕਿਹਾ ਵੀ ਤੂੰ ਆਹ ਕੰਮ ਕਰ, ਬਸ ਦੋ ਹੀ ਸ਼ਬਦ, ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚ ਏਵੇ। ਇਹ ਮੰਗਲ ਸਾਡੀ ਖੌਮੇ ਨੂੰ ਮਸਲ ਕੇ ਰੱਖ ਦਿੰਦਾ, ਤੂੰ ਜਿੰਨੀ ਮਰਜ਼ੀ ਪਾਠ ਜਪ ਤਪ ਕੀਰਤਨ ਸੇਵਾ ਜੋ ਮਰਜ਼ੀ ਸਾਧਨਾ ਕਰੀ, ਸਭ ਕੁਝ ਕਰਕੇ ਵੀ ਸਤਿਗੁਰ ਪ੍ਰਸਾਦ ਦੇ ਆਸਰੇ ਹੀ ਜ਼ਿੰਦਗੀ ਬਤੀਤ ਕਰੇ। ਮੇਰੀ ਇੱਕ ਬੇਨਤੀ ਹੈ, ਸਮਰਪਣ ਹੈ, ਕੋਈ ਸਾਧਨਾ ਦਾ ਜ਼ਿਕਰ ਨਹੀਂ, ਸਿਰਫ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸ਼ਬਦ ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਅਖੀਰਲੇ ਸਨ, ਇਤਿਹਾਸ ਦਾ ਬੋਲ ਹੈ ਕਿ ਜਦੋਂ ਇਹ ਪੁੱਛਿਆ ਕਿ ਇੰਨਾ ਸਮਾਂ, ਮੈਂ ਕਈ ਵਾਰੀ ਕਹਿੰਦਾ ਹੁੰਦਾ ਇੱਥੇ 13 ਦਿਨ 13 ਮਹੀਨੇ 13 ਸਾਲ ਕਿਤੇ ਕੋਈ ਕਮਾਈ ਕਰ ਲਏ, ਸੱਚੀ ਇਹ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣਾ ਪ੍ਰਕਾਸ਼ ਕਰਨ ਨੂੰ ਤਿਆਰ ਹੋ ਜਾਂਦਾ ਹੈ ਕਿ ਮੇਰਾ ਅਨੁਭਵ ਇੰਨਾ ਕੁ ਹੋ ਗਿਆ ਹੈ। 113 ਸਾਲ ਗੁਰੂ ਘਰ ਦੀ ਸੇਵਾ ਕਰਦੀ, ਛੋਟੀ ਜਿਹੀ ਗੱਲ ਨਹੀਂ। 113 ਸਾਲਾਂ 'ਚ ਕਿਤੇ ਵੀ ਜ਼ਿੰਦਗੀ 'ਚ ਇਹ ਨਹੀਂ ਦਿਸਦਾ ਪਿਆ ਕੋਈ ਇਹ ਕਹਿ ਦੇਵੇ ਕਿ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਦੇ ਸ਼ਰੀਕ ਕਿਤੇ ਬਣਦੇ ਪਏ, ਕਿਤੇ ਬਰਾਬਰੀ ਨਹੀਂ। ਮੇਰੀ ਬੇਨਤੀ ਹੈ, ਇੰਨੀ ਕਮਾਈ ਵਾਲਾ ਗੁਰਸਿੱਖ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਸਿੱਖੀ ਅਵਧਨਾ ਇਸਤੇ ਪਰੈ ਨਾਮ ਲੈਤ ਗਨ ਵਿਘਨ ਸੋਹਰ, ਇਹ ਸਿੱਖੀ ਦੀ ਸੀਮਾ ਹੈ, ਇਸ ਤੋਂ ਅੱਗੇ ਕੀ ਬਾਤ ਕਰਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੀ।

ਰਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਧਨੋ ਸ਼ਬਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆ ਲਈ ਗਾਵਣ ਤੁਧਨੋ ਰਤਨ ਪਾਏ ਤੇਰੇ ਅੱਠ ਛੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਅਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਤਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਆਈਆਂ

ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ।

ਸਾਚੇ ਨਾਮ ਕੀ ਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ,

ਸਾਇਲ ਪਥਰ ਮੈਂ ਜਨ ਤੋਂ ਪਾਈ ਤਾਂ ਕਾ ਰਿਜਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਉਡੇ ਉਡਿਆ ਵੈਸੈ ਕੋਸਾ ਜਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ।

ਕੌਣ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਹਦੇ ਕਰਖ ਘਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਹਰਿਆਲਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੇ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨਦ ਸੁਣੋ ਬਡ ਭਾਗੀ ਹੋ।

ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ

0: ਤੇ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-3974. Satnam Shri Vaheguru Ji. Nanak Saach Naam Mal Khoi. ਜਿਨ੍ਹਾਂ ਨੇ ਮੈਨੂੰ ਪਰਮਾਤਮਾ ਦਾ ਨਾਮ ਬਖ ਗਿਆ ਉਹ ਹੀ ਸੱਚੇ ਆ, ਉਹਨਾਂ ਦੀ ਸੰਗਤ ਕਰਨ ਨਾਲ ਗੁਰਮੁਖ ਬਣਿਆ ਜਾਂਦਾ, ਕਿਉਂਕਿ ਗੁਰਮੁਖਾਂ ਦੀ ਸੰਗਤ ਗੁਰਮੁਖ ਬਣਾਉਂਦੀ ਹੈ। ਇਹ ਮਨਮੁਖਾਂ ਦੀ ਸੰਗਤ ਬੈਠਾਂਗੇ ਅਤੇ ਮਨਮੁਖਤਾ ਵੀ ਮਿਲਦੀ ਹੈ, ਅਤੇ ਜਿਹੜੇ ਨਾਮ ਨੂੰ ਜਪਦੇ ਆ ਉਹਨਾਂ ਨੇ ਤਾਂ ਪਾਪਾਂ ਦੀ ਜਿਹੜੀ ਮੈਲ ਹੈ ਉਹਨੂੰ ਖੋਈ ਮੈਨੇ ਨਾਸ਼ ਕਰ ਲਿਆ। ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿੱਤ ਰਾਪੈ ਜਾ ਕਾ ਪਜੰਪ ਦਰਸ਼ਨ ਕੀਜਿਆ ਤਾ ਕਾ ਜਾ ਕਾ। ਜਿਹਨਾਂ ਪੁਰਸ਼ਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਗਿਆ ਜਾਂ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਿਆ, ਉਹ ਪਜੰਪ ਜਿਵੇਂ ਸੂਰਜ ਦੇ ਪੈਦਾ ਹੋਣ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ, ਆਪ ਅੰਮ੍ਰਿਤ ਵੇਲੇ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ। ਉਪਨਾਮ ਹੁੰਦਾ ਸਮੀਪ ਦਾ, ਉਹਨਾਂ ਦੇ ਨੇੜੇ ਜਾ ਕੇ ਕੋਲ ਜਾ ਕੇ ਜੰਪ ਮੈਨੇ ਜਾ ਕੇ ਉਹਨਾਂ ਦਾ ਦਰਸ਼ਨ ਕਰੀਏ। ਔਰ ਜਿਹੜੇ ਨਾਮ ਰਸੀ ਮਹਾਂਪੁਰਖ ਹੈ, ਜਿਸ ਵੇਲੇ ਉਪਜੰਪ ਮੈਨੇ ਉਦੇ ਹੋਣ ਦਾ ਭਾਵ ਜਨਮ ਲੈਣ ਵੇਲੇ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ। ਜਦੋਂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ ਅਤੇ ਤੀਖਾ ਪੀਰ ਘੁੜਾਮ ਵਾਲੇ ਵੱਲੋਂ ਮਹਾਰਾਜ ਦੇ ਅਵਤਾਰ ਦੇ ਦਰਸ਼ਨ ਕਰਨ ਕਿੱਥੋਂ ਘੁੜਾਮ ਤੋਂ ਚਲੇ ਗਏ, ਜਦੋਂ ਨਮਸਕਾਰ ਕੀਤੀ ਅਤੇ ਉਹ ਚੇਲੇ ਕਹਿਣ ਲੱਗੇ ਮਹਾਰਾਜ ਆਪਣਾ ਮੱਕਾ ਇੱਧਰ ਪੱਛਮ ਦੇ, ਤੁਸੀਂ ਅੱਜ ਚੜ੍ਹਦੇ ਨੂੰ ਮੱਥਾ ਟੇਕਦੇ ਪੂਰਬ ਨੂੰ, ਕਹਿੰਦੇ ਅੱਜ ਭਾਈ ਖੁਦਾ ਅਵਤਾਰ ਧਾਰ ਕੇ ਆਇਆ। ਇਹਲੇ ਉੱਥੇ ਗਏ ਉਹ ਦਰਸ਼ਨ ਨਾ ਕਰਾਉਣ, ਫਿਰ ਮੁਸਲਮਾਨ ਰਾਜ ਪਤਾ ਨਹੀਂ ਕੀ ਗੱਲ ਹੈ, ਉਹ ਕਹਿੰਦੇ ਮੈਂ ਤਾਂ ਉੱਥੇ ਖਾਣਾ ਨਹੀਂ, ਕੋਈ ਪੀਣਾ ਨਹੀਂ, ਛਕਣਾ ਨਹੀਂ, ਬਹਿਗਾ ਧੋਣਾ ਪਾਓ। ਫਿਰ ਮਾਮਾ ਕਿਰਪਾਲ ਜੀ ਗੋਬਿੰਦ ਰਾਏ ਬਾਲਾ ਚੋਰੀ ਪ੍ਰੀਤ ਨੂੰ ਲੈ ਕੇ ਆਏ, ਅਤੇ ਜਿਹੜੇ ਲਿਆਂਦਾ ਉਹਨੇ ਇੱਕ ਦੋ ਕੁੱਜੀਆਂ ਕਰਤੀਆਂ, ਇੱਕ ਦੁੱਧ ਦੀ ਅਤੇ ਪਾਣੀ ਦੀ। ਅਤੇ ਜੇ ਤਾਂ ਦੁੱਧ 'ਤੇ ਹੱਥ ਰੱਖਣਗੇ ਹਿੰਦੂਆਂ ਪਾਪ ਲੈਣਗੇ, ਪਾਣੀ ਮੁਸਲਮਾਨ, ਜੇ ਦੋਹਾਂ 'ਤੇ ਤਾਂ ਦੋਹਾਂ ਦੇ ਮਾਰਨ, ਦੋਹਾਂ 'ਤੇ ਹੱਥ ਰੱਖ ਕੇ ਤਾਂ ਰੋਡ 'ਤੇ, ਅਤੇ ਤੀਜਾ ਪੰਥ ਹੋਰ ਪੈਦਾ ਕਰਾਂਗੇ। ਆਰਾਮ ਨਾਲ ਜਪੋ ਅਭਾਗ ਤੁਮਾਰਾ, ਜ਼ਰੂਰ ਕਥਨ ਕਰਦੇ ਆ, ਜੇ ਤੁਸੀਂ ਪਰਮੇਸ਼ੁਰ ਦਾ ਲੰਮੇ ਹੋਏ ਪਰਮੇਸ਼ੁਰ ਦਾ ਨਾਮ ਨਹੀਂ ਜਪੋਗੇ ਤਾਂ ਇਸ ਤੋਂ ਇਹ ਜਾਣ ਲਓ ਤੁਹਾਡਾ ਅਭਾਗ ਮੰਦ ਭਾਗ ਖੋਟੇ ਕਰਮ ਹੈ। ਯੁਗ ਯੁਗ ਦਾਤਾ ਪ੍ਰਭ ਰਾਮ ਹਮਾਰਾ, ਉਹ ਜਿਹੜਾ ਰਮਿਆ ਹੋ ਰਾਮ ਪਰਮੇਸ਼ੁਰ ਹੈ, ਉਹ ਯੁਗਾਂ ਯੁਗਾਂ ਵਿੱਚ ਸਾਰੇ ਯੁਗਾਂ 'ਚ ਜੀਵਾਂ ਨੂੰ ਖਾਣ ਪੀਣ ਸਹਿਣ ਪਦਾਰਥ ਦੇ ਰਿਹਾ, ਇਸ ਵਾਸਤੇ ਵੱਡਾ ਦਾਤਾ ਹੈ। ਰਾਮ ਜਿਸ ਰਾਮ ਦੇ ਕੇ ਕਿਰਪਾ ਕਰਦੇ, ਗੁਰਮਤ ਰਾਮ ਜਪੈ ਜਨ ਪੂਰਾ, ਇਸ ਵਾਰ ਆਨੰਦ ਬਾਜੇ ਪੂਰਾ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਲਿਆ ਕੇ ਪਰਮੇਸ਼ੁਰ ਨਾਮ ਜਪਦੇ, ਉਹ ਗੁਰੂ ਪਿਆਰੇ ਤੇ ਗੁਣਾ ਕਰਕੇ ਪੂਰੇ ਹੈ, ਹਾਂਜੀ ਗੁਣਾ ਕਰਕੇ ਪੂਰੇ ਹੈ, ਉਹਨਾਂ ਦੇ ਘੱਟ ਹਿਰਦੇ ਦੇ ਵਿੱਚ ਹਾਂਜੀ ਅਨਹਦ ਬਾਜੇ ਪੂਰਾ, ਆਨਹਾ ਇੱਕ ਰਸ ਜਿਹੜੇ ਬਾਜੇ ਆ ਉਹ ਬਾਜਦੇ ਆ। ਕਿੱਥੇ ਰਿਹਾ ਤੂੰ? ਰਹਿਣ ਦੇ ਤੋਂ ਕਰ ਲਈ ਬਾਅਦ, ਸਿੱਧਗੜ੍ਹ ਅਨਹਤ ਬਾਜੇ ਤੂਰਾ, ਫਿਰ ਕਹਿੰਦੇ ਉਹਨਾਂ ਦੇ ਘੱਟ ਹਿਰਦੇ ਵਿੱਚ ਭਾਵ ਕੀ ਅੰਤ ਸ਼ਰਨ ਅਨਾਸ ਹੁੰਦਾ ਨਾਸ ਤੋਂ ਰਹਿਤ ਇੱਕ ਰਸ ਤੂਰਾ ਮੈਨੇ ਹਾਂਜੀ ਸੁਧੋ ਅਹੰ ਬੁੱਧੋ ਅਹੰ ਐਸੇ ਜਿਹੜੇ ਵਾਜੇ ਆ ਉਹ ਵੱਜਦੇ ਆ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਪਰਮੇਸ਼ੁਰ ਦੀ ਪ੍ਰੀਤੀ ਹੈ ਉਹ ਪ੍ਰੇਮਾ ਭਗਤੀ ਕਰਦੇ ਆ ਔਰ ਪਰਮਾਤਮਾ ਦੀ ਭਗਤੀ ਵਿੱਚ ਉਹ ਪਿਆਰ ਕਰਦੇ ਐਸੇ ਜਿਹੜੇ ਗੁਰਮੁਖ ਪਿਆਰੇ ਆ ਅਤੇ ਮਹਾਰਾਜ ਨੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਰੱਖ ਲਿਆ ਦੁੱਖਾਂ ਤੋਂ ਬਚਾ ਲਿਆ ਫਿਰ ਪ੍ਰਭ ਰਾਖੇ ਕਰਦਾ ਕਿਰਪਾ ਤਾਂ ਮਹਾਰਾਜ ਉਹਨਾਂ ਦੀ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦੇ ਹਨ ਜਿਨ ਕਹਿ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਜਿਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਪਰਮੇਸ਼ੁਰ ਦਾ ਨਾਮ ਸੋਈ ਮੈਨੇ ਸੋਭਾ ਪਾਉਂਦਾ ਐਸੇ ਗੁਰਮੁਖਾਂ ਦਾ ਦਰਸ਼ਨ ਪਰਸਣੇ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਰਬ ਜੀਆ ਮੈਂ ਏਕੋ ਰਵੈ ਮਨ ਅਹੰਕਾਰੀ ਫਿਰ ਜੋਨੀ ਪਵੈ ਜਿਹੜੇ ਗੁਰੂ ਕੇ ਪਿਆਰੇ ਉਹਨਾਂ ਦੇ ਮਨ 'ਚ ਐਸਾ ਯਕੀਨ ਹੈ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੀ ਵਿਆਪਕ ਹੋ ਰਿਹਾ ਜਿਹੜੇ ਮਨਮੁੱਖ ਅਹੰਕਾਰ ਨਾਲ ਭਰੇ ਆ ਉਹਦੀ ਵਿਆਪਕ ਸ਼ਕਤੀ ਨੂੰ ਜਾਣਦੇ ਨਹੀਂ ਇਸ ਵਾਸਤੇ ਉਹ ਵਾਰ ਵਾਰ ਫਿਰ ਜੂਨੀਆਂ 'ਚ ਭਗੇ ਮੈਂ ਘੁੰਮਦੇ ਫਿਰਦੇ ਹਨ ਸੋ ਬੁੱਝਿਆ ਜੋ ਸਤਿਗੁਰ ਪਾਏ ਹਮੇ ਮਾਰੇ ਗੁਰਸਬ ਦੇ ਪਾਏ ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਨੂੰ ਪ੍ਰਾਪਤ ਕਰ ਲੈਂਦੇ ਆ ਉਹ ਫਿਰ ਸੱਚ ਝੂਠ ਦੇ ਨਿਰਣੇ ਨੂੰ ਜਾਣ ਲੈਂਦੇ ਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਫਿਰ ਜਿਹੜੀ ਹੰਗਤਾ ਆ ਮਮਤਾ ਇਹਨੂੰ ਮਾਰ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ ਹਰ ਦੁਰਦ ਕੀ ਸੰਧ ਕਿਉਂ ਜਨ ਗੁਰਮੁਖ ਸੰਧ ਮਿਲਿਆ ਮਨ ਮਨ ਅਰਧ ਹੁੰਦਾ ਜੀਵ ਉਹ ਹੁੰਦਾ ਈਸ਼ਵਰ ਉਹਦੀ ਸੰਧੀ ਜਿਹੜੀ ਮਿਲਾਉਣੀ ਹੈ ਉਹਨੂੰ ਕਹਿੰਦੇ ਕਿਸ ਤਰ੍ਹਾਂ ਜਾਣਨਾ ਕਰੇ ਜਿਹੜੇ ਗੁਰਮੁਖ ਆ ਉਹ ਮੁਖੀ ਗੁਰਾਂ ਦੁਆਰਾ ਹਾਂਜੀ ਜਿਹੜਾ ਮੰਤਰ ਆ ਉਹਨੂੰ ਮੰਨਦੇ ਆ ਔਰ ਜਿਹੜਾ ਜੀਵੇਸ਼ਵਰ ਦੀ ਸੰਧੀ ਹੁੰਦੀ ਹੈ ਮਿਲਾਉਣੀ ਹੈ ਹਾਂਜੀ ਉਹਨੂੰ ਮਿਲਾਉਣੀ ਕਰਨ ਜਾਣਦੇ ਆ ਸੰਧੀ ਹੁੰਦਾ ਦੋ ਚੀਜ਼ਾਂ ਦਾ ਮਿਲਾਪ ਜੀਵ ਅਤੇ ਈਸ਼ਵਰ ਦੀ ਜਿਹੜੀ ਸੰਧੀ ਮਿਲਾਉਣੀ ਹੈ ਭਾਵ ਉਹਨਾਂ ਦਾ ਮੇਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਏ ਅਸੀਂ ਕਹਿੰਦੇ ਪਾਪੀ ਹਾਂ ਹਾਂਜੀ ਸ਼ੁਭ ਗੁਣਾਂ ਤੋਂ ਅਸੀਂ ਸੁਣੇ ਹਾਂ ਅਤੇ ਸਾਨੂੰ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਪਵਿੱਤਰ ਗੁਣਾਂ ਵਾਲਾ ਕਰ ਦੇਣਾ ਕਰੋ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਏ ਜਿਹਨਾਂ ਦੇ ਸੱਚੇ ਪਾਤਸ਼ਾਹ ਦਿਆਲੂ ਹੁੰਦੇ ਆ ਉਹ ਫਿਰ ਜਨਾਂ ਨੂੰ ਸੇਵਕਾਂ ਨੂੰ ਮਹਾਰਾਜ ਆਪੇ ਕਿਰਪਾ ਕਰਕੇ ਤਾਰ ਲੈਂਦੇ ਹਨ ਸੋ ਲੈ ਅਸ਼ਟਪਦੀ ਆ ਗੁਆਰੇ ਦੀ ਗੌੜੀ ਕੀ ਆ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਗੌੜੀ ਰਾਗ 'ਚ ਗੁਆਰੇ ਦੀ ਜਾਤੀ ਦੀਆਂ 16 ਅਸ਼ਟਪਦੀਆਂ ਆ ਚੁੱਕੀਆਂ ਹਨ ਗੌੜੀ ਵੈਰਾਗਣ ਮਹੱਲਾ ਪਹਿਲਾ ਹੁਣ ਵੈਰਾਗਣ ਜਾਤੀ ਦੀ ਗੌੜੀ ਆਰੰਭ ਹੋ ਗਈ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮੇਸ਼ਰ ਇੱਕ ਹੈ ਆਪਣੇ ਵੱਲ ਸੁਰਤ ਰੱਖੀ ਦੀ ਆਲੇ ਦੁਆਲੇ ਨਹੀਂ ਝਾਕੀ ਦਾ ਹੁੰਦਾ ਵਾਹਿਗੁਰੂ ਪਰਮੇਸ਼ਰ ਇੱਕ ਹੈ ਓਅੰਕਾਰ ਪ੍ਰਕਾਸ਼ ਰੂਪ ਹੈ ਉਹ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਜੋ ਗਾਈ ਕੋ ਗੋਇਲੀ ਰੱਖ ਹੈ ਕਰ ਸਾਰਾ ਜਿਸ ਤਰ੍ਹਾਂ ਕਹਿੰਦੇ ਗਊਆਂ ਚਾਰਨ ਵਾਲਾ ਹੁੰਦਾ ਗੋਇਲੀ ਗਵਾਲਾ ਜਿਹੜਾ ਉਹ ਗਾਈ ਕੋ ਗਊਆਂ ਨੂੰ ਸਾਰਾ ਮੈਨੇ ਸੰਭਾਲ ਸੰਭਾਲ ਕੇ ਰੱਖ ਲਿਆ ਜਿੱਥੇ ਉਹ ਰਹਿੰਦੇ ਆ ਗਵਾਲੇ ਉਹਨੂੰ ਗੋਇਲ ਥਾਟ ਕਹਿੰਦੇ ਗਵਾਲਿਆਂ ਦੀ ਰਹਿਣ ਦੀ ਜਗ੍ਹਾ ਐਹਨ ਸਪਲ ਹੈ ਰਾਖ ਲੇਹੇ ਆਤਮ ਸੁੱਖ ਧਾਰਾਂ ਐਹਨ ਹੈ ਦਿਨ ਰਾਤ ਕੇ ਉਹ ਹਰਾ ਹਰਾ ਜਿਹੜਾ ਆ ਉਹ ਖੜਾ ਕਰਕੇ ਉਹਨਾਂ ਨੂੰ ਵੱਜਾਂ ਗਾਈਆਂ ਨੂੰ ਪਾਲਦੇ ਆ ਅਤੇ ਇਸ ਤਰ੍ਹਾਂ ਜਿਹੜੇ ਵਿਰੋਧੀ ਜੰਗਲੀ ਜੀਵ ਆ ਉਹਨਾਂ ਨੂੰ ਦੁੱਖ ਦੋਣ ਆਉਂਦੇ ਆ ਉਹਨਾਂ ਤੋਂ ਕਿਉਂ ਰੱਖਿਆ ਕਰਦੇ ਆ ਹਾਂਜੀ ਅਤੇ ਇਸੇ ਵਾਸਤੇ ਕਹਿੰਦੇ ਸਾਰਾ ਕੁਝ ਕਰਦਾ ਹੋਇਆ ਆਪਣੇ ਆਤਮ ਮਨ ਦੇ ਵਿੱਚ ਉਹ ਸੁੱਖ ਧਾਰਦਾ ਹੈ ਕਿਤੋਂ ਤਰ੍ਹਾਂ ਕਹੋ ਦੀਨ ਦਇਆ ਲਾ ਜਿਵੇਂ ਉਹ ਗਵਾਲਾ ਗਊਆਂ ਦੀ ਰੱਖਿਆ ਕਰਦਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਇਸ ਤੋਂ ਤਲੋਕ ਪੁਰ ਸਾਡੀ ਰੱਖਿਆ ਕਰੋ ਅਤੇ ਦੀਨਾਂ ਦੇ ਦਿਆਲਾ ਮੈਨੇ ਦਇਆ ਕਰਨ ਵਾਲੇ ਸੌ ਸਰਨਾਗਤ ਨਜ਼ਰ ਨਿਹਾਲਾ ਰਹਾਓ ਹਾਂਜੀ ਮੈਂ ਤੋਂ ਕਹਿੰਦੇ ਮੈਂ ਤਾਂ ਸੱਚੇ ਪਾਤਸ਼ਾਹ ਆਪ ਦੀ ਸ਼ਰਨ ਵਿੱਚ ਆਗਤ ਮੈਨੇ ਆਇਆ ਹੋਇਆ ਆਪ ਕਿਰਪਾ ਮੇਰ ਦੀ ਨਜ਼ਰ ਕਰਕੇ ਹਾਂਜੀ ਅਤੇ ਮੈਨੂੰ ਰੱਖ ਲਓ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਮੈਨੂੰ ਨਿਹਾਲ ਕਰ ਦਿਓ ਜੀ ਮੈਨੇ ਵਿਸ਼ੇਸ਼ ਕਰਕੇ ਹਾਲ ਨਾ ਮੁੰਡਾ ਦੁੱਖਾਂ ਦਾ ਦੁੱਖਾਂ ਤੋਂ ਰਹਿਤ ਕਰ ਦਿਓ ਰਾਵ ਦੇ ਸਰਾਮ ਦੇ ਕੇ ਕਹਿੰਦੇ ਹਨ ਜਿਹਾ ਦੇਖੋ ਤੈ ਰੱਬ ਰਹੇ ਰੱਖ ਰੱਖ ਨਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿੱਧਰ ਦੇਖਦੇ ਹਾਂ ਉਧਰ ਆਪ ਹੀ ਵਿਆਪਕ ਹੋ ਰਹੇ ਹਨ। ਪਰ ਉੱਥੇ ਤਾਂ ਕੋਈ ਹੈ ਹੀ ਨਹੀਂ, ਜਿਵੇਂ ਆਕਾਸ਼ ਨੂੰ ਜਿਹਦੇ ਦੇਖੋ ਉਧਰ ਹੀ ਨਜ਼ਰ ਆਈ ਜਾਂਦਾ। ਇਸ ਵਾਸਤੇ ਰੱਖਿਆ ਕਰਨ ਵਾਲੇ ਪਰਮੇਸ਼ਰ, ਆਪ ਕਿਰਪਾ ਕਰਕੇ ਤਰਾਹੇ ਸਵਾਇ ਤੁਹਾਡੀ ਸ਼ਰਨੇ ਸਾਡੀ ਲਾਜ ਰੱਖ ਲਓ। ਤੂੰ ਦਾਤਾ ਭੋਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ, ਆਪੇ ਆਪਕੀ ਦਾਤੇ ਆ, ਆਪੇ ਹਾਂਜੀ ਦਾਤਾਂ ਨੂੰ ਭੋਗਣ ਵਾਲੇ ਆ, ਆਪੇ ਸਾਡੇ ਪ੍ਰਾਣਾਂ ਦਾ ਆਧਾਰਾ। ਮੈਨੇ ਆਸਰਾ ਰੂਪ ਹੋ ਕਿਰਤ ਪਿਆ ਅੱਧ ਪੂਰ ਦੀ ਬਿਨ ਗਿਆਨ ਵਿਚਾਰਾਂ। ਕਹਿੰਦੇ ਜਿੰਨਾ ਚਿਰ ਆਪਣੇ ਸਰੂਪ ਦੇ ਗਿਆਨ ਦੀ ਵਿਚਾਰ ਨਹੀਂ ਕਰਦਾ, ਉਹਨਾਂ ਚਿਰ ਅਰਧ ਉਰ ਵੀ ਕਦੀ ਹੇਠਾਂ ਕਦੀ ਉੱਤੇ, ਕਦੀ ਨਰਕਾਂ ਵਿੱਚ ਹੇਠਾਂ ਡਿੱਗਦਾ, ਕਦੀ ਉੱਤੇ ਸਵਰਗਾਂ ਵਿੱਚ ਜਾਂਦਾ। ਹਾਂਜੀ ਇਹਦੇ ਜਾਣ ਦੀ ਕਿਰਤ ਜਿਹੜਾ ਹੈ ਕਰਮ ਇਹਦੇ ਮੱਥੇ 'ਤੇ ਪਿਆ ਆ, ਉਹਦੇ ਮੁਤਾਬਕ ਪੁੰਨ ਹੁੰਦੇ ਆ ਕਿ ਉੱਪਰਲੇ ਲੋਕਾਂ 'ਚ ਲੱਗਿਆ ਪਾਪ ਹੋਏ, ਨੀਚੇ ਦੇ ਲੋਕਾਂ 'ਚ ਧੱਕੇ ਖਾਂਦਾ। ਬਿਨ ਉਪਮਾ ਜਗਦੀਸ਼ ਕੀ ਬਿਨ ਸਹਿਣਾ ਅੰਧਿਆਰਾ। ਜਗ ਦਾ ਜਿਹੜਾ ਪਰਮੇਸ਼ੁਰ ਮਾਲਕ ਹੈ, ਜਗ ਦਾ ਈਸ਼ਵਰ, ਉਹਦੀ ਕਿਰਪਾ ਤੋਂ ਬਿਨਾਂ ਇਹ ਅਗਿਆਨ ਦਾ ਜਿਹੜਾ ਹਨੇਰਾ ਆ, ਇਹ ਬਿਨ ਸਹਿਣ ਨਾਸ ਨਹੀਂ ਹੁੰਦਾ। ਜਗ ਬਿਨ ਸਤਾਮ ਦੇਖਿਆ ਲੋਭੇ ਅਹੰਕਾਰਾਂ, ਇਹ ਸੰਸਾਰ ਲੋਭ ਅਤੇ ਅਹੰਕਾਰ ਵਿੱਚ ਲੱਗ ਕੇ ਇਹ ਨਾਸ ਹੁੰਦਾ। ਅਸੀਂ ਦੇਖਿਆ ਸਾਰਾ ਸੰਸਾਰ ਨਾਸ ਹੋ ਰਿਹਾ। ਗੁਰ ਸੇਵਾ ਪ੍ਰਪਾਇਆ ਸਚਮੁਖ ਦੁਆਰਾ, ਇਹ ਜਿਹੜਾ ਸੱਚਾ ਮੁਕਤੀ ਦਾ ਦਰਵਾਜ਼ਾ ਗਿਆਨ ਹੈ। ਕਹਿੰਦੇ ਜਿਨ੍ਹਾਂ ਨੇ ਵੀ ਪਾਇਆ, ਕਿਨ ਪਾਇਆ, ਹਾਂਜੀ ਸਤਿਗੁਰੂ ਦੀ ਸੇਵਾ ਕਰਕੇ ਪਾਇਆ। ਸਤਿਗੁਰਾਂ ਦੀ ਸੇਵਾ ਕਰਕੇ ਜਾਂ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੋ ਗਿਆ, ਅਤੇ ਫਿਰ ਸੱਚੇ ਪਰਮੇਸ਼ੁਰ ਨੂੰ ਵੀ ਪ੍ਰਾਪਤ ਕਰ ਲਿਆ। ਨਿਜਗਰ ਮਹਿਲ ਅਪਾਰ ਕੋ ਅਪਰੰਪਰ ਸੋਈ, ਅਪਾਰ ਮਹਿਲ ਹੁੰਦਾ ਜਿਹੜਾ ਬੇਅੰਤ ਸਰੂਪ ਨਿਰੰਕਾਰ ਪਰਮੇਸ਼ੁਰ, ਉਹਨੂੰ ਕਹਿੰਦੇ ਅਸੀਂ ਆਪਣੇ ਅੰਤਸ਼ਕਰ ਰੂਪੀ ਨਿਜ ਘਰ ਵਿੱਚ। ਹਾਂਜੀ ਕੋਈ ਐਸਾ ਪਰੰਪਰ ਪਰਮਾਤਮਾ ਆ, ਕਹਿੰਦੇ ਉਹਨੂੰ ਬਿਰਲਾ ਕੋਈ ਪਾਉਂਦਾ ਆ, ਪਰ ਉਹਦੀ ਕਿਰਪਾ ਨੂੰ ਅਸੀਂ ਪਾਇਆ ਹੈ। ਬਿਨ ਸ਼ਬਦ ਹੈ ਤਿਰ ਕੋ ਨਹੀਂ ਬੁੱਝਿਆ ਸੋ ਕੋਈ, ਉਹ ਜਿਹੜਾ ਸ਼ਬਦ ਬ੍ਰਹਮ ਤੋਂ ਬਿਨਾਂ ਸੰਸਾਰ ਵਿੱਚ ਕੋਈ ਸਿਰ ਮੈਨੇ ਸਦਾ ਟੇਕ ਕੇ ਰਹਿਣ ਵਾਲਾ ਨਹੀਂ। ਸਤਿਗੁਰੂ ਦੇ ਸ਼ਬਦ ਦੁਆਰਾ ਜਿਹੜਾ ਉਸ ਬ੍ਰਹਮ ਨੂੰ ਬੁੱਝ ਲੈਂਦਾ ਹੈ, ਉਹਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਆ ਲੈ ਆਇਆ ਲੈ ਜਾਏ ਕਿਆ ਫਸਿਆ ਜਮਜਾਲਾ, ਜਦੋਂ ਕਹਿੰਦੇ ਜੀਵ ਇੱਥੇ ਆਇਆ ਸੰਸਾਰ ਕੀ ਲੈ ਕੇ ਆਇਆ, ਕੀ ਲੈ ਕੇ ਜਾਏਗਾ, ਖਾਲੀ ਆਉਂਦਾ ਖਾਲੀ ਤੁਰ ਜਾਂਦਾ। ਪਰ ਉਸ ਵੇਲੇ ਜਿਹੜੇ ਅਮੋਲਕ ਸਵਾਸਾਂ ਦੀ ਪੂੰਜੀ ਇਹ ਲੈ ਕੇ ਆਉਂਦੇ, ਪਰ ਇਹ ਕੀ ਕਰਦਾ ਕਿ ਵੇਸ਼ੇ ਵਿਕਾਰਾਂ ਰੂਪੀ ਜਿਹੜਾ ਹਾਂਜੀ ਭੈੜੀਆਂ ਵਸਤੂਆਂ ਇਹਨੂੰ ਖਰੀਦ ਕੇ ਲੈ ਜਾਂਦਾ। ਇਸ ਵਾਸਤੇ ਜਮਾਂ ਦੇ ਜਾਲਾਂ ਜਮਾਂ ਦੇ ਫਾਹੇ ਵਿੱਚ ਫਸ ਜਾਂਦਾ ਜਾ ਕੇ। ਡੋਲ ਵਧਾ ਕਸ ਜੇਵਰੀ ਆਕਾਸ਼ ਪਾਤਾਲਾ, ਜਿਸ ਤਰ੍ਹਾਂ ਕਹਿੰਦੇ ਡੋਲ ਕਸ ਮੈਨੇ ਖਿੱਚ ਕੇ ਉਹ ਰੱਸੀ ਨਾਲ ਬਣਿਆ ਹੁੰਦਾ, ਕਦੇ ਆਕਾਸ਼ ਉੱਚੇ ਚੱਲ ਜਾਂਦਾ, ਕਦੀ ਪਤਾਲਾ ਹੇਠੇ ਚੱਲ ਜਾਂਦਾ। ਇਸੇ ਤਰ੍ਹਾਂ ਜੀਵ ਰੂਪੀ ਜਿਹੜਾ ਡੋਲ ਆ, ਇਹ ਕਰਮਾਂ ਰੂਪੀ ਬਾਸ਼ਨਾ ਰੂਪੀ ਲੱਜ ਨਾਲ ਬੰਨਿਆ ਆ, ਉਹਨਾਂ ਖਿੱਚ ਕੇ ਕਹਿੰਦੇ ਵੱਧਾ ਹੋਇਆ, ਕਦੇ ਤਾਂ ਆਕਾਸ਼ ਸੁਰਗਾਂ ਚੱਲ ਜਾਂਦਾ, ਕਦੇ ਪਤਾਲਾ ਨਰਕ 'ਚ ਜਾ ਕੇ ਡਿੱਪਾਉਂਦਾ। ਗੁਰਮਤ ਨਾਮ ਨਾਲ ਵੀਸਰਾ ਸਹਿਜੇ ਪਤ ਪਾਈ ਹੈ, ਜਿਹੜੇ ਗੁਰਮਤਾ ਇਹਨੂੰ ਧਾਰਨ ਵਾਲੇ ਉਹਨਾਂ ਨੂੰ ਪਰਮਾਤਮਾ ਨੇ ਹੁਣ ਵੀਸਰੇ ਨਹੀਂ ਭੁੱਲਦਾ। ਉਹ ਫਿਰ ਸਹਿਜੀ ਮੈਨੇ ਸੁਭਾਵਕ ਹੀ ਪਤ ਮੈਨੇ ਨਿਰੰਕਾਰ ਪਰਮੇਸ਼ੁਰ ਨੂੰ ਪਾ ਕੇ ਪਤ ਇੱਜ਼ਤ ਨੂੰ ਪ੍ਰਾਪਤ ਕਰ ਲੈਂਦੇ ਹਨ। ਅੰਤਰ ਸਭ ਦੇ ਨਿਧਾਨ ਹੈ, ਮਿਲਾਪ ਗਵਾਈ ਹੈ, ਉਹ ਸਾਰੀਆਂ ਰਿਧੀਆਂ ਸਿੱਧੀਆਂ ਨਿਧੀਆਂ ਦਾ ਖਜ਼ਾਨਾ ਸ਼ਬਦ ਬ੍ਰਹਮ ਆਪ ਹੀ ਹੈ। ਇਹ ਜੀਵਾਂ ਦੇ ਅੰਦਰ ਹੀ ਹੈ। ਸਤਿਗੁਰਾਂ ਨੂੰ ਮਿਲ ਕੇ ਜਦੋਂ ਆਪਾਂ ਆਪ ਹੰਕਾਰ ਨੂੰ ਗਵਾ ਦਈਏ, ਖਤਮ ਕਰ ਦਈਏ, ਫਿਰ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਨਜ਼ਰ ਕਰੇ ਪਰ ਆਪਣੇ ਗੁਣਿਆਂ ਸਮਾਵੈ, ਜਿਹਨਾਂ ਦੀ ਮਾਰਾ ਆਪਣੀ ਮਿਹਰ ਦੀ ਨਜ਼ਰ ਕਰ ਦਿੰਦੇ ਆ, ਉਹ ਜੀਵ ਦੇ ਅੰਕ ਹਿਰਦੇ ਵਿੱਚ ਜਿੰਨੇ ਪਵਿੱਤਰ ਗੁਣ ਫਿਰ ਸਮਾ ਜਾਂਦੇ। ਨਾਨਕ ਮੇਲ ਨਾ ਚੂਕ ਕਈ ਲਾਹਾ ਸੱਚ ਪਾਵੈ, ਸੱਚੇ ਪਾਤਸ਼ਾਹ ਨੇ ਸੱਚੇ ਨਾਮ ਰੂਪੇ ਜਦੋਂ ਸੱਚਾ ਲਾਹ ਪਾ ਲਿਆ, ਅਤੇ ਫਿਰ ਪਰਮਾਤਮਾ ਨਿਰੰਕਾਰ ਨਾਲ ਉਹਦਾ ਮੇਲ ਨਾ ਚੁੱਕੇ ਕਦੀ ਨਹੀਂ ਚੁੱਕਦਾ, ਦੂਰ ਨਹੀਂ ਹੁੰਦਾ। ਉਹ ਸਦਾ ਫਿਰ ਭੇਦ ਹੋ ਕੇ ਉਹਨੇ ਫਿਰ ਵਿਛੋੜਾ ਕੀ ਹੋਣਾ। ਬੋੜੀ ਮਹਲਾ ਪਹਿਲਾ ਗੁਰਪ੍ਰਸਾਦੀ ਬੂਝ ਲੇ ਤਾਂ ਹੋਏ ਨਵੇਰਾ, ਸਤਿਗੁਰ ਸੱਚੇ ਪਾਤਸ਼ਾਹ ਬੜੇ ਦਿਆਲੂ, ਉਹਨਾਂ ਦੀ ਕਿਰਪਾ ਨਾਲ ਜੇ ਪਰਮਾਤਮਾ ਨੂੰ ਬੁੱਝ ਲਿਆ ਜਾਏ, ਇਹ ਫਿਰ ਜੰਮਣ ਵਾਲ ਦਾ ਨਵੇੜਾ ਫੈਸਲਾ ਹੋ ਜਾਂਦਾ। ਘਰ ਘਰ ਨਾਮ ਨਿਰੰਜਨਾ ਸੋ ਠਾਕਰ ਮੇਰਾ, ਜਿੰਨੇ ਵੀ ਘਰ ਆ ਸਾਰਿਆਂ ਵਿੱਚ ਉਹਨੇ ਆਪਣਾ ਘਰ ਕੀਤਾ, ਉਹਦਾ ਨਾਂ ਕੀ ਹੈ, ਉਹਦਾ ਨਿਰੰਕਾਰ ਹੈ, ਨਿਰੰਜਨ ਸੋਧ ਹੈ, ਉਹ ਹੀ ਮੇਰਾ ਠਾਕਰ ਸਵਾਮੀ ਹੈ। ਹਾਂਜੀ ਮੇਰਾ ਠਾਕਰ ਸਵਾਮੀ ਜਿਹੜਾ ਉਹ ਨਿਰੰਜਨ ਹੈ, ਉਹਦਾ ਜਿਹੜਾ ਨਾਮ ਹੈ ਉਹ ਘਰ ਘਰ ਮੈਨੇ ਸ਼ਾਸਤਰਾਂ ਸਾਰੇ ਗ੍ਰੰਥਾਂ ਵਿੱਚ ਕਸਮ ਕੀਤਾ ਹੈ। ਦਿਨ ਗੁਰ ਸ਼ਬਦ ਨਾਲ ਛੁੱਟੀ ਜਾ ਬੇਫਲ ਵਿਚਾਰ ਪਚਾ ਕੇ ਇਹ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਓ, ਸਤਿਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਕਦੇ ਛੁਟਕਾਰਾ ਨਹੀਂ ਹੁੰਦਾ। ਜੇ ਲਾ ਕਰਮ ਕਮਾਵੀ ਦਿਨ ਗੁਰ ਅੰਧਿਆਰਾ ਰਹੋ, ਜੇ ਲੱਖਾਂ ਤਰ੍ਹਾਂ ਦੀ ਕਰਮ ਕਮਾ ਲਓ, ਸਤਿਗੁਰੂ ਤੋਂ ਬਿਨਾਂ ਜਿਹੜਾ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਦੂਰ ਨਹੀਂ ਹੁੰਦਾ। ਰਾਹ ਦੂਸਰਾ ਦੇ ਕੇ ਕਿਰਪਾ ਕਰਦੇ ਹਾਂ। ਅੰਧੇ ਅਗਲੀ ਬਾਰੇ ਪਿਆਸੇ ਨੇ ਸਿਉ ਕਹੀ ਹੈ। ਜਿਹੜੇ ਅੰਨੇ ਅਗਿਆਨੀ ਸ਼ੁੱਭ ਅਕਲ ਤੋਂ ਬਾਹਰ ਆ, ਐਸੇ ਅਕਲ ਤੋਂ ਹੀ ਨੇ ਜਿਹੜੇ ਅੰਧੇ ਅਗਿਆਨੀ ਪੁਰ ਗਿਆ, ਉਹਨੂੰ ਦੱਸੋ ਕੀ ਕਹਿਣਾ। ਜਦ ਉਹਨੇ ਬੁੱਧੀ ਨਹੀਂ ਕੰਮ ਕਰਦੀ, ਉਹਨੂੰ ਕੀ ਕੋਈ ਸਮਝਾਊਗਾ। ਮੈਨੂੰ ਗੁਰਪੰਥ ਨੇ ਸੋਝੇ ਕਿਤਵੇ ਦੇ ਨਿਰਭਈ ਹੈ। ਸਤਿਗੁਰਾਂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਰੂਪੀ ਰਸਤਾ, ਇਹ ਨਹੀਂ ਸੁਲਝਦਾ ਨਜ਼ਰ ਆਉਂਦਾ। ਇਸ ਤਰ੍ਹਾਂ ਕਹਿੰਦੇ ਸਾਡਾ ਨਿਰਵਾਹ ਗੁਜ਼ਾਰਾ ਹੋਏਗਾ। ਸਿੱਖਾਂ ਬੇਨਤੀ, ਮਹਾਰਾਜ ਕਿਰਪਾ ਕਰ ਕਲਯੁਗ ਦੇ ਲੱਛਣ ਪਾਓ ਕਿਸ ਤਰ੍ਹਾਂ ਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਲਯੁਗਾਂ ਦੇ ਜਿਹੜੇ ਜੀਵ ਆ ਕਲਯੁਗੀ, ਇਹਨਾਂ ਦੀ ਭਾਵਨਾ ਜਿਹੜੀ ਵਪਾਰ ਜੇ ਉਲਟੀ ਹੋ ਗਈ ਹੈ। ਬੰਦੇ ਦੋ ਹੀ ਹੁੰਦੇ ਆ, ਬੁੱਢੀ ਉਲਟ ਪਾਸੇ ਤੁਰ ਪੈਂਦੀ। ਅੱਜ ਸਵੇਰੇ ਕਥਾ ਜਾਂ ਪ੍ਰਸੰਗ ਸੀ, ਕੋਟੇ ਬਹੁਤ ਖਰਾ ਕਹਿ ਖਰੇ ਸਾਧ ਨਾ ਜਾਣੇ। ਕੋਟੇ ਕਰਮ ਕਰਨ ਵਾਲਾ ਜਿਹੜਾ ਮਨਮੁੱਖ ਆ, ਉਹਨੂੰ ਕਹਿਣਗੇ ਤਾਂ ਬਹੁਤ ਚੰਗਾ। ਜਿਹੜਾ ਸ਼ਰਾਬ ਵੇਚੂ ਉਹਨੂੰ ਕਹਿਣਾ ਗਿਆਨੀ, ਚੀਨ ਵੇਚੇ ਉਹਨੂੰ ਕਹਿਣਾ ਜਥੇਦਾਰ। ਹੈ ਕਿਹੜੇ ਪਵਿੱਤਰ ਨਾਮ ਨੇ ਕਿ ਭਾਈ ਤਾਂ ਬਹੁਤਾ ਹੀ ਸਸਤਾ ਲੈ ਰਹੇ, ਬੁੱਢੀਆਂ ਗਾਜਰ ਵਾਲੇ ਨੂੰ ਭਾਈ ਕਹੀ। ਕਿੱਥੇ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਜਥੇਦਾਰ ਨਵਾਬ ਕਪੂਰ ਸਿੰਘ, ਅਕਾਲੀ ਫੂਲਾ ਸਿੰਘ, ਐਸੇ ਸੀਗੇ। ਅਤੇ ਇਸ ਤਰ੍ਹਾਂ ਉਹਨਾਂ ਗੁਰਸਿੱਖਾਂ ਦੇ ਕਿੰਨੇ ਪਵਿੱਤਰ ਨਾਮ 'ਤੇ ਗਿਆਨੀ ਸੀ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਗਿਆਨੀ ਲੋਕ ਹੋਏ। ਅੰਧੇ ਕਾ ਨਾਂ ਪਾਰਖੂ, ਕਲੀ ਕਾਲ ਵਡਾਣ, ਜਿਹੜੇ ਅੰਧੇ ਅਗਿਆਨੀ ਪੁਰਖ ਹੈ ਉਹਦਾ ਨਾਂ ਪਾਰਖੂ। ਇਹ ਤਾਂ ਕਹਿੰਦੇ ਬਹੁਤ ਫਰਕ ਨਾਲ ਬੰਦਾ, ਉਹਨੂੰ ਗਿਆਨੀ ਕਹਿੰਦੇ। ਕਲੀ ਕਾਲ ਕਹਿੰਦੇ ਕਾਲਜੋ ਦੇ ਕਾਲ ਮੈਨੇ ਸਮੇਂ ਦਾ ਇਹ ਵਡਾਣ ਮੈਨੇ ਅਚਾਰ ਜੇ ਕਿਹਾ ਗਿਆ। ਇਹਨਾਂ ਦੀ ਇਹ ਹੈ ਤਿਲਤ ਕਾ ਨਾਮ ਚੌਧਰੀ, ਕਲੀ ਕਾਲ ਵਡਾਣ। ਸੂਤੇ ਕੋ ਜਾਗਤ ਕਾ ਹੈ, ਜਾਗਤ ਕੋ ਸੂਤਾ। ਜਿਹੜਾ ਮੋਹ ਮਮਤਾ ਵਿਦਿਆ ਹੀ ਨਹੀਂ ਸੀ, ਸੁੱਤਾ ਹੈ ਪਰਮਾਤਮਾ ਵੱਲੋਂ, ਉਹਨੂੰ ਕਹਿੰਦੇ ਜਾਗਦਾ ਹੈ। ਇਹ ਤਾਂ ਕਹਿੰਦੇ ਕਾਲ ਵਿਹਾਰ 'ਚ ਬਹੁਤ ਸਿਆਣਾ, ਇਹ ਬਹੁਤ ਅਕਲ ਵਾਲਾ। ਅਤੇ ਜਿਹੜਾ ਗਿਆਨ ਜਾਗਰਤ ਪੈ ਕੇ ਪਰਮੇਸ਼ੁਰ ਵੱਲ ਜਾਗਦਾ, ਉਹਨੂੰ ਇਹ ਸੁੱਤਾ ਕਹਿੰਦੇ ਆ। ਇਹ ਹੀ ਵਿਹਾਰ ਦੀ ਵਿਚਾਰ ਦੀ ਸਮਝ ਤੋਂ ਹੀਣੇ ਪੁਰਖਾਂ ਦੀਆਂ ਗੱਲਾਂ। ਜੀਵਤ ਕਾ ਬੂਆ ਕਹਿ ਬੂਏ ਨਹੀਂ ਰੋਤਾ। ਜਿਹੜਾ ਪਰਮਾਤਮਾ ਵੱਲ ਜੀਂਦਾ, ਉਹਨੂੰ ਕਹਿੰਦੇ ਤਾਂ ਮਰਿਆ ਹੈ। ਐਵੇਂ ਗੁਰਦੁਆਰਿਆਂ 'ਚ ਬੜਿਆ ਰਹਿੰਦਾ ਸਾਲ। ਅਤੇ ਜਿਹੜਾ ਪਰਮੇਸ਼ੁਰ ਮਰੇ ਹੋਏ ਆ, ਉਹਨਾਂ ਨੂੰ ਰੋਂਦਾ ਕੋਈ ਨਹੀਂ। ਆਪਦ ਕੋ ਜਾਤਾ ਗਿਆ, ਜਾਤੇ ਕੋ ਆਇਆ। ਜਿਹੜਾ ਪਰਮਾਤਮਾ ਦੇ ਪਾਸੇ ਆਉਂਦਾ, ਉਹਨੂੰ ਕਹਿੰਦੇ ਜਾਤਾ। ਇਹਦਾ ਕਹਿੰਦੇ ਘਰੋਂ ਘਾਟੋਂ ਗਿਆ ਆ, ਗੁਜ਼ਰਿਆ ਹੈ, ਉੱਥੇ ਸਾਧ ਉਹਨੇ ਬੈਠਾ ਰਹਿੰਦਾ ਹੈ। ਕਹਿੰਦੇ ਘਰੋਂ ਘਾਟੋਂ ਗਿਆ ਗੁਜ਼ਰਿਆ ਬੰਦਾ, ਉਹਨੂੰ ਇਹ ਕਹਿਣਗੇ ਮਨਮੁੱਖ ਜਿਹੜੇ। ਔਰ ਜਿਹੜੇ ਪੁਰਖ ਸੰਸਾਰ ਵੱਲ ਜਾਂਦੇ ਆ, ਕੋਈ ਸਿਲਮਿਆਂ ਜਾਂਦਾ, ਕਲੱਬਾਂ ਪੱਬਾਂ, ਸ਼ਰਾਬ ਦੇ ਠੇਕਿਆਂ ਜਾਂਦੇ ਆ, ਪੁੱਠਿਆਂ ਕੰਮਾਂ 'ਚ, ਕਹਿੰਦੇ ਇਹ ਬਈ ਸਮਾਜਿਕ ਬੰਦਾ, ਇਹਨੂੰ ਬੜੀ ਸੋਝੀ, ਇਹਨੂੰ ਮੇਲ ਕੋਲ ਦਾ ਢੰਗ ਰੰਗ ਬਹੁਤ ਆਉਂਦਾ। ਇਸ ਤਰ੍ਹਾਂ ਕਹਿੰਦੇ ਇਹ ਲੋਕ ਹੈ, ਉਹਨੂੰ ਕਹਿਣਗੇ ਇਹਦਾ ਆਇਆ ਤਾਂ ਸਫਲ ਆ, ਇਹਦਾ ਮੇਲ ਮਿਲਾਪ ਬਹੁਤ ਹੈ। ਇਸ ਤਰ੍ਹਾਂ ਕਹਿੰਦੇ ਲੋਕ ਕਹਿੰਦੇ ਹਾਂਜੀ। ਅਤੇ ਇਸ ਵਾਸਤੇ ਫਿਰ ਉਹਨੂੰ ਇਉਂ ਕਹਿਣਗੇ, ਇਹ ਤਾਂ ਸਾਡੀ ਕੁਲ ਵਿੱਚ ਕੋਈ ਅਵਤਾਰ ਜੰਮਿਆ, ਇਹਨੂੰ ਲੈਣ ਦੇਣ ਦਾ ਵਿਹਾਰ ਬਹੁਤ ਆਉਂਦਾ, ਹੈਂ ਅਕਲ 'ਚ ਬੜਾ ਸਿਆਣਾ। ਪਰ ਕੀ ਕੋ ਆਪਣੀ ਕਹੇ, ਆਪਣੋਂ ਨਹੀਂ ਪਾਇਆ। ਜਿਹੜੀ ਪਰਾਈ ਮਾਇਆ, ਦੇਹ ਨੂੰ ਆਪਣੀ ਕਹਿੰਦਾ। ਜਿਹੜਾ ਆਪਣਾ ਸਰੂਪ ਆਤਮਾ ਨਾਮ ਆ, ਉਹ ਇਹਨੂੰ ਚੰਗਾ ਨਹੀਂ ਲੱਗਦਾ। ਮਿੱਠੇ ਕੋ ਕੌੜਾ ਕਹੇ, ਕੜੂ ਕੋ ਮਿੱਠਾ। ਪਰਮਾਤਮਾ ਦਾ ਨਾਮ ਮਿੱਠਾ ਹੁੰਦਾ, ਕੌੜਾ ਕਹਿੰਦਾ। ਤੂੰ ਤੂੰ ਕਰੀ ਜਾਂਦੇ ਕੜੂ ਹੈ, ਜਿਹੜੇ ਕੌੜੇ ਦੁਖਦਾਈ ਪਦਾਰਥ ਹੈ। ਹੁਣ ਸ਼ਰਾਬਾਂ ਵਿੱਚ ਕੀ ਸਵਾਦ ਆ, ਡੋਡੇ ਤਿੰਨ ਅਜੇ ਕਿਤੇ ਜਾਂ ਫੱਕਦੇ, ਉਹਨਾਂ ਨੂੰ ਮਿੱਠਾ ਕਹਿੰਦੇ। ਰਾਤੇ ਕੀ ਨਿੰਦਾ ਕਰ ਹੈ, ਐਸਾ ਕਲਮਾ ਬੀਠਾ। ਪਰਮਾਤਮਾ ਦੇ ਜਿਹੜੇ ਪ੍ਰੇਮ ਰੂਪੀ ਰੰਗ 'ਚ ਰੰਗੇ ਆ ਗੁਰਮੁਖ ਮਹਾਤਮਾ, ਉਹਨਾਂ ਹੀ ਤਾਂ ਨਿੰਦਿਆ ਕਰਦੇ। ਇਸ ਵਾਸਤੇ ਕਹਿੰਦੇ ਐਸਾ ਕਲਮਾ ਬੀਠਾ, ਇਹੋ ਜਿਹਾ ਵਰਤਾਰਾ ਅਸੀਂ ਕਹਿੰਦੇ ਕਲਯੁਗ ਦੇ ਵਿੱਚ ਦੇਖਿਆ। ਹੁਣ ਸਵੇਰੇ ਦੱਸਿਆ ਸੀ ਕਿ ਆਹ ਜਿਹੜੇ ਹੁਣ ਐਕਟਰ ਐਕਟਰ ਸਨ, ਲੱਖਾਂ ਰੁਪਏ ਦਿੰਦੇ ਆ, ਇਹਨਾਂ ਨੂੰ ਕੋਈ ਨਹੀਂ ਮਾੜਾ ਕਹਿੰਦਾ, ਮੈਂ ਗਾਂਦੇ ਸੁਣਾਉਂਦੇ ਹੈ। ਇਹ ਜਿਹੜੇ ਏਜੰਟ ਆ, ਲੱਖਾਂ ਰੁਪਏ ਲਈ ਜਾਂਦੇ ਆ, ਇਹਨਾਂ ਨੂੰ ਕੋਈ ਨਹੀਂ ਕਹਿੰਦਾ। ਅਤੇ ਜਿਹੜੇ ਭਜਨ ਬਾਣੀ ਵਾਲੇ ਆ, ਉਹਨੇ ਹੀ ਨਿੰਦਿਆ ਕਹਿੰਦੇ। ਚੇਰੀ ਕੀ ਸੇਵਾ ਕਰ ਹੈ, ਠਾਕਰ ਨਹੀਂ ਦੀਸਾ ਹੈ। ਜਿਹੜੀ ਪਰਮਾਤਮਾ ਦੀ ਚੇਰੀ ਕੌਣ ਦਾਸੀ ਮਾਇਆ, ਉਹਦੀ ਸੇਵਾ ਕਰਦੇ ਆ। ਹਾਂਜੀ, ਜਿਹੜਾ ਸਾਰਿਆਂ ਦਾ ਠਾਕਰ ਮਾਲਕ ਪਰਮੇਸ਼ਰ ਆ, ਉਹ ਇਹਨਾਂ ਨੂੰ ਨਜ਼ਰ ਹੀ ਨਹੀਂ। ਜਿਹੜੀ ਆਪਣੇ ਘਰ ਵਾਲੀ ਦਾਸੀ ਔਰਤ ਹੈ, ਹੈਂ ਉਹਦੀ ਸੇਵਾ ਕਰਦੇ। ਪਰ ਔਰਤ ਨੂੰ ਆਪਣਾ ਜਿਹੜਾ ਪਤੀ ਸਵਾਮੀ ਹੈ, ਉਹ ਨਜ਼ਰ ਨਹੀਂ ਆਉਂਦਾ। ਸਗੋਂ ਪਤੀ ਨੂੰ ਆਪਣਾ ਗੁਲਾਮ ਸਵਾਮੀ ਜੀ ਦਾ ਮੇਰਾ ਨੌਕਰ ਹੈ। ਹੈਂ ਪੋਖਰ ਨੀਰ ਬਰੋਲੀਆ, ਮੱਖਣ ਨਹੀਂ ਦਿਸਿਆ। ਜਿਸ ਤਰ੍ਹਾਂ ਪੋਖਰ ਮੈਨੇ ਛੱਪੜ ਦੇ ਪਾਣੀ ਨੂੰ ਬਰੋਲੀਆ, ਮੈਨੇ ਉਹ ਪਾਣੀ ਨੂੰ ਰਿੜਕ ਦੇਈ ਹੈ ਦੇਖੋ। ਹਾਂਜੀ, ਅਤੇ ਫਿਰ ਮੱਖਣ ਨਹੀਂ ਦਿਸਿਆ, ਉੱਥੋਂ ਮੱਖਣ ਕਿੱਥੋਂ ਨਿਕਲਣਾ, ਉੱਥੋਂ ਮੱਖਣ ਕਿੱਥੋਂ ਨਿਕਲੇ। ਇਸ ਤਰ੍ਹਾਂ ਜਿਹੜੇ ਸੰਸਾਰ ਛੱਪੜ ਦੇ ਸਕਾਮ ਕਰਮ ਰੂਪੀ ਪਾਣੀ ਨੂੰ ਰਿੜਕਦੇ ਆ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਜਿਹੜਾ ਮੱਖਣ ਹੈ, ਉਹ ਕਿੱਥੋਂ ਨਿਕਲੇ, ਉਹ ਕਿੱਥੋਂ ਪ੍ਰਾਪਤ ਹੋਏਗਾ। ਇਸ ਵਾਸਤੇ ਮੱਖਣ ਨਹੀਂ ਦਿਸਿਆ। ਉੱਥੇ ਮੱਖਣ ਹੈ ਜਿਹੜਾ ਪੂਰੀ ਤੈ ਉਹ ਪ੍ਰਾਪਤ ਨਹੀਂ ਹੁੰਦਾ। ਇਸ ਪਦ ਜੋ ਅਰਥ ਆਏ ਦੇ ਉਹ ਗੁਰੂ ਹਮਾਰਾ ਕਹਿੰਦਾ ਇਸ ਪਦ ਦੇ ਅਰਥ ਕਰਕੇ ਜਿਹੜਾ ਅਰਥ ਆਏ ਦੇ ਕਹਿੰਦੇ ਸੱਚੇ ਸਿਧਾਂਤ ਨੂੰ ਧਾਰ ਲੈਂਦਾ ਉਹ ਨਿਰੰਕਾਰ ਦਾ ਸਰੂਪ ਹੋ ਜਾਂਦਾ। ਨਿਰੰਕਾਰ ਦਾ ਸਰੂਪ ਹੋਣ ਕਰਕੇ ਉਹ ਸਾਡਾ ਗੁਰੂ ਪੂਜਨੀ ਕਿਹਾ। ਨਾਨਕ ਚੀਨੇ ਆਪ ਕੋ ਸੋਪਰ ਅਪਾਰਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਪਣੇ ਸਰੂਪ ਨੂੰ ਚੀਨੇ ਨੇ ਜਾਣ ਲੈਂਦਾ ਉਹ ਅਪਰ ਪਰ ਪਰਮਾਤਮਾ ਦਾ ਨਿਰੰਕਾਰ ਦਾ ਸਰੂਪ ਹੋ ਜਾਂਦਾ ਹੈ। ਸਭ ਆਪੇ ਆ ਵਰਤਦਾ ਆਪੇ ਪਰਮਾਇਆ ਹਾਂਜੀ ਇਸ ਤਰ੍ਹਾਂ ਕਹਿੰਦੇ ਉਹ ਨਿਸ਼ਚਾ ਕਰਦਾ ਸਾਰਿਆਂ ਵਿੱਚ ਕਿ ਕੋਈ ਪਰਮੇਸ਼ੁਰ ਆਪੇ ਹੀ ਵਰਤ ਰਿਹਾ। ਆਪਣੇ ਇਹ ਜਿਹੜੇ ਜਿੰਨੇ ਵੀ ਜੀਵ ਹੈ ਇਹਨਾਂ ਨੂੰ ਕਹਿੰਦੇ ਇਹਦੇ ਜੀਵਾਂ ਦੇ ਕੀਤੇ ਹੋਏ ਆਪਣੇ ਕਰਮਾਂ ਅਨੁਸਾਰ ਇਹਨਾਂ ਨੂੰ ਫਰਮਾਉਂਦਾ ਹੈ। ਗੁਰ ਕਿਰਪਾ ਤੇ ਬੂਝੀਆ ਸਭ ਬ੍ਰਹਮ ਸਮਾਇਆ ਜੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਸਾਰਿਆਂ ਵਿੱਚ ਇੱਕ ਬ੍ਰਹਮ ਨਿਰੰਕਾਰ ਪਰਮੇਸ਼ੁਰ ਜਿਹੜਾ ਉਹ ਭਾਈ ਸਮਾਇਆ ਹੋਇਆ ਹੈ। ਰਾਗ ਗੋੜੀ ਗੁਆਰੇ ਦੀ ਮਹਲਾ ਤੀਜਾ ਸਤਿਜੇ ਓਮਕਾਰ ਸਤਿਗੁਰ ਪ੍ਰਸਾਦ ਮਨ ਕਾ ਸੁਰੂ ਦੂਜਾ ਪਾਓ ਪਰਮੇ ਭੁੱਲੇ ਆਵੋ ਜਾਓ। ਕਿਸੇ ਪ੍ਰੇਮੀ ਨੇ ਉਹ ਗੋਂਦਵਾਲ ਦੇ ਉੱਤੇ ਬ੍ਰਾਹਮਣਾਂ ਵਾਸਤੇ ਬ੍ਰਹਮ ਭੋਜ ਤਿਆਰ ਕੀਤਾ। ਉਹ ਕੀ ਹੋਇਆ ਰਾਤ ਨੂੰ ਲੜਕੀ ਜਾਂ ਲੜਕੇ ਦਾ ਜਨਮ ਹੋ ਗਿਆ ਘਰ ਤੋਂ ਹੋ ਗਏ ਅਤੇ ਫਿਰ ਉਸਨੇ ਛੁਪਾ ਤਾਂ ਬਹੁਤ ਰੱਖਿਆ ਅਤੇ ਬ੍ਰਾਹਮਣਾਂ ਨੂੰ ਪਤਾ ਨਹੀਂ ਲੱਗੇ ਬ੍ਰਾਹਮਣਾਂ ਨੂੰ ਕਿਸੇ ਤੋਂ ਪਤਾ ਲੱਗ ਗਿਆ ਕਿਉਂਕਿ ਇਹਨਾਂ ਦੇ ਘਰ ਝੂਠ ਬੋਲ ਗਏ ਹੈਂ ਉਹਨਾਂ ਦੇ ਘਰ ਬ੍ਰਾਹਮਣ ਕੋਈ ਰੋਟੀ ਖਾਂਦਾ ਨਹੀਂ ਜਿਹੜੇ ਨਾ ਆਇਆ ਉਹਨਾਂ ਬਜਾਇਆ ਨੂੰ ਕਿੰਨਾ ਖਰਚ ਕੀਤਾ ਸੀ। ਉਹਨੇ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੇਨਤੀ ਮਹਾਰਾਜ ਅਸੀਂ ਭੋਜਨ ਤਿਆਰ ਕੀਤਾ ਬੱਚੇ ਦੇ ਜਾਣਾ ਬ੍ਰਾਹਮਣ ਹੁਣ ਕੋਈ ਰੋਟੀ ਖਾਣ ਆਉਂਦਾ ਨਹੀਂ ਅਤੇ ਹੁਣ ਭੋਜਨ ਸਾਡਾ ਬਣਾਇਆ ਨਿਸਫਲ ਜਾਊਗਾ ਕਿਵੇਂ ਕਰੀ ਜਾਂਦਾ ਖਰਚਾ ਕਿੱਥੇ। ਮਹਾਰਾਜ ਨੇ ਕੀ ਕੀਤਾ ਗੁਰਸਿੱਖਾਂ ਨੂੰ ਭੇਜ ਕਿਤੇ ਜਾਓ ਤਗ ਲਓ ਪਏ ਹਾਂਜੀ ਕਿ ਇਹਦਾ ਜਿਹੜਾ ਅੰਨ ਪਾਣੀ ਪਵਿੱਤਰ ਆ ਅਤੇ ਬ੍ਰਾਹਮਣ ਨੂੰ ਜਦੋਂ ਪਤਾ ਲੱਗਾ ਉਹ ਆ ਕੇ ਕਹਿਣ ਲੱਗੇ ਤੁਸੀਂ ਐਡੇ ਵੱਡੇ ਗੁਰੂ ਹੋ ਤੁਸੀਂ ਸੂਤ ਉਪਾਧ ਦੀ ਕੋਈ ਵਿਚਾਰ ਹੀ ਨਹੀਂ ਕਰਦੇ ਇਹ ਤੁਸੀਂ ਚੰਗਾ ਕੰਮ ਨਹੀਂ ਕੀਤਾ। ਮਹਾਰਾਜ ਕਹਿੰਦੇ ਭਾਈ ਜਿਹੜੇ ਸਿਮਰਨ ਕਰਨ ਵਾਲੇ ਆ ਉਹਨਾਂ ਨੂੰ ਕੋਈ ਸੂਤਕ ਪਾਤਕ ਦਾ ਦੋਸ਼ ਨਹੀਂ ਲੱਗਦਾ ਹਾਂਜੀ ਅਤੇ ਜਿਹੜੇ ਮਨਮੁੱਖ ਆਦਮੀ ਆ ਮਨਮੁੱਖ ਸੂਤਕ ਅੱਗੇ ਨਾ ਜਾਏ ਉਹਨਾਂ ਦਾ ਸੂਤਕ ਵੀ ਜਾਂਦੇ ਨੇ ਅਤੇ ਮਹਾਰਾਜ ਕਹਿੰਦੇ ਜੇ ਤੁਸੀਂ ਸੂਤਕ ਦੀ ਗੱਲ ਕਰੀਏ ਸੂਤਕ ਤਾਂ ਹਰ ਜਗ੍ਹਾ ਹੀ ਹੈ ਸੂਤਕ ਤੋਂ ਬਿਨਾਂ ਜਗ੍ਹਾ ਕਿਹੜੀ ਹੈ। ਮਨ ਕਾ ਸੂਤਕ ਦੂਜਾ ਭਾਵ ਜਿਹੜਾ ਮਨ 'ਚ ਦਵੈਸ਼ ਭਾਵ ਆ ਇਹ ਮਨ ਦਾ ਸੂਤਕ ਹੈ। ਭਰਮ ਵਿੱਚ ਭੁੱਲਣੇ ਕਰਕੇ ਕਹਿੰਦੇ ਜਿੰਨੇ ਵੀ ਜੀਵ ਆਵੋ ਜਾਓ ਅਤੇ ਜੰਮਦੇ ਮਰਦੇ ਆ ਭਰਮੇ ਭੁੱਲੇ ਆਵੋ ਜਾਓ ਭਰਮ ਵਿੱਚ ਭੁੱਲੇ ਹੋਏ ਜੀਵ ਹੁੰਦੇ ਆ ਜਾਂਦੇ ਆ ਮਰਦੇ ਆ ਜੰਮਦੇ ਮਨਮੁੱਖ ਸੂਤਕ ਕਬਾਇਆ ਨਾ ਜਾਏ ਫਿਰ ਉਨ੍ਹਾਂ ਚਿਰ ਜਿਹੜੇ ਮਨਮੁੱਖ ਲੋਕ ਇਹਨਾਂ ਦਾ ਸੂਤਕ ਤਾਂ ਕਦੇ ਜਾਂਦਾ ਹੀ ਜੇ ਚਿਰ ਸਭ ਦਿਨ ਭੀਜਿਆ ਹਰ ਕਹਿ ਨਾ ਰਹੋ। ਹਜ਼ੂਰ ਕਹਿੰਦੇ ਜਿਤਨੀ ਦੇਰ ਤੱਕ ਸਤਿਗੁਰਾਂ ਦਾ ਉਪਦੇਸ਼ ਲੈ ਕੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਇਹਦਾ ਮਨ ਨਹੀਂ ਭੇਜਦਾ ਰਾਹੁਲ ਵਿਸ਼ਰਾਮ ਦੇ ਕਹਿੰਦੇ ਸਭੋ ਸੂਤਕ ਜੇਤਾ ਮੋਹ ਆਕਾਰ ਮਰਮਰ ਜਮੈਂ ਵਾਰੋ ਵਾਰ ਇਹ ਜਿੰਨਾ ਵੀ ਆਕਾਰ ਹੈਗਾ ਪੈਦਾ ਕੀਤੀ ਆਕਾਰਾਂ ਦੀ ਸ੍ਰਿਸ਼ਟੀ ਸਾਰੇ ਸਰੀਰਾਂ ਜਿਹੜਾ ਮੋਹ ਕਰਨਾ ਹੈਂ ਕਹਿਣ ਲੱਗੇ ਬ੍ਰਾਹਮਣ ਉਹ ਸਾਰਾ ਸੂਤਕ ਰੂਪ ਹੈ ਜੀ ਹਾਂਜੀ ਜਿਹਦੇ ਮੋਹ ਕਰਕੇ ਕਹਿੰਦੇ ਜੀਵ ਜਿਹੜਾ ਵਾਰ ਵਾਰ ਮੁੜ ਮੁੜ ਕੇ ਜੰਮਦਾ ਆ ਮਰਦਾ ਇਸੇ ਚੱਕਰ 'ਚ ਘੁੰਮ ਜਾਂਦਾ। ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਏ ਕਹਿੰਦੇ ਆ ਗਿਆ ਹਵਾ ਆ ਪਾਣੀ ਇਹ 'ਚ ਵੀ ਸੂਤਕ ਹੈ ਥੋੜ੍ਹੇ ਪਾਣੀ ਜੀਵ ਪੈਦਾ ਹੋ ਕੇ ਦਿੱਤੇ ਰਹਿੰਦੇ ਔਰ ਜਿੰਨਾ ਭੋਜਨ ਖਾਂਦਾ ਉਹਦੇ ਵੀ ਸੂਤਕ ਹੈ ਹਾਂਜੀ ਉਹਦੀ ਹੁਣ ਦੇਖ ਲਓ ਅੰਨ ਜਿਹੜਾ ਹੈਗਾ ਸੂਤਕ ਕਰਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਕਹਿੰਦੇ ਠਾਕ ਨੇ ਪੂਜਾ ਕਰਮਾਂ ਦੇ ਕਰਨ ਵਿੱਚ ਵੀ ਸੂਤਕ ਹੋ ਰਿਹਾ ਜਾਂਦਾ ਹਾਂਜੀ ਕਰਮਾਂ ਦੇ ਕਰਨ ਵਿੱਚ ਸੂਤਕ ਹੈ ਇਸ ਵਾਸਤੇ ਇਹਦਾ ਜਿਹੜੀ ਠਾਕਰਾਂ ਦੀ ਪੂਜਾ ਕੋਈ ਕਰੇ ਨਹੀਂ ਸਕਦਾ ਹੈਂ ਜਿਹੜਾ ਨਾਮੀ ਦੇ ਨਾਮ ਵਿੱਚ ਰਤੇ ਹੋਏ ਆ ਉਹਨਾਂ ਦਾ ਜਿਹੜਾ ਮਨ ਪਵਿੱਤਰ ਹੋ ਜਾਂਦਾ ਪਵਿੱਤਰ ਮਨ ਵਾਲਿਆਂ ਨੂੰ ਕਹਿੰਦੇ ਕੋਈ ਸੂਤਕ ਪਾਤਕ ਨਹੀਂ ਲੱਗਦਾ। ਸਤਿਗੁਰ ਸੇਵਿਆ ਸੂਤਕ ਜਾਏ ਮਰੇ ਨਾ ਜਨਮੇ ਅਕਾਲ ਨਾ ਖਾਏ ਸਤਿਗੁਰ ਸੱਜੇ ਵਾਰ ਸੇਵਾ ਕਰਨਾ ਇਹ ਸੂਤਕ ਦਾ ਜਿਹੜਾ ਭਰਮ ਚਲੇ ਉਹ ਨਾ ਜੰਮਦਾ ਨਾ ਮਰਦਾ ਨਾ ਉਹਨੂੰ ਕਾਲ ਖਾਂਦਾ ਸਾਥੀਆਂ ਬਹੁਤ ਦੇਖੋ ਕੋਈ ਬਿਨ ਆਵੇ ਕੋਈ ਮੁਕਤ ਨਾ ਹੋਵੇ। ਮਹਾਰਾਜ ਕਹਿੰਦੇ ਭਾਵੇਂ ਛੇ ਸ਼ਾਸਤਰ ਸਾਈ ਸਿੰਘ ਨੇ ਚਾਰ ਵੇਦ ਆ ਸਾਰਾ ਪ੍ਰਾਣ ਇਹਨਾਂ ਨੂੰ ਕੋਈ ਸੋਧ ਵਿਚਾਰ ਕੇ ਦੇ ਲੈ ਸਾਰੇ ਗ੍ਰੰਥ ਜਿੰਨੇ ਆ ਉਹ ਇਹੀ ਗੱਲ ਦੱਸ ਰਹੇ ਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਇਹ ਮਤਾਂ ਮੁਕਤੀ ਦਾ ਰੂਪ ਨਹੀਂ ਹੁੰਦਾ ਮੁਕਤ ਨਹੀਂ ਹੁੰਦਾ। ਜੋ ਵਿਚਾਰੇ ਨਾਮ ਉੱਤਮ ਸਬਦ ਵਿਚਾਰ ਕਲਮੇ ਗੁਰਮੁਖ ਕੁਦਰਤ ਪਾਠ ਚਾਰੇ ਯੁਗਾਂ ਵਿੱਚ ਸਤਿਗੁਰ ਦੇ ਸ਼ਬਦ ਦਾ ਵਿਚਾਰ ਕਰਨਾ ਪਰਮੇਸ਼ਰ ਨਾਮ ਜਪਣਾ ਇਹ ਸ੍ਰੇਸ਼ਟ ਕਰਨਾ ਕਲਯੁਗ ਜਿਹੜੇ ਗੁਰਮੁਖ ਆ ਉਹ ਨਾਮ ਜਪ ਕੇ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਸੱਚਾ ਮਰਿਆ ਨਾ ਆਵਿਆ ਜਾਏ ਨਾਨਕ ਗੁਰੂ ਨੂੰ ਕਹਿ ਸਮਾਂ ਸੱਚੇ ਪਾਸੇ ਜਿਹੜਾ ਸੱਚਾ ਪਰਮੇਸ਼ਰ ਨਾ ਜੰਮਦਾ ਨਾ ਮਰਦਾ ਨਾ ਆਉਂਦਾ ਨਾ ਜਾਂਦਾ ਗੁਰਮੁਖ ਜਿਹੜੇ ਉਹ ਸੱਚੇ ਪਰਮਾਤਮਾ ਵਿੱਚ ਸਮਾ ਕੇ ਰਹਿੰਦੇ। ਵਾਹਿਗੁਰੂ ਜੀ
5: ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣਾਧਾਰਾ ਹਰਜੀ ਰੱਖ ਹਿਰਦੈ ਉਰ ਧਾਰਾ ਕਹਿੰਦੇ ਇਹ ਗੁਰਮੁਖ ਪਿਆਰਿਓ ਜਿਹੜੀ ਗੁਰੂ ਕੇ ਪਿਆਰੀ ਨੂੰ ਸੇਵਾ ਕਰਨੀ ਇਹਨੂੰ ਆਪਣੇ ਪ੍ਰਾਣਾਂ ਦਾ ਆਧਾਰਾ ਮੈਨੇ ਆਸਰਾ ਬਣਾ ਲਓ। ਸੰਗਤ ਦੀ ਸੇਵਾ ਬੜਾ ਪੁੰਨ ਹੈ ਔਰ ਹਰੀ ਨਿਰੰਕਾਰ ਜਿਹੜਾ ਜੀ ਸਤਿਕਾਰਯੋਗ ਹੈ ਉਹਨੂੰ ਆਪਣੇ ਸਿਰਦੇ ਦੇ ਪੁਰਮੇ ਵਿੱਚ ਧਾਰਨ ਕਰਕੇ ਰੱਖੋ। ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜਕਾਰਾਂ ਸਤਸੰਗਤ ਰੂਪੀ ਸੱਚੇ ਦਰਬਾਰ ਵਿੱਚ ਆ ਕੇ ਗੁਰਮੁਖ ਪਿਆਰੇ ਸੋਭਾ ਪ੍ਰਾਪਤ ਕਰਦੇ ਹਨ। ਕਹਿੰਦੇ ਹੇ ਪੰਡਿਤ ਵਿਕਾਰਾਂ ਨੂੰ ਦੋਸ਼ਾਂ ਨੂੰ ਤਿਆਗ ਕੇ ਜਿਹੜੇ ਪਰਮਾਤਮਾ ਦੇ ਨਾਮ ਦੀ ਮਹਿਮਾ ਕਰਨ ਵਾਲੇ ਗ੍ਰੰਥ ਹੈ ਉਹਨਾਂ ਨੂੰ ਪੜ੍ਹਨਾ ਕਰੋ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਕਿਤਾਬਾਂ ਹੈ ਜਿਹਨਾਂ ਨੂੰ ਪੜ੍ਹ ਕੇ ਕਈ ਤਰ੍ਹਾਂ ਦੇ ਮਨ ਦੇ ਵਿੱਚ ਭਰਮ ਭੁਲੇਖੇ ਪੈਦਾ ਹੁੰਦੇ ਹੈ। ਉਹ ਗ੍ਰੰਥ ਪੜ੍ਹੋ ਜਿਹੜੇ ਪਰਮਾਤਮਾ ਦੇ ਸੰਬੰਧੀ ਹੈ। ਗੁਰਮੁਖ ਭੋਜਲ ਉਤਰ ਹਾਂ ਪਾਰਾ ਰਹਾਂ ਅਤੇ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਪਿਆਰੇ ਹੈ ਉਹਨਾਂ ਦੀ ਸੰਗਤ ਕਰਕੇ ਜਿਹੜਾ ਭੋਜਲ ਪੈਦਾ ਸੰਸਾਰ ਹੈ ਇਸ ਤੋਂ ਪਾਰ ਉਤਰਨਾ ਕਰੋ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਗੁਰਮੁਖ ਵਿੱਚ ਹੋਮੈਂ ਜਾਏ ਗੁਰਮੁਖਾਂ ਦਾ ਲੱਛਣ ਕੀ ਹੈ? ਉਹਨਾਂ ਦੇ ਮਨ 'ਚੋਂ ਜਿਹੜੀ ਸੰਗਤਾਂ ਮੰਗਤ ਵਾਲੀ ਵਿਅਕਤੀ ਇਹ ਦੂਰ ਹੋ ਜਾਂਦੀ ਹੈ। ਗੁਰਮੁਖ ਮਹਿਲ ਨਾਲ ਲੱਗ ਆਏ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਮਨ 'ਚ ਅਵਿਦਿਆ ਰੂਪੀ ਜਾਂ ਪਾਪਾਂ ਦੀ ਮੈਲ ਇਹ ਨਹੀਂ ਆ ਕੇ ਲੱਗਦੀ ਹੈ। ਗੁਰਮੁਖ ਨਾਮ ਬਸੈ ਮਨ ਆਏ, ਗੁਰਮੁਖਾਂ ਦੇ ਮਨ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਬਸਦਾ ਨਿਵਾਸ ਕਰਦਾ ਹੈ। ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਪਿਆਰੇ ਜਿਹੜੇ ਹੈ ਕਰਮ ਧਰਮ ਇਹ ਕੀਤੇ ਹੋਏ ਜਿਹੜੇ ਆ ਉਹਨਾਂ ਦੇ ਸੱਚ ਹੋਈ ਮੈਨੇ ਸਫਲ ਹੋ ਜਾਂਦੇ, ਇਸ ਸੱਚ ਹੋਏ ਦਾ ਮਤਲਬ ਸਫਲ ਹੋ ਜਾਂਦੇ ਨੇ। ਅਤੇ ਗੁਰਮੁਖ ਜਿਹੜੇ ਆ ਅਹੰਕਾਰ ਅਤੇ ਜਾਤੀ ਦਾ ਅਹੰਕਾਰ ਜਿਹੜਾ ਇਹ ਸਾਰਾ ਦੂਰ ਕਰ ਦਿੰਦੇ, ਰਾਗ ਦਵੈਸ਼ ਹਰਖ ਸੋਗ ਇਹ ਦੋਨੋਂ ਜਿਹੜੇ ਹੈ ਦੂਈ ਦਵੈਸ਼ ਹੈ ਇਹਨੂੰ ਵਿਕਾਰਾਂ ਨੂੰ ਜਲਾ ਦਿੰਦੇ ਆ, ਸਾੜ ਦਿੰਦੇ ਹਨ, ਖਤਮ ਕਰ ਦਿੰਦੇ ਹਨ। ਗੁਰਮੁਖ ਨਾਮ ਰੱਖੇ ਸੁੱਖ ਹੋਏ। ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦਾ ਨਾਮ ਜਪ ਕੇ ਨਾਮੀ ਵਿੱਚ ਰੱਤੇ ਰਹਿੰਦੇ ਆ ਉਹਨਾਂ ਨੂੰ ਫਿਰ ਸੁੱਖਾਂ ਦੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਆਪਣਾ ਮਨ ਪ੍ਰਬੁੱਧ ਹੋ ਬੁੱਝ ਹੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ, ਆਪਣੇ ਮਨ ਨੂੰ ਪ੍ਰਬੁੱਧ ਪ੍ਰਬੋਧਣਾ ਨਾਮ ਹੁੰਦਾ ਸਮਝਾਉਣ ਦਾ, ਇਹਨੂੰ ਸਮਝਾ ਕੇ ਪਰਮੇਸ਼ਵਰ ਨੂੰ ਬੁੱਝਣਾ ਕਰੋ। ਜਿਸ ਤਰ੍ਹਾਂ ਆਪਣੇ ਮਨ ਨੂੰ ਪ੍ਰਬੋਧੋ ਮੈਨੂੰ ਜਦੋਂ ਗਿਆਨ ਪ੍ਰਾਪਤ ਹੋ ਜਾਏ ਫਿਰ ਉਸ ਯੁਗਤੀ ਨੂੰ ਢੰਗ ਨੂੰ ਤਰੀਕੇ ਨੂੰ ਹਾਂਜੀ ਪੁੱਛਣਾ ਕਰੋ, ਕਿਉਂ ਆਪਣੇ ਮਨ ਨੂੰ ਹਾਂਜੀ ਗਿਆਨ ਹੋਏ ਤੋਂ ਬਿਨਾਂ ਜੇ ਲੋਕਾਂ ਨੂੰ ਸਮਝਾਓਗੇ ਤੁਹਾਡਾ ਕਿਹਾ ਕੋਈ ਵੀ ਨਹੀਂ ਸੁਣੇਗਾ, ਕਿਉਂਕਿ ਉਹ ਜਿਹੜਾ ਗਿਆਨ ਅਧੂਰਾ ਆਪ 'ਤੇ ਗਿਆਨ ਹੈ ਨਹੀਂ, ਲੋਕਾਂ ਨੂੰ ਗਿਆਨ ਦੀਆਂ ਗੱਲਾਂ ਕਰਦਾ ਉਹ ਗਿਆਨ 'ਤੇ ਅਸਰ ਨਹੀਂ ਕਰਦਾ ਦੂਸਰੇ 'ਤੇ। ਗੁਰਮੁਖ ਸਮਝ ਹੋ ਸਦਾ ਸੁੱਖ ਹੋਈ, ਜਿਹੜੇ ਗੁਰਮੁਖ ਪਿਆਰੇ ਆ ਉਹ ਸਤਿਗੁਰਾਂ ਦੁਆਰਾ ਇਸ ਭੇਦ ਨੂੰ ਸਮਝਦੇ ਆ, ਉਹ ਸਮਝ ਕੇ ਫਿਰ ਉਹਦੇ 'ਤੇ ਚੱਲਦੇ ਆ, ਉਹਨਾਂ ਨੂੰ ਨਿਤਮੇ ਨੇ ਹਮੇਸ਼ਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨਮੁਖ ਡੰਫ ਬਹੁਤ ਚਤਰਾਈ, ਜੋ ਕੁਛ ਕਮਾਵੈ ਸੋ ਥਾਏ ਨਾ ਪਾਈ। ਜਿਹੜੇ ਮਨਮੁਖ ਲੋਕ ਆ ਉਹਨਾਂ ਦੇ ਮਨ 'ਚ ਡੰਫ ਮੈਨੇ ਪਖੰਡ ਅਤੇ ਚਤਰਾਈਆਂ ਬਹੁਤ ਹੁੰਦੀਆਂ, ਇਸ ਵਾਸਤੇ ਜਿਹੜੇ ਮਨਮੁਖ ਲੋਕ ਆ ਹਾਂਜੀ ਉਹਨਾਂ ਨੂੰ ਉਹ ਜਿਹੜੇ ਵੀ ਕਰਮ ਕਮਾਉਂਦੇ ਆ ਉਹ ਦਰਗਾਹ 'ਚ ਕਬੂਲ ਨਹੀਂ ਪੈਂਦੇ, ਦਿਖਾਵਾ ਤਾਂ ਬਹੁਤ ਕਰਦੇ ਆ ਪਰ ਸੱਚੇ ਦੇ ਦਰਬਾਰ 'ਚ ਪ੍ਰਵਾਨ ਨਹੀਂ ਹੁੰਦੇ। ਆਵੈ ਜਾਵੈ ਠੌਰ ਨਾ ਕਾਈ, 84 ਲੱਖ ਜੂਨਾਂ 'ਚ ਕਦੀ ਆਉਂਦੇ ਆ ਕਦੀ ਜਾਂਦੇ ਆ, ਉਹਨਾਂ ਨੂੰ ਰੁਕਣ ਵਾਸਤੇ ਠਹਿਰਨ ਵਾਸਤੇ ਕਿਤੇ ਜਗ੍ਹਾ ਢੋਈ ਮਿਲਦੀ ਨਹੀਂ ਹੈ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਪਗ ਜਿਉਂ ਲਾਏ ਬਹਿ ਨਿਤਿਆਨਾ। ਜਿਹੜੇ ਮਨਮੁਖ ਲੋਕ ਆ ਕਿਉਂਕਿ ਜਿਹੜੇ ਕਰਮ ਕਰਦੇ ਅਭਿਮਾਨ ਹੰਕਾਰ ਦੇ ਸਹਿਤ ਕਰਦੇ ਅਤੇ ਬਗਲੇ ਨੂੰ ਹਮੇਸ਼ਾ ਹਾਂਜੀ ਧਿਆਨ ਲਾਉਂਦੇ ਆ, ਲੁੱਟ ਖਸੁੱਟ ਵਾਸਤੇ ਬੜੇ ਧਿਆਨ ਲਾਉਂਦੇ ਆ, ਜਮ ਪਕੜਿਆ ਤਾਂ ਵੀ ਪਛਤਾਉਣਾ। ਹਾਂਜੀ, ਜੇ ਸਮੇਂ ਫਿਰ ਜਮਾਂ ਨਾ ਤੂੰ ਫੜ ਲਿਆ ਇਹ ਪਛਤਾਉਂਦੇ ਆ। ਜਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰਪ੍ਰਸਾਦੀ ਮਿਲੇ ਹਰ ਸੋਈ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਤੋਂ ਬਿਨਾਂ ਕਦੇ ਕਿਸੇ ਨੂੰ ਮੁਕਤੀ ਨਹੀਂ ਮਿਲੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੇਵਾ ਵੱਡੀ ਚੀਜ਼ ਹੈ। ਮੈਂ ਸਤਿਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਮਿਲਦਾ ਹੈ, ਕਿਉਂਕਿ ਆਪਣੇ ਯਤਨਾਂ ਜਾਂ ਮਿਲ ਜਾਏ ਇਹ ਤਾਂ ਹਰੇਕ ਹੀ ਮਿਲਦਾ ਹੈ, ਉਹਦੀ ਕਿਰਪਾ ਨਾਲ ਹੀ ਹੈ। ਕਿਰਪਾ ਸੇਵਾ ਤੋਂ ਹੀ ਹੁੰਦੀ ਹੈ। ਗੁਰਦਾਤਾ ਯੁਗ ਚਾਰੇ ਹੋਏ, ਚਾਰੇ ਯੁਗਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦਾਤੇ ਹੈ। ਸਤਿਗੁਰਾਂ ਦੇ ਪਾਸੋਂ ਜਿਹੜੇ ਉੱਤਮ ਸ੍ਰੇਸ਼ਟ ਜਿਗਿਆਸੂ ਆ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਹਿਰ ਕੀ ਪੁੱਤਰੀ ਦਾਰ ਗਵਾਈ। ਗੁਰਮੁਖ ਪਿਆਰੇ ਜਿਹੜੇ ਜਾਤੀ ਹੈ, ਪਤ ਨਾਮ ਹੁੰਦਾ ਇੱਜਤ ਦਾ ਜਾਂ ਵਡਿਆਈ ਕਹਿ ਲਓ, ਹਾਂਜੀ ਇੱਕੋ ਹੀ ਨਾਮ ਹੈ। ਜਿਹੜੇ ਗੁਰਮੁਖ ਪਿਆਰੇ ਹੈ, ਸਾਇਰ ਸਮੁੰਦਰ ਦੀ ਪੁੱਤਰੀ ਕੌਣ ਹੈ? ਲਕਸ਼ਮੀ ਮਾਇਆ। ਇਹ ਵੀ ਕਹਿੰਦੇ ਜਿਹੜੇ 14 ਰਤਨ ਰਿੜਕੇ ਹੈ ਵਿੱਚੋਂ ਨਿਕਲੀ ਸੀ ਰਿੜਕਣ ਤੋਂ, ਇਸ ਕਰਕੇ ਇਹਨੂੰ ਸਾਇਰ ਸਮੁੰਦਰ ਦੀ ਪੁੱਤਰੀ ਕਹਿੰਦੇ। ਬਦਾਰਮੇ ਨੇ ਹੁੰਦਾ ਖਤਮ ਕਰਨਾ, ਇਹਨੂੰ ਮਾਰ ਕੇ ਗੁਆ ਦਿੱਤੀ, ਭਾਵੀ ਦੇ ਮੋਹ ਨੂੰ ਖਤਮ ਕਰਤਾ। ਔਰ ਕਹਿੰਦੇ ਜਿਹੜੀ ਵਿਚਾਰਨੇ ਵਾਲੇ ਸੀ ਉਹਨੂੰ ਉਹਨਾਂ ਨੇ ਗੁਆ ਦਿੱਤਾ। ਬਦਾਰ ਨਾਮ ਦੂਸਰਾ ਅਰਥਾਂ ਵਿੱਚ ਹੁਸ਼ਿਆਰ ਹੋ ਕੇ, ਹਾਂਜੀ ਬੇਦਾਰ ਨਾਮ ਹੁਸ਼ਿਆਰ ਦਾ ਵੀ, ਹੁਸ਼ਿਆਰ ਹੋ ਕੇ ਗੁਆ ਦਿੱਤੀ ਹੈ। ਨਾਨਕ ਦਿਨ ਨਾਵੇ ਝੂਠੀ ਚਿਤਰਾਈ, ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਦੁਨੀਆਂ ਦੇ ਲੋਕ ਬਹੁਤ ਤਰ੍ਹਾਂ ਚਿਤਰਾਈਆਂ ਕਰਦੇ ਆ, ਜੇ ਨਾਮ ਦੀ ਕਮਾਈ ਨਹੀਂ ਉਹ ਚਿਤਰਾਈਆਂ ਵੀ ਉਹਨਾਂ ਦੀਆਂ ਝੂਠੀਆਂ ਮੋਠੀਆਂ ਹੀ ਆ। ਗੌੜੀ ਮਹੱਲਾ ਤੀਜਾ, ਇਸ ਯੋਗਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰਸਬ ਸੋਝੀ ਪਾਈ। ਕਹਿੰਦੇ ਇਹ ਗੁਰਮੁਖ ਪਿਆਰਿਓ, ਇਸ ਕਲਯੁਗ ਦਾ ਧਰਮ ਜਿਹੜਾ ਨਾਮ ਹੈ, ਉਸ ਨਾਮ ਨੂੰ ਤੁਸੀਂ ਪੜ੍ਹੋ, ਇਹਦੀ ਪੜ੍ਹਾਈ ਕਰੋ। ਨਾਮ ਸੰਬੰਧੀ ਗ੍ਰੰਥ ਪੜ੍ਹੋ, ਨਾਮ ਸੰਬੰਧੀ ਪਾਠ ਕਰੋ, ਕੀਰਤਨ ਕਰੋ, ਕਥਾ ਕਰੋ, ਨਾਮ ਸੰਬੰਧੀ ਸਿਮਰਨ ਕਰੋ। ਇਹ ਜਿਹੜੀ ਸੋਝੀ ਆ ਪੂਰੇ ਸਤਿਗੁਰਾਂ ਨੇ ਸਾਨੂੰ ਪਾ ਦਿੱਤੀ ਹੈ। ਇੱਥੇ ਅੱਗੇ ਹਰ ਨਾਮ ਸੁਹਾਈ, ਕਹਿੰਦੇ ਇੱਥੇ ਤੇ ਅੱਗੇ ਲੋਕ ਪ੍ਰਲੋਕ ਜਿਹੜਾ ਪਰਮੇਸ਼ੁਰ ਦਾ ਨਾਮ ਆ, ਇਹ ਜੀਵ ਦੀ ਸਖਾਈ ਮੈਨੇ ਸਹਾਇਤਾ ਕਰਨ ਵਾਲਾ ਹੈ। ਆਰਾਮ ਪੜ੍ਹੋ, ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲੋ ਉਤਾਰ ਰਹੋ, ਵਿਸਰਾਮ ਦੇ। ਕਹਿੰਦੇ ਇਹ ਗੁਰਮੁਖੋ, ਪਰਮੇਸ਼ੁਰ ਦੇ ਨਾਮ ਦਾ ਪੜ੍ਹਨਾ ਕਰੋ, ਮਨ ਵਿੱਚ ਨਾਮ ਦੀ ਵਿਚਾਰ ਕਰੋ, ਔਰ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਜਿਹੜੀ ਪਾਪਾਂ ਦੀ ਮੈਲ ਆ ਇਹਨੂੰ ਉਤਾਰ ਦਿਓ, ਦੂਰ ਕਰ ਦੇਣਾ ਕਰੋ। ਵਾਦ ਵਿਰੋਧ ਨਾ ਪਾਇਆ ਜਾਏ, ਮੰਤਨ ਕੀਤਾ ਦੂਜਾ ਪਾਏ। ਜਦੋਂ ਕਿਸੇ ਨਾਲ ਤੁਸੀਂ ਬਾਅਦ ਝਗੜੇ ਰਗੜੇ ਕਰੋਗੇ, ਵਿਰੋਧ ਕਰੋਗੇ, ਇਸ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਾਪਤ ਕੀਤਾ ਜਾਂਦਾ, ਕਿਉਂਕਿ ਦਵੈਸ਼ ਵਿੱਚ ਲੱਗ ਕੇ ਇਹ ਮਨ ਵੀ ਸਿੱਕਾ ਹੋ ਜਾਂਦਾ, ਤਨ ਵੀ ਸਿੱਕਾ ਹੋ ਜਾਂਦਾ ਹੈ। ਗੁਰ ਕਾ ਸ਼ਬਦ ਸੱਚ ਲਿਵ ਲਾਏ, ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਉਪਦੇਸ਼ ਹੈ ਉਹਨੂੰ ਗ੍ਰਹਿਣ ਕਰਕੇ ਸੱਚ ਸਰੂਪ ਪਰਮਾਤਮਾ 'ਚ ਆਪਣੀ ਦਿਵ ਵਿਰਤੀ ਨੂੰ ਲਾਉਣਾ ਕਰੋ। ਹੋਮੇ ਮੈਲਾ ਇੱਕ ਸੰਸਾਰ ਆ, ਨੇ ਤੀਰਥ ਨਾ ਬਹਿਣਾ ਜਾਏ ਅਹੰਕਾਰਾਂ। ਇਹ ਜਿੰਨਾ ਵੀ ਸੰਸਾਰ ਆ, ਹੋਮੇ ਦੀ ਮੈਲ ਕਰਕੇ ਮੈਲਾ ਹੋ ਗਿਆ। ਭਾਵੇਂ ਨੇ ਤਾਂ ਰੋਜ਼ਾਨਾ ਜਾ ਜਾ ਕੇ ਤੀਰਥਾਂ ਦੇ ਇਸ਼ਨਾਨ ਕਰਦਾ, ਫਿਰ ਵੀ ਅਹੰਕਾਰ ਨਹੀਂ ਜਾਂਦਾ ਹੈ। ਬਿਨ ਗੁਰ ਭੇਟੇ ਜਮ ਕਰੇ ਕੁਆਰਾਂ, ਸਤਿਗੁਰ ਸੱਚੇ ਪਾਤਸ਼ਾਹ ਦੇ ਮਿਲਾਪ ਤੋਂ ਬਿਨਾਂ ਅਹੰਕਾਰ ਨਹੀਂ ਜਾਂਦਾ, ਕਿਉਂਕਿ ਜਿਹੜਾ ਅਹੰਕਾਰੀ ਬੰਦਾ ਉਹਨੂੰ ਜਮ ਰਾਜਾ ਕੁਆਰ ਖਰਾਬ ਕਰਦਾ ਹੈ। ਸੋ ਜਨ ਸਾਚਾ ਜੇ ਹੋਮੇ ਮਾਰਾ ਹੈ, ਗੁਰ ਕਾ ਸ਼ਬਦ ਪੰਜ ਸੰਘਾਰਾ ਹੈ। ਕਹਿੰਦੇ ਜਿਹੜਾ ਗੁਰਮੁਖ ਪਿਆਰਾ ਸਤਿਗੁਰੂ ਦੇ ਉਪਦੇਸ਼ ਕਰਕੇ ਇਹ ਕਾਮ ਕਰੋ ਲੁੰਬ ਹੰਕਾਰ ਆ, ਇਹਨਾਂ ਨੂੰ ਸੰਘਾਰੇ ਮੈਨੇ, ਸੰਘਾਰਨਾ ਹੁੰਦਾ ਮਾਰਨਾ, ਅਤੇ ਜਿਹੜੀ ਹੰਕਤਾ ਮਮਤਾ ਇਹਨੂੰ ਵੀ ਮਾਰ ਲੈਂਦਾ, ਉਹ ਪੁਰਖ ਕਹਿੰਦੇ ਸੱਚਾ ਹੈ ਜਿਹੜਾ ਹੋਮੇ ਨੂੰ ਦੂਰ ਕਰ ਲੈਂਦਾ। ਆਪ ਤਰਾ ਸਗਲੇ ਕੁਲਤਾਰਾ, ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਆਪਣੇ ਜਿਹੜੀਆਂ ਕੁਲਾਂ ਕੁਲ ਮੈਨੇ ਸਾਰਿਆਂ ਨੂੰ ਜਿਹੜੀ ਉਹਦੀ ਸੰਗਤ 'ਚ ਹੋ ਕੇ ਬਚਨ ਮੰਨਦੇ ਆ ਉਹਨਾਂ ਨੂੰ ਤਾਰ ਲੈਂਦਾ। ਜੇ ਹੁਣ ਸੰਗਤ 'ਚ ਵੀ ਰਹੇ ਬਚਨ ਨਾ ਮੰਨੇ ਇਹ ਕਿਵੇਂ ਤਾਰੇਗਾ? ਜੇ ਕਿ ਸਾਡੀ ਕੁਲ ਦਾ ਆ, ਕੁਲਾਂ ਵਾਲੇ ਵੀ ਬਚਨ ਨਹੀਂ ਮਿਲਣੇ, ਕਿਵੇਂ ਤਾਰਨਗੇ? ਉਹ ਤਰਦੇ ਆ ਜਿਹੜੇ ਬਚਨ ਦੇ ਅਧਿਕਾਰੀ ਬਣ ਜਾਂਦੇ। ਮਾਇਆ ਮੋਹੇ ਨਟਬਾਜੀ ਪਾਈ, ਮਨੂ ਕੰਧ ਰਹਿ ਲਪਟਾਈ, ਇਹ ਜਿਹੜਾ ਪਰਮਾਤਮਾ ਰੂਪੀ ਨਾਟਿਆ ਨੇ ਹੁਣ ਕਹਿੰਦੇ ਮੋਹੇ ਮੈਨੇ, ਜਿਹੜੀ ਮੋਹਣੀ ਮਾਇਆ, ਇਹਦੇ ਦੁਆਰਾ ਆ ਜਿੰਨਾ ਵੀ ਸੰਸਾਰ ਨਜ਼ਰ ਆ ਰਿਹਾ ਇਹਦੀ ਬਾਜੀ ਪਾਈ ਹੋਈ। ਇਹ ਜਿਹੜੀ ਮੋਹਣੇ ਵਾਲੀ ਮਾਇਆ ਆ, ਇਹ ਨਟਮੰਗ, ਇਹ ਸੰਸਾਰ ਰੂਪੀ ਬਾਜੀ ਪਾਈ ਹੈ। ਜਿਹੜੇ ਮਨਮੁੱਖ ਲੋਕ ਅੰਨੇ ਆ, ਉਹ ਸੰਸਾਰ ਦੀ ਬਾਜੀ ਦੇ ਵਿੱਚ ਲਪਟਾਈ ਮੈਨੇ ਲੰਪਟ ਹੋਏ ਨੇ, ਚਿੰਬੜੇ ਹੋਏ ਆ। ਅਸਲੀਅਤ ਹੈਂਜੀ ਵੱਲ ਤੁਰਦੇ ਨਹੀਂ, ਪਰਮਾਤਮਾ ਵੱਲ ਨਹੀਂ ਤੁਰਦੇ, ਮਾਇਆ ਦੇ ਦ੍ਰਿਸ਼ਾਂ ਵਿੱਚ ਲੱਗੇ ਹੋਏ ਆ। ਗੁਰਮੁਖ ਲਿਪਤ ਰਹੇ ਲਿਵਲਾਈ, ਜਿਹੜੇ ਗੁਰੂ ਕੇ ਪਿਆਰੇ ਆ ਉਹ ਨਿਰੰਕਾਰ ਦਾ ਸਿਮਰਨ ਵਿੱਚ ਆਪਣੀ ਲਿਬਰਤੀ ਲਾ ਕੇ ਇਸ ਸੰਸਾਰ ਦੀ ਮਾਇਆ ਤੋਂ ਅਸੰਗ ਨਿਰਲੇਪ ਹੋ ਰਹੇ ਹਨ। ਬਹੁਤੇ ਭੇਦ ਕਰਿਆ ਤੇ ਤਾਰੀ ਅੰਤਰ ਤ੍ਰਿਸ਼ਨਾ ਕਰਿਆ ਅਹੰਕਾਰੀ। ਕਈ ਲੋਕ ਬਹੁਤ ਤਰ੍ਹਾਂ ਦੇ ਸਰੀਰ ਤੇ ਭੇਦ ਧਾਰਨ ਕਰਦੇ ਹਨ, ਪਰ ਮਨ ਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਭਟਕਣਾ ਬਹੁਤ ਲੱਗੀ ਹੈ ਤੇ ਹੰਕਾਰੀ ਹੋਏ ਫਿਰਦੇ ਤੇ ਹੰਕਾਰੀ ਬਣ ਕੇ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਘੁੰਮੀ ਜਾਂਦੇ। ਉੱਥੋਂ ਜ਼ਿਆਦਾ ਮਾਇਆ ਮਿਲੇਗੀ, ਉੱਥੋਂ ਪਦਾਰਥ ਮਿਲੇ ਤੇ ਭੱਜ ਨਸ ਵਿੱਚ ਲੱਗੇ ਰਹਿੰਦੇ ਆ। ਆਪ ਨਚੀਨੇ ਬਾਜੀ ਹਾਰੀ, ਆਪਣਾ ਜਿਹੜਾ ਸਵੈਂ ਸਰੂਪ ਉਹਨੂੰ ਚੀਨੇ ਮੈਨੇ ਜਾਣਦੇ ਨਹੀਂ ਅਤੇ ਉਹਨਾਂ ਨੇ ਜਿਹੜਾ ਮਨੁੱਖ ਦੇਹ ਵੀ ਮਿਲੀ ਹੈ, ਇਹਦੇ 'ਚ ਆ ਕੇ ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਨਾ ਸਤਸੰਗਤ ਕੀਤੀ, ਜੀਵਨ ਦੀ ਬਾਜੀ ਨੂੰ ਹਾਰ ਦਿੱਤਾ। ਹਾਂਜੀ, ਚੋਰੀਆਂ ਜਾਰੀਆਂ ਬਦਮਾਸ਼ੀਆਂ ਇਹ ਬੰਦੇ ਨੂੰ ਹਰਾਉਂਦੀਆਂ, ਜਿਹੜਾ ਇਹਨਾਂ ਤੋਂ ਬਚ ਜਾਂਦਾ ਉਹ ਬਚ ਜਿੱਤ ਲੈਂਦਾ। ਕਾਪੜ ਪੈਰ ਕਰੇ ਚਿਤਰਾਈ, ਮਾਇਆ ਮੋਹੇ ਹੱਥ ਪਰਮ ਭਲਾਈ, ਕਿਤੇ ਸੁੰਦਰ ਕੱਪੜੇ ਪਹਿਣ ਕੇ ਬੜੀਆਂ ਚਿਤਰਾਈਆਂ ਕਰਦਾ, ਇਹਦਾ ਕਿਵੇਂ ਤੁਰਦਾ ਇਹ ਮਟਕ ਮਟਕ ਦੇ ਨਾਲ। ਅਤੇ ਆਤਮੇ ਨੇ ਬਹੁਤ ਵੱਡੇ ਭਰਮਾਂ 'ਚ ਪਿਆਇਆ, ਮਾਇਆ ਦੇ ਮੋਹ ਵਿੱਚ ਭੁੱਲਾ ਫਿਰਦਾ, ਦਿਨ ਰਾਤ ਭਟਕਦਾ ਫਿਰਦਾ ਹੈ। ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਤੋਂ ਬਿਨਾਂ ਐਸਾ ਵਿਅਕਤੀ ਜਿਹੜਾ ਕੋਈ ਵੀ ਹੈ ਉਹ ਦੁੱਖਾਂ ਨੂੰ ਪਾਉਣਾ ਕਰਦਾ, ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਰੱਖੇ ਸਦਾ ਵੈਰਾਗੀ, ਗਿਰਹੀ ਅੰਤਰ ਸਾਚ ਲਿਵਲਾਗੀ। ਜਿਹੜੇ ਪਰਮਾਤਮਾ ਦੇ ਨਾਮ 'ਚ ਰੰਗੇ ਰਹਿੰਦੇ ਹੈ, ਜੀ ਰੱਖੇ ਰਹਿੰਦੇ ਹੈ, ਉਹ ਫਿਰ ਜਿਹੜਾ ਸੰਸਾਰ ਹੈ ਇਹਦੇ ਵੱਲੋਂ ਬਰਾਗਵਾਨ ਹੋ ਜਾਂਦੇ ਹੈ। ਔਰ ਬਰਾਗੀ ਤੋਂ ਮਤਲਬ ਪ੍ਰੇਮੀ ਬਣ ਕੇ ਜਿਹੜਾ ਨਾਮੀ ਪਰਮੇਸ਼ਰ ਹੈ ਉਹਦੇ ਨਾਮ ਵਿੱਚ ਸਦਾ ਵਾਸਤੇ ਹਾਂਜੀ ਰੱਖੇ ਰਹਿੰਦੇ ਹਨ। ਉਹਨਾਂ ਦਾ ਗਿਰਹੀ ਮੈਨੂੰ ਗ੍ਰਿਸਤ ਅੰਦਰ ਰਹਿੰਦੇ ਹਾਂ ਵੀ ਸੱਚੇ ਨਾਮ 'ਚ ਲਿਵ ਲੱਗੀ, ਚਾਹੇ ਬਰਾਗ ਤਿਆਗ ਹੋਈ ਚਾਹੇ ਗ੍ਰਿਸਤੀ ਆ, ਕਲਿਆਣ ਨਾਮ ਜਪ ਕੇ ਹੋਣੀ ਆ। ਨਾਨਕ ਸਤਿਗੁਰ ਸੇਵ ਹੈ ਸੇਵਡ ਭਾਗੀ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਗੁਰੂ ਮਹਾਰਾਜ ਦੀ ਸੇਵਾ ਆ ਉਹ ਵੱਡਿਆਂ ਭਾਗਾਂ ਵਾਲੇ ਕਰਦੇ ਆ, ਸੇਵਾ ਵਿੱਚ ਸਾਰੀਆਂ ਬਰਕਤਾਂ ਮਹਾਰਾਜ ਨੇ ਰੱਖੀਆਂ। ਗੌੜੀ ਮਹੱਲਾ ਤੀਜਾ, ਅਤੇ ਸੇਵਾ ਕਰਨ ਵਾਲਾ ਉੱਥੇ ਸਰੀਰ ਵੀ ਤੰਦਰੁਸਤ ਰਹਿੰਦਾ, ਆਪਣੇ ਹਰ ਪਲ ਦੇ ਰਹੇ ਸੀ। ਅਤੇ ਲੈ ਲਓ ਸ੍ਰੀਮਨ ਬਾਬਾ ਮਹਾਲ ਸਿੰਘ ਜੀ, ਉਹਨਾਂ ਨੇ ਰਾਤ ਦੇ 11 ਵਜੇ ਉੱਠਣਾ, 11:30 ਇਸ਼ਨਾਨ ਕਰਕੇ ਅਤੇ 2.5 ਘੰਟੇ ਮੂਲ ਮੰਤਰ ਦੀ ਰੌਲ ਲਾਉਣੀ, ਫਿਰ ਆ ਕੇ ਆਪਣੇ ਨਿਸ਼ਾਨ ਸਾਹਿਬ ਇਸ਼ਨਾਨ ਕਰਕੇ ਚੋਲਾ ਪਾਉਣਾ, ਫਿਰ ਉਸ ਤੋਂ ਬਾਅਦ ਪੋਚੇ ਲਾਉਣੇ, ਕੜਾ ਪ੍ਰਸ਼ਾਦ ਦੇ ਕਰਨੀ, ਅਤੇ ਫਿਰ ਉਹਨਾਂ ਨੇ ਉੱਥੇ ਲੰਗਰ ਦੇ ਚੁਆਰੇ ਮਾਰਗ ਪ੍ਰਕਾਸ਼ ਕਰਨਾ, ਮਹੀਨੇ ਦੇ 2 ਸਹਿਜ ਪਾਠ ਕਰਨੇ। ਫਿਰ ਉਹਨਾਂ ਨੇ ਆ ਕੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਨਾ, ਕਥਾ ਸੁਣੀ, ਫਿਰ ਹਾਜ਼ਰੀ ਤਿਆਰ ਕਰਨੀ, ਅਤੇ ਬਸ ਹਾਸੇ ਲੈ ਕੇ ਚੱਕ ਕੇ ਫਿਰ ਲੰਗਰ ਦੀ ਤਿਆਰੀ ਦੇ ਬਹਿ ਜਾਣਾ, ਆਟਾ ਚੱਕ ਕੇ ਵੀ ਆਪ ਰੱਖ ਦੇਣੀ। ਫਿਰ ਪੂਰੇ 10:45 ਲੰਗਰ ਦੀ ਘੰਟੀ ਲੱਗ ਕੇ ਭੋਗ ਲੱਗ ਗਿਆ, ਫਿਰ ਲੰਗਰ ਵਰਤਾਉਣਾ, ਅਤੇ ਚੱਕ ਕੇ ਅਤੇ ਫਿਰ ਆਪਣੇ ਹਾਸੇ ਲੈ ਕੇ ਅਤੇ 11 ਵਜੇ ਵਿਹਲੇ ਹੁੰਦੇ, ਅਤੇ ਆਏ ਦਾ ਦੁੱਖ ਤੋਂ ਸੁਣਨ, ਫਿਰ ਜਾ ਗ੍ਰੰਥ ਤੋਂ ਪੜ੍ਹਨ, ਫਿਰ ਥੋੜ੍ਹਾ ਆਰਾਮ, ਅਤੇ ਕਰਮ ਕਿਰਿਆ ਇਸ਼ਨਾਨ ਕਰਕੇ ਫਿਰ ਲੰਗਰ। ਅਤੇ ਜੇ ਸਰਦਾਰੀ ਰਗੜਨੀ ਬਹੁਤ ਵੱਡਾ ਕੁੰਡਾ ਕੋਟਣਾ, ਬਹੁਤ ਵੱਡਾ ਇੰਨਾ ਲੰਗਰ ਖਰਚਾ ਹੁੰਦਾ, ਉਹ ਸਰਦਾਰੀ ਬਣਾਉਣੀ ਜਾਂ ਗਰਮ ਜਲ ਵਗੈਰਾ, ਅਤੇ ਸ਼ਾਮ ਦਾ ਫਿਰ ਲੰਗਰ ਤਿਆਰ ਕਰਨਾ, ਫਿਰ ਗੋਡੀ ਬਾਡੀ ਦੇ ਵਿੱਚ ਬਾਲਣ ਪਾੜਨ ਉੱਧਰ ਵੀ, ਅਤੇ ਹਜ਼ਾਰਾਂ ਨੂੰ ਸੰਤ ਤਿਆਗ ਕਰਾਈ ਜਿੰਨੇ ਉਹਨਾਂ ਦੀ ਸੰਗਤ ਕਰਨ। ਇਹ ਬਹੁਤ ਬੜੇ ਬੜੇ ਨਿਤਨੇ ਨੇ, 25 ਜਪ ਜੀ ਤੋਂ ਘੱਟ ਪਾਠ ਨੂੰ, ਅਤੇ ਰਾਤ ਨੂੰ ਵੀ 125 ਮਾਲਾ ਫੇਰਨੀਆਂ, ਇਸ ਤਰ੍ਹਾਂ ਦਿਨ ਰਾਤ ਸੇਵਾ 'ਚ ਇਸ ਤਰ੍ਹਾਂ ਮਹਾਂਪੁਰਖਾਂ ਦੀ ਅਤੇ ਬਖਸ਼ਿਸ਼ ਵੀ ਮਿਲਦੀ ਹੈ। ਇਸ ਕਰਕੇ ਉਹਦੇ ਜਿਹੜੀ ਸੇਵਾ ਆ ਇਹ ਗੁਰੂ ਨਾਨਕ ਦੇਵ ਗੱਤ ਕੇ ਜਿੱਤੇ ਆ, ਅਤੇ ਨਿਹੰਗਾਂ ਸਿੰਘਾਂ ਦੇ ਜਿਹੜੇ ਬੜੇ ਬੜੇ ਹੁਸ਼ਿਆਰ ਗੱਤਕੇ ਸ਼ਸਤਰਧਾਰੀ ਉਹਨਾਂ ਦੇ ਵੀ ਹਥਿਆਰ ਖੋਲਣ ਦੇ ਇੰਨਾ ਹੀ ਵੀ ਅਭਿਆਸ ਸੀ। ਸੋ ਇਸ ਕਰਕੇ ਇਹ ਬਰਕਤ ਸਾਰੀ ਨਾਮ ਬਾਣੀ ਸੇਵਾ ਦੇ ਵਿੱਚ ਹੈ। ਅਤੇ ਤੰਦਰੁਸਤ ਜਹਿਰਦਾਰ ਜੀ ਲੈ ਲਓ, ਉਹਨਾਂ ਦਾ ਵੀ ਬਾਬੇ ਜਾਣ ਸਨ, ਅਤੇ ਬਾਬਾ ਸਾਹਿਬ ਸਿੰਘ ਅਤੇ ਉਮਰਾਂ ਵੀ 100-100 ਸਾਲ ਭੋਗ ਗਏ ਆ, ਨਾ ਕਿਸੇ ਨੂੰ ਸ਼ੂਗਰ, ਨਾ ਕਿਸੇ ਨੂੰ ਬਲੱਡ ਪ੍ਰੈਸ਼ਰ, ਨਾ ਕੋਈ ਹਾਰਟ ਦੀ, ਨਾ ਕੋਈ ਹੋਰ ਬਿਮਾਰੀ, ਕਿਉਂਕਿ ਸੇਵਾ ਕਰਨ ਦਾ ਸਰੀਰ ਤੰਦਰੁਸਤ ਰਹਿੰਦਾ, ਰਿਸ਼ਟ ਪੁਸ਼ਟ ਰਹਿੰਦਾ। ਅਤੇ ਜੇ ਮੰਜੇ ਨਾਲ ਚਿੰਬੜ ਜਾਓ ਫਿਰ ਮੰਜਾ ਉਹਨੂੰ ਆਪਣੇ ਨਾਲ ਚਿਮੇੜ ਲੈਂਦਾ। ਇਸ ਕਰਕੇ ਸੇਵਾ ਜਿਹੜੀ ਹੈ ਸਰੀਰ ਨੂੰ ਵੀ ਬਲਵਾਨ ਰੱਖਦੀ, ਮਨ ਨੂੰ ਵੀ ਬਲਵਾਨ ਕਰਦੀ। ਅਤੇ ਜਿਹੜਾ ਆਲਸੀ ਬੰਦਾ ਉਹ ਦਿਲੇ ਦਿਲੇ ਪਿਆ ਰਹਿੰਦਾ, ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸਕੇ ਉਪਜਾ ਦੇਵ ਮੋਹ ਪਿਆਸਾ। ਇਹ ਜਿਤਨਾ ਵੀ ਸੰਸਾਰ ਆ ਇਹਦਾ ਮੂਲ ਕੌਣ ਮੁੰਡ ਕੀ ਹੈ ਕਾਰਨ ਇਹ ਬ੍ਰਹਮਾ ਬ੍ਰਹਮਾ ਜਿਹੜਾ ਜਿਤਨਾ ਨਹੀਂ ਹਮੇਸ਼ਾ ਉਹ ਵੇਦਾਂ ਦਾ ਅਭਿਆਸ ਕਰਦਾ ਰਹਿੰਦਾ। ਫਿਰ ਕਹਿੰਦੇ ਆ ਕਿ ਉਸ ਬ੍ਰਹਮੇ ਤੋਂ ਦੇਵਤੇ ਪੈਦਾ ਹੋ ਗਏ। ਉਹ ਮਾਇਆ ਦੇ ਮੋਹ ਦੇ ਵਿੱਚ ਪਿਆਸੇ ਹੋਏ ਆ, ਦੇਵਤਿਆਂ ਦੇ ਅੰਦਰ ਵੀ ਮਾਇਆ ਦਾ ਮੋਹ ਲੱਗਿਆ। ਤ੍ਰੈਗੁਣ ਭਰਮੇ ਨਾ ਹੀ ਨਿਜ ਕਰਵਾਸਾ, ਉਹ ਤ੍ਰਿਗੁਣਾਤਮਕ ਜਿਹੜੀ ਮਾਇਆ ਆਈ ਇਹਦੇ 'ਚ ਭਰਮੇ ਹੋਏ। ਇਸ ਕਰਕੇ ਜਿਹੜਾ ਸਰੂਪ ਰੂਪੀ ਘਰ ਆ ਨਿਜ ਘਰ ਆ ਇਹਦੇ ਵਿੱਚ ਉਹਨਾਂ ਦਾ ਨਿਵਾਸ ਨਹੀਂ ਹੁੰਦਾ। ਉਹ ਵੀ ਦੁਨੀਆਂ ਦੇ ਐਸ਼ਵਰਜਾਂ ਵਿੱਚ ਸਵਰਗ ਦੇ ਹਾਂਜੀ ਐਸ਼ਵਰਜਾਂ 'ਚ ਲੱਗੇ ਹੋਏ। ਅਮਰ ਰੱਖ ਕੇ ਸਤਿਗੁਰੂ ਮਰਾਇਆ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਿਲਾ ਦਿੱਤਾ ਨਿਰੰਕਾਰ ਨੇ, ਅਤੇ ਸਾਨੂੰ ਜਿਹੜਾ ਭਰਮ ਚਾਹੀ ਦੇ ਲੋ ਰੱਖ ਲਿਆ ਮਹਾਰਾਜ ਨੇ ਕਿਰਪਾ ਕਰਕੇ। ਅੰਦਨ ਭਗਤ ਹਰਨਾਮ ਦਿੜਾਇਆ ਰਹੋ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਦਿਨ ਰਾਤ ਪਰਮਾਤਮਾ ਦੀ ਜਿਹੜੀ ਭਗਤੀ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਸੇਵਾ ਕਰਨੀ, ਇਹ ਦ੍ਰਿੜ ਕਰਾ ਦਿੱਤਾ ਕਿ ਇਹਦੇ ਵਿੱਚ ਇਹ ਗਤੀ ਹੋਣੀ ਹੈ। ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ, ਪੜ ਬਾਦ ਬਖਾਣੇ ਫਿਰ ਮਾਰੇ ਜੰਗਾਲਾ। ਇਹ ਤਿੰਨ ਗੁਣ ਕਿਹੜੇ? ਸਤੋਆ ਰਜੋ ਅਤਮ। ਤਿੰਨਾਂ ਗੁਣਾਂ ਦੇ ਕਥਨ ਕਰਨ ਵਾਲੀ ਜਿਹੜੀ ਬ੍ਰਹਮਾ ਦੀ ਬਾਣੀ ਕਿਹੜੀ? ਇਹ ਵੇਦ ਆ। ਇਹ ਵੀ ਕਹਿੰਦੇ ਜੰਜਾਲ ਰੂਪ ਆ, ਕਿਉਂਕਿ ਕਰਮ ਕਾਂਡ ਬਹੁਤ ਦੱਸਿਆ। ਬ੍ਰਹਮਾ ਦੀ ਬਾਣੀ ਵੇਦ ਆ, ਉਹ ਤਿੰਨਾਂ ਗੁਣਾਂ ਦਾ ਜੰਜਾਲ ਰੂਪ ਹੈ। ਅਤੇ ਜਿਹੜੇ ਵਿਅਕਤੀ ਵੇਦ ਬਾਣੀ ਪੜ੍ਹ ਕੇ ਬਾਅਦ ਝਗੜਿਆਂ ਨੂੰ ਬਖਾਣੇ ਮੈਂ ਕਥਨ ਕਰਦੇ, ਆਪ ਤੋਂ ਹੀ ਬਤੰਡਾ ਬਾਦ ਕਰੀ ਜਾਂਦੇ, ਇਹ ਕਹਿੰਦੇ ਉਹਨਾਂ ਦੇ ਸਿਰ ਦੇ ਉੱਤੇ ਜਮਕਾਲ ਜਮਰਾਜ ਡੰਡਾ ਮਾਰਦਾ ਅਤੇ ਭਜਨ ਤਾਂ ਕੀਤਾ ਨਹੀਂ, ਐਵੇਂ ਝਗੜਦੇ ਰਹੇ। ਸਤ ਨ ਚਿੰਨ ਹੈ ਬੰਨ ਹੈ ਪੰਡ ਪਰਾਲਾ। ਸਤ ਜਿਹੜਾ ਸਿਧਾਂਤ ਰੂਪੀ ਪਰਮਾਤਮਾ ਨਿਰੰਕਾਰ ਪਰਮੇਸ਼ਵਰ ਨੂੰ ਤਾਂ ਜਾਣਦੇ ਨੇ, ਪਰਾਲਾ ਮੈਨੇ ਇਹ ਜਿਹੜੇ ਖਾਲੀ ਸੰਸਾਰ ਦੇ ਧੰਦੇ ਆ, ਇਹਨਾਂ ਦੀਆਂ ਪੰਡਾਂ ਬੰਨੀ ਫਿਰਦੇ ਜਿਵੇਂ ਪਰਾਲੀ ਹੁੰਦੀ ਨਾ, ਇਸ ਤਰ੍ਹਾਂ ਫਜੂਲੇ ਪੰਡਾਂ ਬੰਨੀ ਫਿਰਦੇ। ਮਨਮੁਖ ਗਿਆਨ ਕੁਮਾਰਗ ਪਾਏ, ਜਿਹੜੇ ਮਨਮੁਖ ਹੁੰਦੇ ਆ ਉਹ ਆਪਣੇ ਸਰੂਪ ਦਾ ਤਾਂ ਗਿਆਨ ਪ੍ਰਾਪਤ ਨਹੀਂ ਕੀਤਾ, ਇਸ ਕਰਕੇ ਅਗਿਆਨੀ ਹੈ। ਔਰ ਹੋਰਨਾਂ ਨੂੰ ਵੀ ਕੁਮਾਰਗ ਮੈਨੇ ਖੋਟੇ ਪੁੱਠੇ ਰਸਤੇ ਦੇ ਪਾਉਂਦੇ ਆ। ਆਪ ਤਾਂ ਸਿੱਧੇ ਤੁਰਨਾ ਨਹੀਂ, ਦੂਏ ਨੂੰ ਸਿੱਧੇ ਤੁਰ ਨਹੀਂ ਦੇਣਾ, ਪੁੱਠੀ ਮੱਤ ਦੇਣੀ ਹੈ। ਹਰਨਾਮ ਵਿਸਾਰਿਆ ਬੋ ਕਰਮ ਦ੍ਰਿੜਾਏ, ਪਵਜਲ ਡੁੱਬੇ ਦੂਜਿਆ ਪਾਏ। ਉਹ ਮਨੁੱਖ ਜਿਹੜੇ ਉਹਨੇ ਪਰਮੇਸ਼ਰ ਦਾ ਨਾਂ ਤਾਂ ਵਿਸਾਰਿਆ ਭੁਲਾ ਦਿੱਤਾ ਹੈ, ਅਤੇ ਹੋਰਨਾਂ ਨੂੰ ਉਹ ਫਿਰ ਸਕਾਮ ਕਰਮਾਂ 'ਚ ਲਾਉਂਦੇ ਆ, ਉਹ ਦ੍ਰਿੜ ਕਰਦੇ ਆਹ ਕੰਮ ਕਰਾਂਗੇ ਉਹ ਮਿਲੇਗਾ, ਉੱਥੇ ਜਾਵਾਂਗੇ ਆਹ ਹੋਏਗਾ, ਕੰਬਲ ਭੂਸੇ ਪਾਏ ਆ ਅਤੇ ਦੂਜਿਆਂ ਨੂੰ ਵੀ ਪਾਈ ਜਾਂਦੇ। ਉਹ ਫਿਰ ਕਹਿੰਦੇ ਦੁਵੈਸ਼ ਕਰਕੇ ਜਿਹੜਾ ਸੰਸਾਰ ਸਾਗਰੀ 'ਤੇ ਡੁੱਬ ਰਹੇ ਆ, ਦੁਵੈਸ਼ ਕਰਕੇ ਮਾਇਆ ਦਾ ਮੁਹਤਾਜ ਪੰਡਿਤ ਕਹਾਵੇ, ਬਿਖਿਆ ਰਾਤਾ ਬਹੁਤ ਦੁੱਖ ਪਾਵੇ, ਕਿ ਮਾਇਆ ਦਾ ਮੁਹਤਾਜ ਹੋਇਆ ਆ। ਮਾਇਆ ਹਰ ਵੇਲੇ ਮਨ 'ਚ ਵੱਸਦੀ ਹੈ ਕਿ ਆਪਣੇ ਉਹਨੂੰ ਪੰਡਿਤ ਕਹਾਉਂਦਾ, ਮੈਂ ਬੜਾ ਵਿਦਵਾਨ ਹਾਂ ਅਤੇ ਵਿਖਿਆ ਮਾਇਆ ਦੇ ਵਿੱਚ ਹੀ ਲਗਾਇਆ, ਔਰ ਵਿਸ਼ੇ ਬਾਚਣੀ ਵਕਾਰ ਬਿਰਤੀ ਹੈ ਉਹਦੇ ਵਿੱਚ ਦਿਨ ਰਾਤ ਅਦਾਕਾਰ ਹੋਇਆ, ਇਸ ਕਰਕੇ ਬਹੁਤ ਤਰ੍ਹਾਂ ਦੇ ਦੁੱਖ ਜਿਹੜੇ ਉਹ ਪਾ ਰਿਹਾ ਆ। ਅਸੀਂ ਪਹਿਲਾਂ ਮਾਇਆ ਇਕੱਠੀ ਕਰਦੇ ਹਾਂ ਅਤੇ ਵਿਸ਼ਾਂ ਵਕਾਰਾਂ ਵੱਲ, ਬਸ ਇਸ ਤਰ੍ਹਾਂ ਫਿਰ ਜੀਵਨ ਬਰਬਾਦ ਕਰ ਲਿਆ। ਪਹਿਲਾਂ ਦੁਨਿਆਵੀ ਵਿਦਿਆ ਪੜ੍ਹ ਲਈ, ਫਿਰ ਹੋ ਗਿਆ ਵੀ ਚਲੋ ਚੰਗੇ ਘਰ ਸ਼ਾਦੀ ਹੋ ਗਈ, ਫਿਰ ਡਬਲ ਮਾਇਆ ਆਉਣ ਲੱਗ ਪਈ, ਫਿਰ ਕੋਠੀਆਂ ਕਾਰਾਂ ਆ ਗਈਆਂ ਘਰ 'ਚ, ਕਾਜੂ ਵਿਵਹਾਰ ਖਾਣ ਪੀਣ ਦਾ ਸਮਾਨ ਆ ਗਿਆ, ਬਸ ਵਿਸ਼ੇ ਵਿਕਾਰਾਂ 'ਚ ਜ਼ਿੰਦਗੀ ਬਰਬਾਦ ਕਰਕੇ ਚੱਲ ਜਾਂਦੇ ਆ। ਜਮ ਕਾ ਗੱਲ ਵੀ ਬੜਾ ਨਿਤਕਾਲ ਸੰਤਾਵ ਹੈ, ਗੱਲ ਦੇ ਵਿੱਚ ਜਮਾਂ ਦਾ ਮੋਹ ਰੂਪੀ ਜੇਵੜਾ ਹਾਂਜੀ ਫਾਹਾ ਪਿਆ ਹੋਇਆ, ਰਸਾ ਪਿਆ ਆ। ਇਸ ਵਾਸਤੇ ਅੰਤ ਸਮੇਂ 'ਤੇ ਉਹਨਾਂ ਨੂੰ ਕਹਿੰਦੇ ਹਮੇਸ਼ਾ ਹਾਂਜੀ ਜਿਹੜਾ ਇਹ ਕਾਲ ਆ ਸਤਾਉਂਦਾ ਆ, ਦੁੱਖ ਦਿੰਦਾ ਆ, ਹਾਂਜੀ ਅਤੇ ਰੋਗ ਐਸੇ ਲੱਗ ਜਾਂਦੇ ਆ, ਮਰਨਾ ਚਾਹੁੰਦੇ ਮੌਤ ਨਹੀਂ ਹੁੰਦੀ, ਬਸ ਕਈ ਵਾਰੀ ਮੰਜਿਆਂ ਦੀ ਪਿੱਠਾਂ ਗਲ ਜਾਂਦੀਆਂ, ਉੱਤੇ ਗੰਦ ਪਿੱਲ ਸਾਰਾ, ਬੁਰੀ ਹਾਲਤ ਕਹਿੰਦੇ ਨਰਕ 'ਚ ਪੈ ਜਾਂਦੇ ਆ, ਜਿਹੜੇ ਨਾਮ ਨਹੀਂ ਜਪਦੇ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਸੰਕਟ ਕਰਮ ਮੁਤਾਬਕ ਭੋਗਣੇ ਪੈਂਦੇ ਆ। ਗੁਰਮੁਖ ਜਮ ਕਾਲ ਨੇੜ ਨਾ ਆਵੇ, ਹੁਣ ਮੈਂ ਦੂਜਾ ਤਬਜਲ ਆਵੇ, ਜਿਹੜੇ ਗੁਰਮੁਖ ਪਿਆਰੇ ਆ ਜਮਰਾਜ ਉਹਨਾਂ ਦੇ ਨੇੜੇ ਨਹੀਂ ਆਉਂਦਾ, ਹਾਂਜੀ ਉਹ ਜਿਹੜੇ ਗੁਰਮੁਖ ਪਿਆਰੇ ਆ ਹਾਂਜੀ ਉਹਨਾਂ ਦੇ ਉਪਦੇਸ਼ ਦੁਆਰਾ ਹੋਮੇ ਜਿਹੜੀ ਹੈ ਹੰਕਾਰ ਵਿਅਕਤੀ ਅਤੇ ਦੂਜਾ ਜਿਹੜਾ ਦਵੈਸ਼ ਭਾਵ ਆ ਇਹਨੂੰ ਜਲਾਵੇ ਮੈਨੇ ਉਹ ਸਾੜਦੇ ਰਹਿੰਦੇ ਆ, ਇਹਨੂੰ ਪੈਦਾ ਹੀ ਨਹੀਂ ਹੋਣ ਦਿੰਦੇ। ਨਾਮੇ ਰਾਤੇ ਹਰ ਗੁਣ ਗਾਵੇ, ਉਹ ਨਾਮੀ ਜਿਹੜਾ ਪਰਮੇਸ਼ਰ ਉਹਦੇ ਨਾਮ ਰੱਤੇ ਹੋਏ ਮਨ ਵਾਲੇ ਆ ਅਤੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ, ਕਿਉਂਕਿ ਗੁਣ ਗਾਉਣ ਨਾਲ ਪਾਪਾਂ ਦੀ ਮੈਲ ਦੂਰ ਹੁੰਦੀ ਹੈ, ਕਿਰਦਾ ਸ਼ੁੱਧ ਹੁੰਦਾ, ਪਵਿੱਤਰ ਹੁੰਦਾ। ਸੇਵਾ ਤੁਸੀਂ ਮੈਨੂੰ ਦੋ ਖੰਭ ਆ, ਜਿਵੇਂ ਇੱਕ ਖੰਭ ਨਾਲ ਪੰਛੀ ਨਹੀਂ ਉੱਡਦਾ, ਦੋ ਹੁਣ ਉੱਡਦਾ, ਕਿ ਸੇਵਾ ਵੀ ਜ਼ਰੂਰੀ ਹੈ ਸਿਮਰਨ ਦੀ, ਕਿ ਸੇਵਾ ਕਰਦੇ ਵੀ ਸਿਮਰਨ ਕਰਦੇ ਬਾਣੀ ਪੜ੍ਹਦੇ, ਹਾਂਜੀ ਹਰ ਵੇਲੇ ਇਸੇ ਕਾਰ 'ਚ ਲੱਗੇ ਰਹਿੰਦੇ। ਮਾਇਆ ਦਰਸੀ ਭਗਤਾਂ ਕੀ ਕਾਰ ਘੁਮਾਵੇ, ਇਹ ਮਾਇਆ ਉਹਨਾਂ ਦੀ ਦਾਸ ਬਣ ਕੇ ਭਗਤਾਂ ਦੀ ਸੇਵਾ ਰੂਪੀ ਕਾਰ ਨੂੰ ਘੁਮਾਉਂਦੀ। ਭਗਤਾਂ ਦੇ ਚਰਨੀ ਲਾਏ ਤਾਂ ਮਹਿਲ ਸਫਲ ਹੋਣਾ ਪਾਉਂਦੀ, ਜੇ ਕਹਿੰਦੇ ਜੇ ਗਿਆ ਸੂ ਭਗਤਾਂ ਦੀ ਚਰਨੀ ਲੱਗ ਜਾਏ ਤਾਂ ਉਹ ਵੀ ਮਹਿਲ ਕੀ ਹੈ, ਹਾਂਜੀ ਸਰੂਪ ਨੂੰ ਪ੍ਰਾਪਤ ਕਰ ਲੈਂਦਾ, ਸੱਚਖੰਡ ਨੂੰ ਪ੍ਰਾਪਤ ਕਰ ਲੈਂਦਾ। ਚਰਨੀ ਲੱਗਿਆ ਤਾਂ ਮਹਿਲ ਪਾਵੇ, ਜਦੋਂ ਉਹਨਾਂ ਮਹਾਂਪੁਰਖ ਨੇ ਚਰਨੀ ਲੱਗੇ, ਚਰਨੀ ਲੱਗਣਾ ਕੀ ਹੈ, ਦਾਸਾ ਭਾਵ ਉਤਾਰ ਕੇ ਉਹਨਾਂ ਦਾ ਹੁਕਮ ਮੰਨਣਾ, ਸੇਵਾ ਸਿਮਰਨ ਕਰਨਾ, ਉਹ ਫਿਰ ਸਰੂਪ ਨੂੰ ਪਾਉਂਦਾ। ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ, ਆਤਮਾ ਬਲਵਾਨ ਹੁੰਦੀ ਹੈ, ਸਿਮਰਨ ਮਨ ਅਕਾਗਰ ਹੋ ਕੇ ਸੋਚੀ ਵਿਰਤੀ ਮਾਲਕ ਨਾਲ ਜੁੜਦੀ ਹੈ, ਸਾਦੀ ਨਿਰਮਲ ਸਹਿਜ ਸਮਾਵੇ, ਕਹਿੰਦੇ ਫਿਰ ਉਹ ਹਮੇਸ਼ਾ ਪਵਿੱਤਰ ਰਹਿੰਦੇ, ਸਹਿਜ ਉਹ ਸ਼ਾਂਤੀ ਹਾਂਜੀ ਵਿੱਚ ਸਮਾ ਜਾਂਦੇ, ਮਨ ਉਹਨਾਂ ਦਾ ਸ਼ਾਂਤ ਹੋ ਜਾਂਦਾ। ਹਰ ਕਥਾ ਸੁਣ ਹੈ ਸਿਹਤਨਵੰਤ ਅਤੇ ਸਹਿਜੋਗ ਮਾਰੀ, ਜਿਹੜੇ ਪ੍ਰਮੁੱਖ ਪਿਆਰੇ ਪਰਮਾਤਮਾ ਦੀ ਕਥਾ ਸੁਣਦੇ ਆ ਕਲਯੁਗ ਦੇ ਵਿੱਚ, ਉਹ ਬੜੇ ਧਨ ਵਾਲੇ ਧਨਾੜ ਸ਼ਾਹੂਕਾਰ ਨਜ਼ਰ ਆਉਂਦੇ ਆ। ਤਿੰਨ ਕੋਲ ਸਭ ਨੇ ਵੈ ਅੰਦਨ ਪੂਜਿਤ ਰਾਹੀ, ਸਾਰਾ ਸੰਸਾਰ ਉਹਨਾਂ ਨੂੰ ਨਿਉਂ ਕੇ ਮੱਥਾ ਟੇਕਦਾ, ਦਿਨ ਰਾਤ ਉਹਨਾਂ ਦੀ ਪੂਜਾ ਕਰਦਾ। ਸਹਿਜੇ ਗੁਣ ਰਵੇ ਸਾਚੇ ਮਨਵਾਹੀ, ਕਿਉਂਕਿ ਸੋਤੇ ਸਿੱਧ ਸੱਚੇ ਦੇ ਗੁਣਾਂ ਨੂੰ ਮਨ 'ਤੇ ਰਵੇ ਮੈਨੇ ਉਚਾਰਦੇ ਰਹਿੰਦੇ, ਕਿਉਂਕਿ ਜਦੋਂ ਸੁਭਾਅ ਬਣ ਗਿਆ ਉਹ ਕੁਦਰਤੀ 'ਤੇ ਹੋਈ ਜਾਂਦਾ। ਬਾਣੀ ਪੜ੍ਹਨ ਲੱਗ ਪਓ, ਜਦੋਂ ਸੁਭਾਅ ਬਣ ਗਿਆ ਉਹ ਫਿਰ ਕੁਦਰਤੀ ਬਾਣੀ ਪੜ੍ਹੀ ਜਾਂਦਾ, ਤੋਤਿਆਂ ਵੀ ਸ਼ਬਦ ਚੱਲੀ ਜਾਂਦਾ। ਹਰ ਕੋਲ ਬਾਬਾ ਸਾਹਿਬ ਸਿੰਘ ਹੁੰਦੇ ਸੀ, ਜੋ ਦੋਹੇ ਦੇ ਸਿੱਖਾਂ ਨਾਲ ਮੰਜੀ ਬੁਣੀ ਸੀ, ਮਾੜੀ ਜਿਹੀ ਬੋਲੀ ਹੋਣੀ, ਉੱਤੇ ਉਹ ਆਰਾਮ ਥੋੜ੍ਹਾ ਜਿਹਾ ਕਰਦੇ ਸੀ, ਅਤੇ ਤੋਤਿਆਂ ਦੇਖਣਾ ਕੋਲ ਬਹਿ ਜਾਓ, ਅਤੇ ਉਹਨਾਂ ਦੇ ਅੰਦਰੋਂ ਸ਼ਬਦ ਦੀ ਆਵਾਜ਼ ਸੁਣਦੀ ਹੁੰਦੀ, ਪੂਰਾ ਸਤਿਗੁਰ ਸ਼ਬਦ ਸੁਣਾਇਆ, ਤ੍ਰੈਗੁਣ ਮੇਤੇ ਚੌਥੇ ਚ ਸਲਾਇਆ। ਜਦੋਂ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਆਪਣਾ ਪਵਿੱਤਰ ਉਪਦੇਸ਼ ਸੁਣਾ ਦਿੱਤਾ, ਉਹਨਾਂ ਦੇ ਜਿਹੜੇ ਤਿੰਨੇ ਗੁਣ ਸੀ ਇਹਨਾਂ ਨੂੰ ਮਿਟਾ ਕੇ ਚੌਥਾ ਜਿਹੜਾ ਤੁਰਿਆ ਪਦ ਬ੍ਰਹਮ ਗਿਆਨ ਦੀ ਅਵਸਥਾ, ਇਹਦੇ ਵਿੱਚ ਉਹਨਾਂ ਦੀ ਜਿੱਤ ਦੀ ਵਿਅਕਤੀ ਨੂੰ ਲਾ ਦਿੱਤਾ ਹੈ। ਨਾਨਕ ਹੋਮੇ ਮਾਰ ਬ੍ਰਹਮ ਮਲਾਇਆ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੇ ਹੋਮੇ ਹੰਕਾਰ ਨੂੰ ਮਾਰ ਲਿਆ, ਉਹਨਾਂ ਨੂੰ ਬ੍ਰਹਮ ਨੇ ਪਰਮਾਤਮਾ ਨੇ ਆਪਣੇ ਨਾਲ ਮਿਲਾਇਆ, ਆਪਣੇ ਨਾਲ ਅਭੇਦ ਕਰ ਲਿਆ। ਗੌੜੀ ਮਹੱਲਾ ਤੀਜਾ, ਬ੍ਰਹਮਾ ਵੇਦ ਪੜ੍ਹਿਆ ਬਾਦ ਵਖਾਣਾ, ਅੰਤਰ ਤਾਮ ਸਾਧਨਾ ਵਿਛਾਣਾ। ਬ੍ਰਹਮਾ ਜਿਹੜਾ ਆ ਉਹ ਵੇਦਾਂ ਨੂੰ ਪੜ੍ਹ ਕੇ ਬਾਅਦ ਝਗੜਿਆਂ ਨੂੰ ਵਿਖਾਣੇ ਮੈਨੇ ਕਥਨ ਕਰਦਾ, ਅਤੇ ਹਿਰਦੇ ਦੇ ਵਿੱਚ ਹਾਂਜੀ ਤਮੋ ਗੁਣ ਹੋਣ ਕਰਕੇ ਆਪਣੇ ਆਪ ਨੂੰ ਪਛਾਣਦਾ ਨਹੀਂ, ਕਿਉਂਕਿ ਤਮੋ ਗੁਣ ਜਿਹੜਾ ਉਹਦੇ ਨਾਲ ਤਾਂ ਕ੍ਰੋਧ ਪੈਦਾ ਹੁੰਦਾ, ਅਗਿਆਨਤਾ ਦਾ ਹਨੇਰਾ ਦਾ ਜੋ ਗੁਣ ਮਨ ਨੂੰ ਵਿਅਕਤੀ ਨੂੰ ਚੰਚਲ ਕਰਦਾ। ਸਤੋਗੁਣ ਹੁੰਦਾ ਜਦੋਂ ਉਦੋਂ ਹਿਰਦਾ ਸ਼ੁੱਧ ਹੁੰਦਾ, ਅਤੇ ਸਤੋਗੁਣ ਤੋਂ ਬਾਅਦ ਫਿਰ ਇਹ ਚੌਥਾ ਜਿਹੜਾ ਤੁਰਿਆ ਪਦ ਪ੍ਰਾਪਤ ਹੁੰਦਾ। ਇਸ ਵਾਸਤੇ ਤਮੋ ਗੁਣ ਹੋਣ ਕਰਕੇ ਉਹ ਆਪਣੇ ਆਪ ਨੂੰ ਪਛਾਣਦਾ ਨਹੀਂ, ਕ੍ਰੋਧ ਬਣਿਆ ਰਹਿੰਦਾ। ਹਾਂਜੀ ਬ੍ਰਹਮ ਜਿਹਨਾਂ ਵੇਦਾਂ ਦਾ ਗ੍ਰੰਥੀ ਹੈ, ਵੇਦਾਂ ਦਾ ਗ੍ਰੰਥੀ ਹੈ ਨਾ ਬ੍ਰਹਮ, ਉਹਨਾਂ ਵੇਦਾਂ ਨੂੰ ਪੜ੍ਹ ਕੇ ਇਹ ਜਿਹੜਾ ਜੀਵ ਹੈ ਜਿੱਤ ਹਾਰ ਲਈ ਝਗੜੇ ਕਰਦਾ, ਫਿਰ ਹੁਣ ਸਲੋਕ ਬੋਲੇ ਹੁਣ ਬੋਲੇ ਉਹ ਗਾਂ ਦੇ ਗਏ ਝਗੜੇ ਕਰਦੇ ਆ, ਇਸ ਤਰ੍ਹਾਂ ਝਗੜਿਆਂ ਨੂੰ ਹੀ ਕਥਨ ਕਰਦਾ। ਫਿਰ ਦੇ ਵਿੱਚ ਤਮੋ ਗੁਣ ਹੋਣ ਕਰਕੇ ਕਹਿੰਦੇ ਕਿ ਆਪਣਾ ਜਿਹੜਾ ਸਵੈ ਸਰੂਪ ਆਤਮਾ ਆ ਇਹਨੂੰ ਨਹੀਂ ਪਛਾਣਦਾ। ਤਾਂ ਪ੍ਰਪਾਏ ਗੁਰਸ਼ਬਦ ਵਿਖਾਣਾ, ਜੇ ਸਤਿਗੁਰਾਂ ਦਾ ਉਪਦੇਸ਼ ਦੁਆਰਾ ਨਾਮ ਨੂੰ ਵਿਖਾਣੇ, ਕਥਨ ਕਰੇ, ਨਾਮ ਦੀ ਨਿਮਾ ਕਰੇ, ਇਹ ਪ੍ਰਭੂ ਨੂੰ ਪਾਉਂਦਾ ਹੈ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨ ਨੂੰ ਖਾਧੇ ਦੂਜਾ ਖਾਏ ਰਹੋ। ਜਿਸ ਰਾਮ ਦੇ ਕਹਿੰਦੇ ਹੈ ਗੁਰੂ ਪਿਆਰਿਓ, ਤੁਸੀਂ ਸਤਿਗੁਰਾਂ ਦੀ ਸੇਵਾ ਕਰੋ, ਫਿਰ ਤੁਹਾਨੂੰ ਜਿਹੜਾ ਕਾਲ ਆ ਇਹ ਨਹੀਂ ਖਾਏਗਾ। ਹੈਂ ਇਹ ਦਵੈਸ਼ ਭਾਵ ਵਿੱਚ ਜਿਹੜਾ ਹੈ ਪ੍ਰੇਮ ਕਰਨੇ ਨਾਲ ਜਿਹੜੇ ਮਨਮੁੱਖ ਲੋਕ ਹੈ ਉਹਨਾਂ ਪੁਰਖਾਂ ਉਹ ਪੁਰਖ ਦਾ ਕਾਲ ਦੇ ਖਾਧੇ ਹੋਏ ਕਾਲ ਦਾ ਕਬੀਣਾ ਆਪਣਾ ਬਣਾਇਆ ਹੋਇਆ ਰਹਾਉ। ਗੁਰੂ ਪੁਰਾਣੇ ਅਪਰਾਧੀ ਸੀਗੇ, ਗੁਰ ਕਹਿ ਸਭ ਦਾ ਅੰਤਰ ਸਹਿਜ ਰੀਦੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਸਤਿਗੁਰਾਂ ਦੁਆਰਾ ਅਪਰਾਧੀ ਬੜਬੜੇ ਪਾਪੀ ਸੀ ਨਾ, ਉਹ ਵੀ ਪੁਰਖ ਸੀਧੇ ਮੈਨੇ ਸਿੱਧੇ ਹੋ ਗਏ ਅਥਵਾ ਮੁਕਤ ਹੋ ਗਏ, ਕਿਉਂ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਕਰਕੇ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਦੁਆਰਾ ਸਹਿਜ ਰੀਦੇ, ਉਹ ਸ਼ਾਂਤ ਸਰੂਪ ਪਰਮੇਸ਼ਰ ਵਿੱਚ ਰੀਦੇ ਮੈਨੇ ਅਭੇਦ ਹੋ ਗਏ ਹਨ। ਜਿਵੇਂ ਹੁਣ ਦਾਲ ਰਿੱਝ ਜਾਂਦੀ ਹੈ, ਦਾਣੇ ਸਾਰੇ ਇੱਕ ਦੂਜੇ ਨਾਲ ਅਭੇਦ ਹੋ ਜਾਂਦੇ ਨੇ, ਅਤੇ ਕੋਕੜੂ ਰਿੱਝਦਾ ਨਹੀਂ ਉਹ ਜੁਦਾ ਹੀ ਰਹਿੰਦਾ। ਹਾਂਜੀ ਅਤੇ ਜਿਹੜਾ ਸੰਗ 'ਚ ਆ ਕੇ ਸੰਗ 'ਚ ਅਭੇਦ ਹੋ ਜਾਂਦਾ, ਬਖਸ਼ਿਸ਼ ਮਿਲ ਜਾਂਦੀ ਹੈ। ਮੇਰਾ ਪ੍ਰਪਾਇਆ ਗੁਰ ਕਹਿ ਸ਼ਬਦ ਸੀਧੇ, ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਦੁਆਰਾ ਜਿਹੜਾ ਮਨ ਸੀ ਜਦੋਂ ਇਹਨੂੰ ਸਿੱਧਾ ਕਰ ਲਿਆ ਨਾ, ਉਹਨਾਂ ਨੇ ਫਿਰ ਪਰਮੇਸ਼ੁਰ ਨੂੰ ਪਾ ਲਿਆ। ਕਿਉਂਕਿ ਜਿਹੜਾ ਸਿਗਲੀ ਕਰ ਆ ਉਹ ਤੀਰ ਨੂੰ ਸਿੱਧਾ ਵੀ ਕਰਦਾ ਅਤੇ ਸਾਫ਼ ਵੀ ਕਰ ਦਿੰਦਾ। ਇਸ ਤਰ੍ਹਾਂ ਜਿਹੜਾ ਗੁਰੂ ਪੂਰਾ ਆ ਉਹ ਮਨ ਨੂੰ ਸਿੱਧਾ ਵੀ ਕਰਦਾ ਅਤੇ ਸਾਫ਼ ਵੀ ਕਰ ਦਿੰਦਾ। ਸਤਿਗੁਰ ਮਿਲੇ ਪ੍ਰਭਾਵ ਮਿਲਾਏ ਮੇਰੇ ਪ੍ਰਭ ਸਾਚੇ ਕਹਿ ਮਨ ਭਾਏ। ਕਹਿੰਦੇ ਜਿਹੜੇ ਗੁਰਮੁਖ ਪਿਆਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਮਿਲਾ ਲਿਆ ਉਹਨਾਂ ਨੂੰ ਤੇ ਪਰਮਾਤਮਾ ਨੇ ਵੀ ਆਪਣੇ ਨਾਲ ਮਿਲਾ ਲਿਆ। ਜਿਹੜਾ ਗੁਰੂ ਦੀ ਕਸਵੱਟੀ 'ਤੇ ਪੈ ਲਿਆ ਉਹ ਪਰਮਾਤਮਾ ਦੀ ਕਸਵੱਟੀ 'ਤੇ ਪਾਸ ਕਿੱਥੋਂ ਹੋਇਆ? ਇਸ ਵਾਸਤੇ ਗੁਰੂ ਨੇ ਪਾਸ ਕਰਨਾ, ਪ੍ਰਮਾਣ ਪੱਤਰ ਦੇਣਾ, ਦਰਗਾਹ 'ਚ ਉਹਨੂੰ ਢੋਈ ਮਿਲਣੀ। ਇਸ ਵਾਸਤੇ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਆ ਮੇਰੇ ਸੱਚੇ ਪਰਮਾਤਮਾ ਦੇ ਮਨ ਨੂੰ ਭਾਏ ਮੈਂ ਨੇ ਬਹੁਤ ਚੰਗੇ ਲੱਗਦੇ ਆ। ਹਰ ਗੁਣ ਗਾ ਮਹਿ ਸਹਿਜ ਸੁਭਾਏ, ਉਹ ਗੁਰੂ ਸਾਹਿਬ ਸਹਿਜ ਹੋਇਆ ਸੁਤੇ ਸਤ ਸ਼ਾਂਤੀ ਵਾਲਾ ਸੁਭਾਅ ਧਾਰ ਕੇ ਐਨ ਮਨ ਨੂੰ ਇਕਾਗਰ ਕਰਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਬਿਨ ਗੁਰ ਸਾਚੇ ਭਰਮ ਭੁਲਾਏ, ਮਨ ਨੂੰ ਕਹਿੰਦੇ ਸਦਾ ਦੇਖ ਖਾਏ। ਪਾਤਸ਼ਾਹ ਕਹਿੰਦੇ ਜਿਹੜੇ ਪੁਰਖ ਸਤਿਗੁਰਾਂ ਨੂੰ ਗੁਰੂ ਨਹੀਂ ਬਣਾਇਆ, ਭਾਵ ਕਿ ਨਗੁਰੇ, ਉਹਨਾਂ ਨੂੰ ਫਿਰ ਸੱਚੇ ਨੇ ਐਸਾ ਭਰਮ ਵਿੱਚ ਭੁਲਾਇਆ, ਦਿਨ ਰਾਤ ਉਹ ਭਰਮ ਚੰਕਲ ਵਿੱਚ ਪਏ ਹੋਏ ਆ, ਉਹਨਾਂ ਦੇ ਮਨ ਦੀ ਦੁਬਧਾ ਹੀ ਨਹੀਂ ਜਾਂਦੀ। ਉਹ ਜਿਹੜੇ ਮਨਮੁੱਖ ਆ, ਅੰਨੇ ਅਗਿਆਨੀ ਆ, ਉਹ ਵਿਸ਼ਾਂ ਵਿਕਾਰਾਂ ਰੂਪੀ ਜ਼ਹਿਰ ਨੂੰ ਹਰ ਵੇਲੇ ਫੱਕਦੇ ਆ ਕਿ ਆਪਣੇ ਜੀਵਨ ਨੂੰ ਬਰਬਾਦ ਕਰਦੇ, ਨਸ਼ਿਆਂ 'ਚ ਪੈ

ਲੈ ਬੁਲਾਏ, ਉਹ ਵੀ ਗੁਰੂ ਪਿਆਰ ਸਲਾਹ ਹਮੇਸ਼ਾ ਵਾਸਤੇ ਨਾਮੀ ਪਰਮੇਸ਼ਰ ਆਪਣੀ ਲਿਵ ਵਿਰਤੀ ਸੁਰਤੀ ਨੂੰ ਲਾ ਕੇ ਰੱਖਦੇ ਹਨ। ਸਤਿਗੁਰ ਸੇਵ ਹੈ ਸੇ ਜਨ ਨਿਰਮਲ ਪਵਿੱਤਰ, ਜਿਹੜੇ ਗੁਰੂ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਆ ਉਹ ਨਿਰਮਲ ਆ ਅਤੇ ਪਵਿੱਤਰਮੇ ਨੇ ਪਵਿੱਤਰ ਆ। ਮਨ ਸੋ ਮਨ ਮਿਲਾਏ ਸਭ ਜਗ ਜੀਤਾ, ਇਨ ਵਿਦ ਕੁਸਲ ਮੇ ਤੇਰਾ ਮੇਰੇ ਨੀਤਾ। ਫਿਰ ਇਸ ਵਾਸਤੇ ਜਿਵੇਂ ਕਹਿੰਦੇ ਉਹ ਪੁਰਸ਼ ਨਿਰਮਲ ਆ ਪਵਿੱਤਰੋਂ ਪਵਿੱਤਰ ਆ, ਜਿਵੇਂ ਕਾਲੀ ਲੋਈ ਪਵਿੱਤਰ ਤਾਂ ਹੈਗੀ ਆ ਨਿਰਮਲ ਕਾਲੀ ਆ ਨਾ ਪਵਿੱਤਰ ਨੀ ਉਹਨੂੰ ਪਵਿੱਤਰ ਕਹਿੰਦੇ ਉਹਨਾਂ ਨੂੰ, ਪਰ ਨਿਰਮਲ ਨਹੀਂ ਕਾਲਕ ਨਾ ਭਰੀ ਉਹ, ਪਰ ਉਹ ਮਨ ਬਣੀ ਸਰੀਰ ਕਰਕੇ ਪਵਿੱਤਰ ਹੋ ਜਾਂਦੇ। ਮਨ ਸੋ ਮਨ ਮਿਲਾਏ ਸਭ ਜਗ ਜੀਤਾ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਮਨ ਮੰਤਰ ਦੇ ਨਾਲ ਮਨ ਮਿਲਾ ਲਿਆ, ਉਪਦੇਸ਼ ਦੇ ਅਨੁਕੂਲ ਚੱਲਦੇ ਆ, ਉਹਨਾਂ ਨੇ ਸਾਰਾ ਸੰਸਾਰ ਜਿੱਤ ਲਿਆ ਅਤੇ ਦੁਨੀਆ ਪੁੱਠੇ ਕੰਮ ਕਰਕੇ ਲੋਕਾਂ ਨੂੰ ਜਿੱਤ ਲਈ ਹੈ, ਕੁਛ ਇਲਮੇ ਨਕਲਾਂ ਦਿਖਾ ਲਤੀਆਂ, ਸ਼ਰਾਬਾਂ ਪਿਲਾ ਲਈਆਂ, ਆਪਣਾ ਪੱਖ ਮਾਇਆ ਵੰਡ ਲਈ ਕੀ ਕੁਛ ਕਰਦੇ ਆ, ਪਰ ਇਹਨਾਂ ਨਾਲ ਨਹੀਂ ਜਿੱਤਿਆ ਜਾਂਦਾ। ਪਰ ਮਨ ਜੇ ਸੰਸਾਰ ਜਿੱਤਣਾ, ਜਿਹਨੂੰ ਗੁਰੂ ਦੇ ਉਪਦੇਸ਼ ਨੇ ਮਨ ਮਿਲਾ ਲਿਆ, ਹੈਂ ਜਿਹਨੂੰ ਗੁਰੂ ਦੇ ਮਨ ਨੂੰ ਜਿੱਤ ਲਿਆ, ਗੁਰੂ ਸਾਰਿਆਂ ਜਵਾਹ ਦਾ ਸੰਸਾਰ ਵੀ ਜਿੱਤਿਆ ਗਿਆ, ਉਹਨਾਂ ਸਾਰਾ ਸੰਸਾਰ ਜਿੱਤ ਲਿਆ। ਇਹਨਾਂ ਵਿੱਚ ਕੁਸਲ ਤੇਰਾ ਮੇਰੇ ਨੀਤਾ, ਕਹਿੰਦੇ ਇਸ ਕਰਕੇ ਮੇਰੇ ਮਿੱਤਰੋ ਇਸ ਵਿਧੀ ਇਸ ਢੰਗ ਨਾਲ ਤੇਰੇ ਅੰਦਰ ਵੀ ਕੁਸ਼ਲ ਮੈਨੇ ਖੁਸ਼ੀਆਂ ਖੇੜੇ ਸੁੱਖ ਪ੍ਰਾਪਤ ਹੋ ਜਾਏਗਾ। ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਜਿਹੜੇ ਗੁਰੂ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਦੇ ਆ ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਚਾਰੇ ਜਿਹੜੇ ਫਲ ਪਦਾਰਥ ਆ ਇਹ ਵੀ ਪ੍ਰਾਪਤ ਹੋ ਜਾਂਦੇ ਆ, ਔਰ ਹਿਰਦੇ 'ਚੋਂ ਆਪਾ ਭਾਵ ਜਿਹੜਾ ਹੰਕਾਰ ਵਿਰਤੀ ਹੈ ਇਹਨੂੰ ਗਵਾ ਕੇ ਦੂਰ ਕਰਕੇ ਵੱਠੋ ਪੈਰ ਨਾਮ ਜਪਦੇ ਰਹਿੰਦੇ। ਅਨਹਦ ਬਾਣੀ ਸਬਦ ਹੋ ਜਾਏ, ਔਰ ਅਨਹਦ ਬਾਣੀ ਇੱਕ ਰਸ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਰੂਪੀ ਜਿਹੜੀ ਬਾਣੀ ਹੈ ਇਹਨੂੰ ਬਜਾਏ ਮੈਨੇ ਉਚਾਰਦੇ ਰਹਿੰਦੇ। ਸਤਿਗੁਰ ਦੇ ਕਵਨ ਕਵਨ ਸਿੱਧੋ ਮੇਰੇ ਭਾਈ, ਅਤੇ ਮੇਰੇ ਭਾਈ ਜਣੋ ਸਤਿਗੁਰ ਸੱਚੇ ਪਾਤਸ਼ਾਹ ਤੋਂ ਕਿਹੜਾ ਕਿਹੜਾ ਭਾਵ ਮੁਕਤੀ ਨੂੰ ਪ੍ਰਾਪਤ ਨਹੀਂ ਹੋਇਆ, ਜਿਹੜਾ ਵੀ ਮਹਾਰਾਜ ਸ਼ਰਨ ਆ ਗਿਆ, ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸ਼ਰਨ ਆ ਗਿਆ, ਭਾਵ ਉਹ ਸਾਰੇ ਮੁਕਤੀ ਨੂੰ ਪ੍ਰਾਪਤ ਹੋ ਗਿਆ ਜਿਹੜੇ ਕਿਰਪਾ ਦੇ ਪਾਤਰ ਬਣ ਗਏ। ਭਗਤੀ ਸਿੱਧੇ ਦਰ ਤੋਂ ਬਾਬਾ ਜੀ ਨਾਨਕ ਰਾਮ ਨਾਮ ਵਡਿਆਈ, ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਭਗਤੀ ਕਰਕੇ ਸਿੱਧੇ ਮੈਨੇ ਹਾਂਜੀ ਕਲਿਆਣ ਦੀ ਪ੍ਰਾਪਤੀ ਵਾਲੇ ਬਣ ਗਏ, ਉਹ ਫਿਰ ਸਿੱਧੇ ਹੋ ਕੇ ਭਗਤੀ ਵਿੱਚ ਲੱਗੇ, ਡਟ ਗਏ ਹਾਂਜੀ, ਫਿਰ ਨਹੀਂ ਆਲਾ ਦੁਆਲਾ ਝਾਕਦੇ, ਲੋਕਾਂ ਦੀਆਂ ਨਹੀਂ ਸੁਣਦੇ ਸੀ। ਉਹਨਾਂ ਨੇ ਕਹਿੰਦੇ ਦਰਗਾਹ ਦੇ ਵਿੱਚ ਸੱਚੇ ਦੀ ਦਰਗਾਹ ਸਾਜਣ ਸੋਭਾ ਪਾਈ, ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਕਰਕੇ ਵਡਿਆਈ ਮਿਲਦੀ ਹੈ, ਜਿਹੜਾ ਸੰਗਤ ਤੋਂ ਬੇਮੁੱਖ ਹੋ ਜਾਂਦਾ ਮਹਾਂਪੁਰਖਾਂ ਮੂੰਹ ਮੋੜ ਲੈਂਦਾ, ਸੰਗਤ ਤੋਂ ਮੂੰਹ ਮੋੜ ਲੈਂਦਾ ਇਹ ਕਾਹਦੇ ਯੋਗਾ ਰਹਿੰਦਾ ਕੁਛ ਵੀ ਨਹੀਂ। ਜਿਵੇਂ ਕਹਿੰਦੇ ਉਹ ਸਰਦਾਰ ਹੁੰਦਾ ਸੀ ਅਤੇ ਉਹ ਗਰੀਬ ਸੀ ਮਾਈ ਵਿਧਵਾ ਸੀ, ਉਹ ਸਰਦਾਰ ਤੋਂ ਰੋਣ ਲੱਗੀ, ਸਰਦਾਰ ਬੜਾ ਦਿਆਲੂ ਸੁਭਾਅ ਦਾ ਸੀ, ਉਹਨੇ ਨਾਲ ਰੱਖਣ ਲੱਗ ਪਿਆ, ਜਿੱਥੇ ਜਾਣਾ ਨਾਲ ਜਾਣਾ, ਸੋਹਣਾ ਸੁਨੱਖਾ ਜਵਾਨ ਬਣ ਗਿਆ। ਉਹ ਸਰਦਾਰ ਨੂੰ ਸਾਹਿਬ ਕਹਿੰਦੇ ਸੀ, ਉਹਨੂੰ ਵੀ ਸਾਹਿਬ ਕਹਿਣ ਲੱਗ ਪਏ, ਜਿੱਥੇ ਜਾਣਾ ਸਰਦਾਰ ਦੇ ਨਾਲ ਜਾਣਾ, ਚੰਗਾ ਖਾਣ ਪੀਣ ਨੂੰ ਮਿਲਣਾ, ਤੈਨੂੰ ਨੂੰ ਮਿਲਣਾ, ਹਰ ਵੇਲੇ ਸਤਿਕਾਰ ਪਿਆਰ ਮਿਲਣਾ। ਹਾਂਜੀ ਜਿੱਥੇ ਭਾਂਡਾ ਛੋਟਾ ਹੋਵੇ, ਚੀਜ਼ ਜ਼ਿਆਦਾ ਪੈ ਜਾਏ ਅਤੇ ਤੂੰ ਉੱਛਣ ਲੱਗ ਪੈਂਦੀ ਅਤੇ ਹਜਮਣਾ ਹੋਵੇ, ਉਹ ਕਿਸੇ ਗੱਲ ਤੋਂ ਮਾੜਾ ਜਿਹਾ ਬਿਠੜ ਗਿਆ, ਘਰ ਚਲੇ ਗਿਆ। ਸਰਦਾਰ ਸਾਹਿਬ ਨੇ ਸੁਨੇਹਾ ਭੇਜਾਇਆ ਹੀ ਨਾ, ਫਿਰ ਭੇਜਿਆ ਪੈਂਤੀ ਜੀ ਵਾਰੀ, ਇਹ ਕਹਿੰਦਾ ਮੈਂ ਸਾਡੇ ਸਰਦਾਰ ਨੂੰ ਕੀ ਸਮਝਣਾ, ਇੱਥੇ ਤਾਂ ਗੂਟ ਪਟਾਂਗ ਬੋਲਣ ਲੱਗ ਪਏ। ਚਲੋ ਫਿਰ ਵੀ ਸਿਆਣੇ ਪੁਰਖ ਸੀ, ਸਮਝਦਾਰ ਸੀ ਕਿ ਚਲੋ ਬੰਦਾ ਗਲਤ ਹੀ ਕਰਦਾ, ਮੁੜਿਆ ਹੀ ਨਾ। ਅਖੀਰ ਹੁਣ ਉਹ ਜਿਹੜੇ ਸਰਦਾਰ ਤਨਖਾਹ ਵੀ ਦਿੰਦਾ ਸੀ, ਖਾਣਾ ਪੀਣਾ ਦਾ ਫ੍ਰੀ ਮਿਲਦਾ ਸੀ, ਹੁਣ ਚਾਰ ਕੌਡਾਂ ਅਸੀਂ ਮੁੱਕ ਗਈਆਂ, ਲੱਗਾ ਭੁੱਖ ਨਾ ਮਰਨ, ਅਤੇ ਨਾ ਹੁਣ ਪਹਿਲੇ ਵਾਲਾ ਸਤਿਕਾਰ ਮਿਲੇ, ਨਾ ਪਿਆਰ ਮਿਲੇ, ਅਤੇ ਨਾ ਮਾਇਆ ਮਿਲੇ, ਅਤੇ ਬਸ ਜੀ ਕਿ ਧੱਕੇ ਖਾਵੇ ਹੁਣ ਭੁੱਖਾ। ਅਤੇ ਜਿਹੜੇ ਦੇਖਿਆ ਵੀ ਹੁਣ ਢੋਈ ਨਹੀਂ, ਇੱਕ ਦਿਨ ਸਰਦਾਰ ਸਾਹਿਬ ਰਾਤੇ ਜਾਣੇ ਮੋਹਰੇ ਲਿਟ ਗਿਆ, ਮਾਰੋ ਚਾਹੇ ਰੱਖੋ ਭੁੱਲ ਹੋ ਗਈ। ਉਹ ਕਹਿੰਦੇ ਭਾਈ ਹੁਣ ਤੈਨੂੰ ਬੂਟਾ ਅਸੀਂ ਪਾਲਿਆ ਸੀ, ਉਹ ਗੱਲ ਬਣਨੀ ਨਹੀਂ, ਕੱਲ੍ਹ ਤੇਰੀ ਰੋਟੀ ਬੰਦ ਨਹੀਂ ਕੱਲ੍ਹ ਤੋਂ। ਹੈਂ ਇਸ ਤਰ੍ਹਾਂ ਕਈ ਵਾਰੀ ਗੁਰੂ ਘਰੋਂ ਵਡਿਆਈ ਮਿਲਦੀ ਹੈ, ਉਹ ਹਜ਼ਮ ਨਹੀਂ ਹੁੰਦੀ। ਹਾਂਜੀ ਉਹ ਜਿਵੇਂ ਕਹਿੰਦੇ ਨਾ, ਚੜ੍ਹਦਾ ਚੜ੍ਹਦਾ ਚੜ੍ਹ ਗਿਆ, ਚੜ੍ਹ ਗਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਥਾਂ ਦੀ ਬਾਹਾ ਵਾਹਾ ਬੋਲਿਆ, ਅਤੇ ਕੱਖ ਆਕਾਸ ਚੜ੍ਹ ਜਾਂਦਾ ਨਾ, ਬਿਜਲੀ ਹਵਾ ਬੰਦ ਹੋ ਗਈ, ਮੁੜ ਕੇ ਫਿਰ ਅੱਖਾਂ ਉੱਡ ਪੈਂਦਾ, ਕਿਲ ਮੁਰਦਾਰ ਖਾਂਦੀ ਹੁੰਦੀ ਹੈ, ਆਕਾਸ਼ ਨੂੰ ਉੱਡਦੀ ਹੈ, ਅੱਗੇ ਅੰਤ ਨਹੀਂ ਆਉਂਦਾ, ਮੁੜ ਕੇ ਫਿਰ ਮੁਰਦਾਰ। ਇਹ ਮੰਦ ਵਿਰਾਗੀਆਂ ਦੀ ਇਹ ਹਾਲਤ ਹੁੰਦੀ ਹੈ, ਅਤੇ ਜਿਨ੍ਹਾਂ ਦੇ ਮਨ ਸੱਚਾ ਵਿਰਾਗ ਆ ਉਹ ਨਹੀਂ ਸਮਝਦੇ ਵੀ ਜਿਹੜਾ ਸਤਿਕਾਰ ਪਿਆਰ ਸਾਨੂੰ ਇਹ ਮਹਾਂਪੁਰਖਾਂ ਗੁਰੂ ਦੀ ਸੰਗਤ

0: ਕੇ ਮਿਲਦਾ। ਜਿਹੜੇ ਸੰਗ ਚੋਂ ਟੁੱਟ ਜਾਂਦਾ ਮੁੜ ਕੇ ਉੱਥੇ ਦਾ ਉੱਥੇ ਰਹਿ ਜਾਂਦਾ। ਕਹਿੰਦੇ ਅਤੇ ਘਰਾਂ 'ਚ ਜਾ ਕੇ ਇਹੀ ਆ, ਚੱਲ ਲੰਡਿਆ ਅਤੇ ਚੱਲ ਬੁੱਝਿਆ ਸੁਣਦਾ ਥੋੜ੍ਹਾ, ਹੁਣ ਇੱਥੇ ਗੁਰੂ ਘਰ ਦੀ ਬੁਟਿਆ ਆਈ ਉੱਥੇ ਗਿਆ ਤਾਂ ਉਹੀ ਆ ਆਏ ਕੁਛ ਆ ਕਹਿੰਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਾਦ ਦਿੰਦੇ ਆ ਕਿ ਜਿਹੜਾ ਕਿ ਗੌੜੀ ਮਹੱਲਾ ਤੀਜਾ, ਤ੍ਰੈਗੁਣ ਵਿਖਾਣੇ ਭਰਮ ਨਾ ਜਾਏ, ਬੰਧਨ ਨਾ ਟੁੱਟਿਆ ਮੁਕਤ ਨਾ ਪਾਏ। ਇਹ ਜਿਹੜੀ ਤਿਰਮੁਖ ਤਿਰਗੁਣ ਆਤਮਕ ਮਾਇਆ ਆ, ਇਹਦੇ ਪ੍ਰਸੰਗਾਂ ਨੂੰ ਇਹਦੀਆਂ ਗੱਲਾਂ ਨੂੰ ਕਥਨ ਕਰਨ ਨਾਲ ਸੁਣਾਉਣੇ ਨਾਲ ਭਰਮ ਨਹੀਂ ਜਾਂਦਾ। ਤਿੰਨਾਂ ਗੁਣਾਂ ਦੇ ਵੇਖੇ ਕਰਨ ਵਾਲੀ ਕੜੀ ਹੈ, ਹਾਂਜੀ ਇਹ ਹੈਗੀ ਵੇਦਾਂ ਦੀ ਬਾਣੀ ਹੈ, ਉਹਦੇ ਕਥਨ ਕਰਨ ਨਾਲ ਭਰਮ ਨਹੀਂ ਜਾਂਦਾ। ਨਾ ਤਾਂ ਮੋਹ ਦੇ ਬੰਧਨ ਟੁੱਟਦੇ ਹੈ ਅਤੇ ਨਾ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਮੁਕਤ ਦਾਤਾ ਸਤਿਗੁਰ ਯੁਗ ਮਾਹੇ, ਕਹਿੰਦੇ ਇਸ ਕਲਯੁਗ ਦੇ ਵਿੱਚ ਮੁਕਤੀ ਦਾ ਦਾਤਾ ਕੌਣ ਹੈ? ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਹਨ। ਗੁਰਮੁਖ ਪ੍ਰਾਣੀ ਭਰਮ ਗੁਆਏ, ਜਿਹੜੇ ਗੁਰਮੁਖ ਪ੍ਰਾਣੀ ਹੈ ਉਹ ਸਤਿਗੁਰਾਂ ਦੁਆਰਾ ਆਪਣਾ ਭਰਮ ਨੂੰ ਗੁਆ ਦਿੰਦੇ ਆ, ਮੇਟ ਦਿੰਦੇ ਆ। ਸਹਿਤ ਨੂੰ ਉਪਜਾ ਹਰ ਲਿਵ ਲਾਏ ਰਹੋ, ਕਹਿੰਦੇ ਹਰੀ ਨਿਰੰਕਾਰ ਚ ਲਿਵ ਜੋ ਚਿਰਦੀ ਵਰਤੀ ਨੂੰ ਲਾ ਲਈਏ, ਫਿਰ ਉਹਨਾਂ ਦੇ ਅੰਦਰ ਸਹਿਜ ਗੁਣ ਸ਼ਾਂਤੀ ਦੇਣ ਵਾਲੀ ਜਿਹੜੀ ਬਾਣੀ ਹੈ ਉਹ ਪੈਦਾ ਹੋ ਜਾਂਦੀ ਹੈ। ਰਹੋ ਤ੍ਰੈਗੁਣ ਕਾਲੇ ਕੀ ਸਰਕਾਰ ਆ, ਨਮਨ ਚਿਤ ਹੈ ਪਾਵਨ ਹਾਰਾ ਹੈ। ਉਹ ਫਿਰ ਜਿਹੜੀ ਤਿੰਨਾਂ ਗੁਣਾਂ ਦਾ ਕਥਨ ਕਰਨੀ ਵਾਲੀ ਹੈ, ਉਹ ਜਿੰਨੇ ਵੀ ਜੀਵ ਹੈ ਉਹ ਸਾਰੇ ਕਾਲ ਦੀ ਸਰਕਾਰ ਆ। ਸਰਕਾਰ ਦਾ ਨਾਮ ਇੱਥੇ ਰਈਅਤ ਦਾ ਪਰਜਾ ਦਾ ਆ, ਉਹਦਾ ਕਾਲ ਦੀ ਪਰਜਾ ਆ ਉਹਨਾਂ ਦੇ ਸਿਰ 'ਤੇ। ਇਹ ਕਾਲ ਦੀ ਹੁਕਮ ਰੂਪੀ ਕਾਰ ਆ, ਕਿਉਂਕਿ ਉਹ ਫਿਰ ਉਤਪਤੀ ਕਰਨ ਵਾਲੇ ਹਾਂਜੀ ਪਰਮਾਤਮਾ ਦਾ ਨਾਮ ਜਪਦੇ ਨਹੀਂ। ਇਹ ਕਾਲ ਦਾ ਹਾਂਜੀ ਕਾਲ ਦੀ ਸਰਕਾਰ, ਕਾਲ ਦੀ ਉਹ ਕਾਲ ਦੀ ਪਰਜਾ ਬਣ ਜਾਂਦੇ। ਮਰ ਜੰਮੇ ਫਿਰ ਵਾਰੋ ਵਾਰਾਂ, ਇਸ ਵਾਸਤੇ ਮੁੜ ਮੁੜ ਕੇ ਜੰਮਦੇ ਆ ਮਰਦੇ ਆ, ਇਸ ਤਰ੍ਹਾਂ ਫੇਰਿਆਂ ਵਿੱਚ ਫਿਰਦੇ ਰਹਿੰਦੇ। ਢੋਈ ਮਿਲਦੀ ਨਹੀਂ, ਕਈਆਂ ਨੂੰ ਫਿਰ ਕੋਈ ਦੇਹ ਨਹੀਂ ਮਿਲਦੀ, ਉਹ ਅਵਗਤੀਆਂ ਰੂਹਾਂ ਤੁਰੀਆਂ ਫਿਰਦੀਆਂ। ਹਾਂਜੀ ਆਂਧੇ ਗੁਰੂ ਦੇ ਭਰਮ ਨਾ ਜਾਏ, ਮੂਲ ਚੋਟ ਲਾਗੇ ਦੂਜਿਆ ਭਾਈ, ਜਿਹੜੇ ਆਉਂਦੇ ਅਗਿਆਨੀ ਗੁਰੂ ਉਪਦੇਸ਼ ਕਿਆ ਉਹਨਾਂ ਨੂੰ ਭਰਮ ਨਹੀਂ ਜਾਂਦਾ। ਇੱਕ ਤਾਂ ਜਿਹੜੇ ਹੈਗੇ ਆ ਗਿਆਨੀ ਧਿਆਨੀ ਨੇ, ਉਹ ਸਿਰਫ ਗੱਲਾਂ ਬਾਤਾਂ ਦਾ ਹੁੰਦਾ, ਲੱਛੇਦਾਰ ਗੱਲਾਂ ਸੁਣਾ ਸੀ। ਇਸ ਤਰ੍ਹਾਂ ਹੈਗੇ ਇੱਕ ਲਾਠੀ ਆ, ਜਿਵੇਂ ਉਹ ਆਪ ਤਾਂ ਤਰਦੀ ਦੂਏ ਨੂੰ ਨਿਕਾਲਦੀ। ਇੱਕ ਦੀਪਕ ਆ, ਦੂਜਾ ਹੈ 52 ਚੰਦਨ ਆ, ਉਹ ਖਾਸ ਜਾਤੀ ਦੇ ਨਾਲ ਚੰਦਨ ਬਣਾਉਂਦਾ, ਉਦੋਂ ਬਣਿਆ ਚੰਦਨ ਗਾਹ ਨਹੀਂ ਬਣਾਉਂਦਾ। ਇਸ ਤਰ੍ਹਾਂ ਪਾਰਸ ਆ, ਉਹ ਵੀ ਕੁਝ ਧਾਤਾਂ ਨੂੰ ਸੋਨਾ ਬਣਾਉਂਦਾ, ਉਦੋਂ ਬਣੀਆਂ ਧਾਤਾਂ ਗਾਹ ਸੋਨਾ ਨਹੀਂ ਬਣਾਉਂਦੀ। ਪਾਰਸ ਗੁਰੂ ਆ, ਚੰਦਨ ਗੁਰੂ ਆ, ਹਾਂਜੀ। ਇਸੇ ਤਰ੍ਹਾਂ ਫਿਰ ਆਪਣੇ ਹੈਗਾ ਗੁਰਮੁਖ ਆ ਦੀਪਕ, ਜਿਵੇਂ ਦੀਵੇ ਤੋਂ ਜਿੰਨੇ ਮਰਜ਼ੀ ਦੀਵੇ ਜਗਾਈ ਜਾਓ ਉਹਦੀ ਲਾਈਟ ਘਟੀ ਉਵੇਂ। ਇਸ ਤਰ੍ਹਾਂ ਜਿਹੜਾ ਗਿਆਨਵਾਨ ਗੁਰੂ ਆ ਉਹ ਗੁਰਮੁਖ ਉਟ ਅਧਾਰਦਾ ਦੇ ਨਾਵੈ ਖਣੀ, ਵਿਦਵਾਨ ਵੀ ਹੋਵੇ ਕਮਾਈ ਕਰਕੇ ਆਤਮਾ ਦਾ ਗਿਆਨ ਵੀ ਹੋਵੇ, ਬ੍ਰਹਮ ਨੇਸ਼ਕੀ ਬ੍ਰਹਮ ਸਰੋਤਰੀ ਨੂੰ ਕਹਿੰਦੇ, ਉਹ ਜਿਹੜਾ ਪੂਰਾ ਗੁਰੂ ਆ ਉਹਦੇ ਉਪਦੇਸ਼ ਕਰਕੇ ਭਰਮ ਜਾਂਦਾ। ਜਿਹੜਾ ਅਗਿਆਨੀ ਆ ਹੈਂਜੀ, ਹੁਣ ਜਿਸ ਤਰ੍ਹਾਂ ਜੇ ਦਿਆਣੀ ਪੜ੍ਹਿਆ ਉਹ ਜੋ ਇਹਦਾ ਭਰਮ ਨਹੀਂ ਨਿਵਰਤ ਕਰ ਸਕਦਾ, ਸ਼ੰਕਾ ਨਹੀਂ ਦੂਰ ਕਰ ਸਕਦਾ। ਹਾਂ ਆਪ ਭਜਨ ਕਰਦਾ ਉਹ ਇਹ ਆ, ਜਿਹੜਾ ਕੋਈ ਸ਼ੰਕਾ ਨਾ ਕਰੇ ਉਹ ਤਾਂ ਉਦੋਂ ਅਵਧੂਤ ਗੁਰੂ ਤੋਂ ਲਾਭ ਲੈ ਸਕਦਾ। ਹੈਂਜੀ ਅਤੇ ਜਿਹੜਾ ਹੈਗਾ ਬ੍ਰਹਮ ਵੇਤਾ, ਬ੍ਰਹਮ ਵਿੱਦਿਆ ਵੀ ਪੜ੍ਹਿਆ ਕਮਾਈ ਕਰਕੇ ਆਤਮਾ ਦਾ ਗਿਆਨ ਵੀ ਹੈ, ਉਹ ਫਿਰ ਸਾਰੀ ਤਰ੍ਹਾਂ ਸ਼ੰਕੇ ਵੀ ਦੂਰ ਕਰ ਸਕਦਾ ਆਤਮਾ ਗਿਆਨ ਵੀ। ਇਸ ਵਰਗ ਮਹਾਰਾਜ ਕਹਿੰਦੇ ਅੰਧਾ ਗੁਰੂ ਜਿਹੜਾ ਉਹ ਤੋਂ ਭਰਮ ਨਹੀਂ ਜਾਂਦਾ, ਮੂਲ ਛੋਟ ਲੱਗ ਗਿਆ ਦੂਜੇ ਭਾਈ, ਕਿਉਂਕਿ ਮੂਲ ਜਿਹੜਾ ਸਾਰਿਆਂ ਦਾ ਕੌਣ ਅਦਿਸ਼ਟਾਂ ਆਸਰ ਪਰਮੇਸ਼ਰ ਹੈ, ਉਹਨੂੰ ਛੱਡ ਕੇ ਦਵੈਸ਼ ਭਾਵ ਵਿੱਚ ਲੱਗੇ ਹੋਏ ਆ। ਵੇਖਾ ਮਾਤਾ ਵੇਖ ਮਹਾਂ ਸਮਾਈ, ਕਿਉਂਕਿ ਜਿਹੜੀ ਜ਼ਹਿਰ ਰੂਪੀ ਮਾਇਆ ਇਸ ਮਾਤਾ ਮੈਨੇ ਮਸਤੇ ਹੋਏ, ਵੇਖ ਮਾਹੇ ਮਾਇਆ ਦੇ ਵਿੱਚ ਸਮਾ ਰਹੇ, ਦਿਨ ਰਾਤ ਮਾਇਆ ਦੇ ਢੋਲੇ ਗਾਉਂਦੇ, ਦੇਹੇ ਪਕਾਰਾਂ 'ਚੋਂ ਦਿਨ ਰਾਤ ਸਮਾ ਰਹੇ। ਮਾਇਆ ਕਰ ਮੂਲ ਯੰਤਰ ਪਰਮਾਏ, ਹਰ ਜੋ ਵਿਚਿਆ ਦੂਜਿਆ ਪਾਏ। ਪਰਮੇਸ਼ਰ ਨੇ ਇਹ ਮਾਇਆ ਰੂਪੀ ਮੂਲ ਯੰਤਰ, ਯੰਤਰ ਨਾਮ ਆ ਹੰਡੋਲਾ, ਜਿਵੇਂ ਉਹ ਚੁੜੋਲ ਜਿਹਾ ਹੁੰਦਾ ਨਾ, ਹੰਡੋਲਾ ਕਹਿੰਦੇ ਚੁੜੋਲ ਕਹਿੰਦੇ ਹੈਂ, ਬਸ ਉਹਦੇ ਝੂਟੇ ਲੈਂਦੇ ਜਿਵੇਂ ਭਰਮੇ ਪੈ ਜਾਣ, ਕਿੰਨੇ ਕੁ ਚਿਰ ਝੂਟੇ ਲੈ ਜਾਏਗਾ। ਇਸ ਵਾਸਤੇ ਜੀਵ ਜਿਹੜੇ ਇਹ ਪਰਮਾਏ ਪੁਆਏ ਜਾਂਦੇ, ਘੁਮਾਏ ਜਾਂਦੇ, ਉਹਨਾਂ ਨੂੰ ਫਿਰ ਪੁਆਟਣੀ ਕਰਕੇ ਉਹ ਜਿਹੜੇ ਜੀਵ ਨੂੰ ਪਰਮਾਤਮਾ ਭੁੱਲ ਗਿਆ ਅਤੇ ਦਵੈਸ਼ ਭਾਵ ਚੰਗਾ ਲੱਗਦਾ। ਹੁਣ ਮੇਲਿਆਂ 'ਤੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਗੁਰਪੰਥ, ਉਹਨੇ ਚੁਡੋਲ ਝੂਟ ਕੇ ਚਲ ਜਾਣਾ ਜਾਂ ਨਸ਼ੇ ਪੱਤੇ, ਜਾਂ ਉੱਥੇ ਸੌਦਾ ਚੂਡਾ ਖਰੀਦ ਲਿਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਘਰ ਜਾਣਾ, ਕੋਈ ਨਾਮ ਪਾਣੀ ਸੇਵਾ ਸਿਮਰਨ ਕਰਨਾ, ਇੱਧਰ ਨਹੀਂ। ਬਸ ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ, ਜਿਸ ਨਜ਼ਰ ਕਰੇ ਸੋ ਪਰਮਗਤ ਪਾਏ। ਜਿਹਨਾਂ ਨਿਰੰਕਾਰ ਪਰਮੇਸ਼ਰ ਆਪਣੀ ਮਿਹਰ ਦ੍ਰਿਸ਼ਟੀ ਕਰਦੇ ਹਨ ਉਹ ਪਰਮ ਗਤੀ ਨੂੰ ਪਾਉਂਦੇ ਆ, ਮੁਕਤੀ ਨੂੰ, ਕੈਵਲ ਮੋਕਸ਼ ਨੂੰ ਪਾਉਂਦੇ ਹਨ। ਅੰਤਰ ਸਾਜ ਬਾਹਰ ਸਾਜ ਵਰਤਾਏ, ਸਾਜ ਨਾ ਛਪਿਆ ਜੇ ਗੁਰ ਖਰਚ ਪਾਏ। ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਬਾਹਰੋਂ ਵੀ ਸੱਚੇ ਨਾਮ ਦਾ ਉਪਦੇਸ਼ ਦਾ ਵਰਤਾਰਾ ਵਰਤਾਉਂਦੇ। ਜੇ ਕੋਈ ਸੱਚ ਨੂੰ ਲੁਕਾ ਕੇ ਰੱਖੇ ਤੇ ਉਹਨਾਂ ਦਾ ਲੁਕਾਇਆ ਸੱਚ ਲੁਕਦਾ ਨਹੀਂ। ਹੁਣ ਸੂਰਜ ਨੂੰ ਕਿੰਨਾ ਕੁ ਲੁਕਾ ਲੂਗਾ? ਕੋਈ ਲੁਕੋ ਲੂਗਾ? ਲੁਕਦਾ ਉਹ ਗਿਆਨੀ ਬੁੱਝ ਹੈ ਸਹਿਜ ਸੁਭਾਏ। ਜਿਹੜੇ ਇਸ ਤਰ੍ਹਾਂ ਗਿਆਨੀ ਪੁਰਖ ਹੈ ਸਹਿਜ ਸੁਭਾਏ, ਸੁਤੇ ਸਿਰ ਪਰਮਾਤਮਾ ਨੂੰ ਬੁੱਝਦੇ ਆ, ਕਿਉਂਕਿ ਉਹਨਾਂ ਦੀ ਹਰ ਵਿਰਤੀ ਵਿਰਤੀ ਉੱਧਰ ਲੱਗੀ ਰਹਿੰਦੀ ਹੈ, ਦੂਏ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਹੈ। ਗੁਰਮੁਖ ਸਾਜ ਰਹਿ ਲਿਵਲਾਏ, ਗੁਰਮੁਖ ਜਿਹੜੇ ਆ ਸੱਚ ਸਰੂਪ ਪਰਮੇਸ਼ਰ ਵਿੱਚ ਆਪਣੀ ਲਿਵ ਲਾ ਕੇ ਆਪਣਾ ਜੀਵਨ ਬਤੀਤ ਕਰਦੇ ਆ। ਅਤੇ ਜਿਹੜੀ ਹਉਮੈ ਮਾਇਆ ਸ਼ਬਦ ਜਿਹੜਾ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਗ੍ਰਹਿਣ ਕਰਕੇ ਇਹ ਮਾਇਆ ਦੀ ਜਿਹੜੀ ਹਉਮੈ ਹੰਗਤਾ ਮਮਤਾ ਇਹਨੂੰ ਜਲਾਏ ਹੋਏ ਨੇ, ਉਹ ਸਾੜ ਦਿੰਦੇ ਆ। ਮੇਰਾ ਪ੍ਰਭ ਸੱਚਾ ਮੇਲ ਮਿਲਾਏ, ਮੇਰਾ ਪ੍ਰਭ ਸੱਚਾ ਆ, ਉਹ ਆਪਣਾ ਮੇਲ ਦੇ ਕੇ ਉਹਨਾਂ ਨੂੰ ਮਿਲਾ ਲੈਂਦਾ। ਸਤਿਗੁਰ ਦਾਤਾ ਸਭ ਸੁਣਾਏ, ਤਾਵਤਰਾ ਕਿਆ ਠਾਕਰ ਆਏ। ਨਾਮ ਦੇ ਦਾਤੇ ਕੌਣ ਹੈ? ਸਤਿਗੁਰ ਸੱਚੇ ਪਾਤਸ਼ਾਹ, ਜਿਹਨੂੰ ਆਪਣਾ ਉਪਦੇਸ਼ ਸੁਣਾ ਦਿੰਦੇ ਆ ਉਹ ਧਾਵਤਮੇ ਨੇ। ਇਹ ਜਿਹੜੀਆਂ ਇੰਦਰੀਆਂ ਵਾਰ ਵਾਰ ਵਿਕਾਰਾਂ ਵੱਲ ਦੌੜਦੀਆਂ, ਇਹਨਾਂ ਨੂੰ ਫਿਰ ਠਾਕਵੇਂ ਨੇ, ਰੋਕ ਕੇ ਰਹਾਏਵੇਂ ਨੇ ਰੱਖਦੇ। ਮਨ ਨੂੰ ਕਲਪਾਂ ਵੱਲੋਂ ਠਾਕ ਰਹਾਏਵੇਂ ਨੇ, ਰੋਕ ਕੇ ਰੱਖਦੇ। ਸੰਤਨ ਬਾਬਾ ਕਰਮ ਸਿੰਘ ਜੀ ਮਹਾਰਾਜ ਕੋਲ ਉਹ ਸੀ, ਉਹਨਾਂ ਨੇ 84 ਫੌਜੀ ਆ ਗਏ। ਅਤੇ ਬਸ ਉਹਨਾਂ ਦੇ ਮਨ ਦੀ ਭਾਵਨਾ ਸੀ, ਸ਼ਰਧਾ ਸੀ, ਅਤੇ ਇੱਕੋ ਹੀ ਵਚਨ ਨਾਲ 84 ਦਾ ਪੜਦਾ ਚੱਕਤਾ, ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ ਸੀ। ਕਿਉਂਕਿ ਜਿਹੜੇ ਸਮਰੱਥ ਆ ਉਹਨਾਂ 'ਚ ਸ਼ਕਤੀ ਹੁੰਦੀ ਹੈ। ਇਸ ਵਾਸਤੇ ਕਹਿੰਦੇ ਆ ਪੂਰੇ ਗੁਰ ਤੇ ਸੋਝੀ ਪਾਏ, ਜਿਹੜੇ ਪੂਰੇ ਸਤਿਗੁਰੂ ਉਹਨਾਂ ਤੋਂ ਆਤਮਾ ਦੀ ਸੋਝੀ ਪ੍ਰਾਪਤ ਕਰਨੇ, ਆਤਮਾ ਗਿਆਨ ਨੂੰ ਪ੍ਰਾਪਤ ਕਰ ਲੈਂਦੇ। ਆਪੇ ਕਰਤਾ ਸ੍ਰਿਸ਼ਟ ਸਿਰ ਜਿਨ ਗੋਈ, ਹਾਂਜੀ, ਜਿਸ ਨਿਰੰਕਾਰ ਨੇ ਇਹ ਸ੍ਰਿਸ਼ਟੀ ਜਿਹੜੀ ਹੈ ਇਹਨੂੰ ਆਪੇ ਸਿਰਜਣ ਵਾਲਾ, ਪੈਦਾ ਕਰਨ ਵਾਲਾ ਉਹੀ ਕਰਤਾ ਪੁਰਖ ਹੈ। ਉਹ ਆਪੇ ਇਹਨੂੰ ਗੋਈ ਮੈਨੇ ਬੁਲਾਈ ਹੈ, ਮਲਾਈ ਹੈ, ਛਪਾਈ ਹੈ, ਪਾਵੀ ਦਾ ਨਾਸ ਵੀ ਆਪੇ ਕਰਦਾ, ਪੈਦਾ ਵੀ ਉਹੀ ਕਰਦਾ, ਛਪਾਉਂਦਾ ਵੀ ਉਹੀ ਹੈ, ਨਾਸ ਵੀ ਉਹੀ ਕਰਦਾ। ਇਸ ਨੂੰ ਦੂਜਾ ਵਰਨੋ ਕੋਈ ਨਾਨੂ ਗੁਰਮ ਦੂਜਾ ਕੋਈ, ਉਸ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਪਾਤਸ਼ਾਹ ਕਹਿੰਦੇ ਆ ਕੋਈ ਬਿਰਲਾ ਗੁਰਮ ਪਿਆਰਾ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ। ਗੌੜੀ ਮਹਲਾ ਤੀਜਾ, ਨਾਮ ਬੋਲੋ ਗੁਰਮ ਸਾਹਿਬ, ਨਾਮੋ ਸਿਵੈ ਨਾਮ ਤੈ ਸਮਾਵੈ। ਜਿਹੜੇ ਗੁਰਮ ਪਿਆਰੇ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਤੋਂ ਇਹ ਅਮੋਲਕ ਨਾਮ ਨੂੰ ਪਾਲਣਗੇ, ਨਾਮ ਨੂੰ ਸੇਵੇ, ਨਾਮ ਦਾ ਹੀ ਚਿੰਤਨ ਕਰਦੇ ਆ। ਉਹ ਫਿਰ ਸਹਿਜ ਸੁਭਾਵਕ ਸੁਤੇ ਸਿਰ ਨਾਮ ਸਮਾਵੈ, ਨਾਮ ਜਪ ਜਪ ਕੇ ਨਾਮੀ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸ ਨੂੰ ਕਿਰਪਾ ਕਰੇ ਤੂੰ ਹਰ ਰਸ ਪਾਵੈ। ਨੇਤਾ ਪ੍ਰਤੀ ਹਰ ਰੋਜ਼ ਰਸਨਾ ਦੁਆਰਾ ਪਰਮਾਤਮਾ ਦੇ ਨਾਮ ਰੂਪੇ ਅੰਮ੍ਰਿਤ ਨੂੰ ਗਾਉਂਦੇ। ਜਿਨ੍ਹਾਂ 'ਤੇ ਪਰਮਾਤਮਾ ਆਪਣੀ ਕਿਰਪਾ ਮਿਹਰ ਦ੍ਰਿਸ਼ਟੀ ਕਰ ਦਿੰਦਾ, ਉਹ ਪੁਰਖ ਹਰੀ ਪਰਮਾਤਮਾ ਨਿਰੰਕਾਰ ਦਾ ਜਿਹੜਾ ਰਾਸਿਆ ਨਾਮ ਜਪਣ ਦਾ ਉਹਨੂੰ ਪਾਉਂਦੇ। ਅੰਦਰ ਹਿਰਦਾ ਜਪੋ ਜਗਦੀਸ਼ਾ। ਇਸ ਵਾਸਤੇ ਗੁਰਮੁਖ ਪਿਆਰਿਓ, ਅੰਦਰ ਮੈਨੇ ਦਿਨ ਰਾਤ ਆਪਣੇ ਹਿਰਦੇ ਵਿੱਚ, ਮਨ ਦੇ ਅੰਦਰ ਜਗਤ ਦਾ ਜਿਹੜਾ ਮਾਲਕ, ਜਗਤ ਦਾ ਈਸ਼ਵਰ ਆ, ਉਹਦੇ ਨਾਮ ਨੂੰ ਜਪਣਾ ਕਰੋ। ਨਾਮ ਸਾਰੇ ਜਪਦੇ, ਕੋਈ ਆਪਣੇ ਨਾਮ ਜਪੀ ਪਾਈ ਜਾਂਦਾ, ਕੋਈ ਮੁੰਡੇ ਕੁੜੀਆਂ ਦਾ ਨਾਮ ਜਪੀ ਜਾਂਦਾ, ਹੈਂ ਕੋਈ ਪਰਿਵਾਰ ਦਾ ਹੀ ਨਾਮ ਜਪੀ ਜਾਂਦਾ, ਆਪ ਇੱਕ ਦੂਏ ਦੇ ਢੋਲੇ ਗਾਈ ਜਾਂਦੇ, ਪਰਮਾਤਮਾ ਦਾ ਨਾਮ ਬਿਰਲੇ ਜਪਦੇ ਆ। ਗੁਰਮੁਖ ਪਾਵੋ ਪਰਮ ਪਦ ਸੂਕਾਰ ਆਓ, ਜਿਹੜੇ ਗੁਰਮੁਖ ਪਿਆਰੇ ਹੋ ਸਤਿਗੁਰ ਸੱਚੇ ਦੁਆਰਾ ਪਰਮ ਪਦ ਬੋਗ ਇਹਦੇ ਸੁੱਖ ਨੂੰ ਪ੍ਰਾਪਤ ਕਰਨਾ ਕਰਦੇ ਹਨ, ਆਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਹਿਰਦੈ ਸੁਖ ਭਇਆ ਪ੍ਰਗਾਸ, ਗੁਰਮੁਖ ਗਾਵ ਹੈ ਸਜਗੁਣਦਾਸ। ਉਹਨਾਂ ਦੇ ਹਿਰਦੇ ਵਿੱਚ ਹਾਂਜੀ ਸੁੱਖਾਂ ਦਾ ਪ੍ਰਕਾਸ਼ ਹੋ ਗਿਆ, ਸੁੱਖ ਪ੍ਰਗਟ ਹੋ ਗਿਆ। ਸੁੱਖ ਤੁਰਪੀ ਕੌਣ? ਨਿਰੰਕਾਰ ਦਾ ਪ੍ਰਕਾਸ਼ ਹੋ ਗਿਆ। ਔਰ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੁਆਰਾ ਸੱਚੇ ਪਰਮਾਤਮਾ ਨੂੰ ਗੁਣ ਗਾਉਂਦੇ, ਉਹਨਾਂ ਨੂੰ ਇਹ ਅਵਸਥਾ ਮਿਲਦੀ ਹੈ, ਉਹ ਗੁਣਾਂ ਦੇ ਦਾਸ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਦਾਸਨ ਦਾਸ ਨੇ ਗੁਰੂ ਗ੍ਰੰਥ ਦਾਸ, ਗ੍ਰਹਿ ਕਟੰਬ ਨੇ ਸਦਾ ਦਾਸ, ਦਾਸਾਂ ਦੇ ਦਾਸ ਬਣਨੇ ਹਮੇਸ਼ਾ ਦਾਸ ਹੋ ਕੇ ਰਹਿਣਾ ਕਰਦੇ ਆ, ਔਰ ਸੋਮੀ ਬਣਨ ਦੀ ਇੱਛਾ ਨਹੀਂ ਕਰਦੇ, ਔਰ ਬਹੁਤ ਨਿਮਰਤਾ ਧਾਰ ਲੈਂਦੇ, ਔਰ ਘਰ 'ਚ ਰਹਿੰਦਿਆਂ ਵੀ ਕੁਟੰਬ ਵਿੱਚ ਸਦਾ ਉਦਾਸ ਰਹਿੰਦੇ ਆ, ਉਦਾਸ ਹੋ ਕੇ ਰਹਿੰਦੇ, ਦੁਨੀਆਂ 'ਚ ਮੋਜ ਮਾਇਆ 'ਚ ਫਸਦੇ ਨੇ। ਜੀਵਨ ਮੁਕਤ ਗੁਰਮੁਖ ਹੋਈ ਪਰਮ ਪਦਾਰਥ ਪਾਵੇ ਕੋਈ, ਜਿਹੜਾ ਕੋਈ ਗੁਰਮੁਖ ਪਿਆਰਾ ਇਸ ਤਰ੍ਹਾਂ ਚੱਲਦਾ ਇਸ ਮਰਯਾਦਾ 'ਚ, ਉਹ ਜੀਵਨ ਮੁਕਤ ਹੋ ਜਾਂਦਾ, ਜਿੰਦਾ ਮੁਕਤ ਹੋ ਜਾਂਦਾ। ਫਿਰ ਸਰੀਰ ਤਿਆਗਣ ਤੋਂ ਬਾਅਦ ਉਹੀ ਵਧੇ ਮੁਕਤੀ ਰੂਪੀ ਜਿਹੜਾ ਪਰਮ ਵੱਡਾ ਪਦਾਰਥ ਆ ਇਹਨੂੰ ਪ੍ਰਾਪਤ ਕਰ ਲੈਂਦਾ। ਤ੍ਰੈਗੁਣ ਮਿੱਟੇ ਨਿਰਮਲ ਹੋਈ, ਸਹਿਜੇ ਸਾਜ ਮਿਲਿਆ ਪ੍ਰਭਤ ਹੋਈ, ਜਿਹੜਾ ਤਿੰਨਾਂ ਗੁਣਾਂ ਵੱਲੋਂ ਬਿਰਤੀ ਨੂੰ ਗੇਟ ਕੇ ਜਾਂਦੀ ਉਹ ਫਿਰ ਨਿਰਮਲ ਹੁੰਦਾ। ਤਿੰਨ ਗੁਣੀ ਮਾਇਆ ਜਿਹੜੀ ਇਹਦੇ ਜਾਲ 'ਚ ਨਹੀਂ ਫਸਦਾ, ਚੌਥਾ ਜਿਹੜਾ ਤੁਰੀ ਆ ਪਾਦੂ ਦੇ ਵਿੱਚ ਸਮਾ ਜਾਂਦਾ, ਪਵਿੱਤਰ ਹੋ ਜਾਂਦਾ। ਉਹ ਫਿਰ ਸੁਭਾਵਿਕ ਉਸੇ ਸੱਚੇ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਵਿੱਚ ਮਿਲ ਜਾਂਦਾ। ਮੋਹ ਕਟਾਂ ਵਿੱਚੋਂ ਪ੍ਰੀਤ ਨਾ ਹੋਏ ਜਾਂ ਹਿਰਦੇ ਵਿੱਚ ਸੱਚਾਸ ਹੋਏ, ਜਿਨ੍ਹਾਂ ਦੇ ਹਿਰਦੇ ਮਨ ਵਿੱਚ ਸੱਚਾ ਨਿਰੰਕਾਰ ਦਾ ਨਾਮ ਵਸ ਗਿਆ, ਫਿਰ ਇਹ ਮੋਹ ਅਗਿਆਨ ਤੇ ਹੈ, ਕੁਟੰਬ ਨਾਲ ਪ੍ਰੀਤੀ ਨਹੀਂ ਹੁੰਦੀ। ਹਾਂਜੀ, ਉਹ ਫਿਰ ਮੋਹ ਮਮਤਾ ਫਾਲਦੇ ਨੇ ਕਿ ਪਦਾਰਥਾਂ ਦੇ ਮੋਹ ਕੁਟੰਬ ਦੇ ਨਾਲ ਹੋ ਗਏ, ਪ੍ਰੇਮ ਨਹੀਂ ਕਰਦੇ। ਉਹ ਕਹਿੰਦੇ ਤਾਂ ਲੈਣ ਦੇਣ ਦਾ ਸੰਬੰਧ ਹੈਗਾ, ਇਹ ਜਾਲ ਤੋਂ ਬਚ ਕੇ ਰਹਿੰਦੇ। ਗੁਰਮ ਮਨ ਦੇ ਦਿਆ ਅਸਤਰ ਹੋਏ, ਹੁਕਮ ਪਛਾਣਾ ਬੂਝਿਆ ਸੱਚ ਹੋਏ। ਜਿਹੜੇ ਗੁਰਮ ਪਿਆਰੇ ਆ ਉਹਨਾਂ ਨੇ ਆਪਣੇ ਮਨ ਨੂੰ ਸਤਿਗੁਰਾਂ ਦੇ ਉਪਦੇਸ਼ ਨਾਲ ਵੇਦਿਆ ਮੈਨੇ ਮਿਲਾ ਲਿਆ। ਔਰ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਮਨ ਦਾ ਜਿਹੜਾ ਕਠੋਰ ਸੁਭਾਅ ਸੀ ਇਹਨੂੰ ਵੇਦਿਆ ਮੈਨੇ ਬਿਨ ਦਿੱਤਾ। ਉਹ ਫਿਰ ਅਸਤਰ ਮੈਨੇ ਸਦਾ ਅਚਲ ਹੋ ਜਾਂਦੇ ਆ, ਉਹਨਾਂ ਦਾ ਮਨ ਡਾਮਾਡੋਲ ਨਹੀਂ ਹੁੰਦਾ। ਉਹ ਪਰਮਾਤਮਾ ਦੇ ਉਹਨੂੰ ਪਛਾਣਦੇ ਆ ਅਤੇ ਸੱਚੇ ਨਿਰੰਕਾਰ ਪਰਮੇਸ਼ਰ ਨੂੰ ਬੁੱਝ ਲੈਂਦੇ ਆ ਕਿ ਉਹਦੀ ਬਰਕਤ ਕੀ ਹੈ। ਤੂੰ ਕਰਤਾ ਮੈਂ ਅਵਰ ਨਾ ਹੋਏ, ਕੋਈ ਸੇਵੀ ਕੋਈ ਸੇਵਾ ਹੋਏ, ਉਹ ਸਮਝਦੇ ਸਾਰਿਆਂ ਦਾ ਕਰਤਾ ਇੱਕ ਨਿਰੰਕਾਰ ਪਰਮੇਸ਼ਰ ਆ। ਉਦੋਂ ਮੇਰਾ ਹੋਰ ਤਾਂ ਕੋਈ ਕਰਨ ਵਾਲਾ ਹੈ ਨਹੀਂ, ਉਹ ਹੀ ਮਾਰਨ ਵਾਲਾ, ਉਹ ਜਵਾਲਣ ਵਾਲਾ। ਇਸ ਵਾਸਤੇ ਕਹਿੰਦੇ ਅਸੀਂ ਤਾਂ ਤੈਨੂੰ ਸੇਵਦੇ ਹਾਂ, ਤੇਰਾ ਨਾਮ ਜਪਦੇ ਹਾਂ, ਤੁਹਾਡੇ ਪਾਸੋਂ ਸਾਨੂੰ ਆਪਣੀ ਇੱਜ਼ਤ ਵਡਿਆਈ ਪ੍ਰਾਪਤ ਹੋਣੀ ਹੈ। ਕਿਰਪਾ ਕਰੈ ਗਾਵਾ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿਲ ਹੋਏ। ਇਹ ਨਿਰੰਕਾਰ ਪਰਮਾਤਮਾ ਜੀ ਆਪ ਜੀ ਕਿਰਪਾ ਕਰਦੇ ਹੋ ਕਿ ਫਿਰ ਕਹਿੰਦੇ ਮੈਂ ਤੇਰੀ ਸੋਏ ਸੋਭਾ ਤੇਰੇ ਜਸ ਨੂੰ ਗਾਉਣਾ ਕਰਾਂ। ਜੇ ਪਰਮੇਸ਼ਰ ਤੇਰਾ ਜਿਹੜਾ ਨਾਮ ਰਤਨ ਹੈ ਸਾਰੇ ਸੰਸਾਰ ਲੋਏ ਮੈਨੇ ਪ੍ਰਕਾਸ਼ ਕਰਨ ਵਾਲਾ ਹੈ, ਔਰ ਤੇਰੇ ਨਾਮ ਰਤਨ ਕਰਕੇ ਸਾਰੇ ਸੰਸਾਰ ਲੋਏ ਮੈਨੇ ਗਿਆਨ ਦਾ ਪ੍ਰਕਾਸ਼ ਹੋ ਜਾਏ। ਹੇ ਪਰਮੇਸ਼ਰ ਤੁਸੀਂ ਕਿਰਪਾ ਕਰੋ, ਹਾਂਜੀ ਤੇਰੇ ਨਾਮ ਨੂੰ ਗਾਉਣਾ ਕਰੀਏ, ਜਿਹੜੇ ਨਾਮ ਕਰਕੇ ਰਤਨ ਮੈਨੇ ਸਾਰੇ ਸੰਸਾਰ ਦੇ ਵਿੱਚ ਲੋਏ ਮੈਨੇ ਇਹ ਪ੍ਰਕਾਸ਼ ਹੈ, ਤੇਰੇ ਨਾਮ ਦਾ ਸਾਰੇ ਸੰਸਾਰ ਪ੍ਰਕਾਸ਼ ਹੈ। ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਵਿਗਤੈ ਅੰਦਰ ਲਾਗੀ। ਉਹ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਸਤਿਗੁਰ ਬਾਣੀ ਬੜੀ ਮਿੱਠੀ ਲੱਗਦੀ ਹੈ, ਅਤੇ ਮੈਨੂੰ ਤਾਂ ਬਹੁਤ ਤਕਲੀਫ ਦਿੰਦੀ। ਉਹਨਾਂ ਦਾ ਜਿਹੜਾ ਅੰਤਰ ਵਿਗਤੈ ਮੈਨੇ ਅੰਤਿਸ਼ ਕਰਨੇ ਆ ਉਹ ਫਿਰ ਖਿੜ ਜਾਂਦਾ। ਹਾਂਜੀ, ਦਿਨ ਰਾਤ ਪਰਮਾਤਮਾ ਦੇ ਵਿੱਚ ਉਹਨਾਂ ਦੀ ਲਿਵ ਜਿਹੜੀ ਲੱਗੀ ਸੁਰਤੀ ਵਿਅਕਤੀ ਜੁੜ ਜਾਂਦੀ ਲੱਗ ਜਾਂਦੀ ਹੈ। ਸਹਿਜੇ ਸੱਚ ਮਿਲਿਆ ਪਰ ਸਾਦੀ ਸਤਿਗੁਰ ਪਾਇਆ ਪੂਰੇ ਵਿਭਾਗੀ, ਉਹਨਾਂ ਨੂੰ ਸਹਿਜੇ ਮੈਨੂੰ ਸੁਤੇ ਸਿਰ ਪ੍ਰਸਾਦੀ। ਪਰਮਾਤਮਾ ਦੀ ਕਿਰਪਾ ਕਰਨ ਵਾਲਾ ਸੱਚਾ ਜਿਹੜਾ ਪਰਮੇਸ਼ੁਰ ਮਿਲ ਪਿਆ ਗੁਰੂ ਦੁਆਰਾ, ਉਹ ਪਰਮੇਸ਼ੁਰ ਕਿਰਪਾ ਕਰਨ ਵਾਲਾ ਮਿਲ ਗਿਆ। ਜੋ ਪਰਸਾਦੀ ਹੈ, ਪਰ ਵਿਸ਼ੇਸ਼ ਕਰ ਸਾਦਾਂ ਤੋਂ ਜਿਹੜਾ ਪਰੇ ਆ, ਜੋ ਪ੍ਰਸਾਦੀ ਆਨੰਦ ਸਰੂਪ ਆ, ਉਹ ਜਿਹੜਾ ਪਰਮੇਸ਼ੁਰ ਸੁਤੇ ਸਿਰ ਮਿਲ ਗਿਆ। ਕਹਿੰਦੇ ਜਿਹੜੇ ਵਿਭਾਗੀਆਂ ਨੇ ਪੂਰੇ ਸਤਿਗੁਰਾਂ ਤੋਂ ਉਪਦੇਸ਼ ਪਾਇਆ ਉਹਨਾਂ ਨੂੰ ਇਹ ਪ੍ਰਸਾਦ ਕਿਰਪਾ ਮਿਲਦੀ ਹੈ। ਮੰਮੇ ਮਮਤਾ ਦੁਰਮ ਸੁਖਨਾਥ ਜਗ ਹਿਰਦੈ ਰਾਮ ਨਾਮ ਗੁਣਦਾਸ। ਕਹਿੰਦੇ ਚੌਵੀ ਗੁਣਾਂ ਦਾ ਦਾਸ ਖਜ਼ਾਨਾ ਕੀ ਹੈ? ਪਰਮੇਸ਼ਰ ਦਾ ਨਾਮ ਹੈ। ਜਿਸ ਵਕਤ ਉਹਦਾ ਨਾਮ ਹਿਰਦੇ 'ਚ ਵੱਸ ਗਿਆ ਅਤੇ ਹੰਤਾ ਮਮਤਾ ਦੁਰਮ ਜਿਹੜੀ ਕੋਟੀ ਮਾਤੇ ਆ ਅਤੇ ਸਾਰੇ ਦੋਖਿਆ ਕੋਟੀ ਮਤ ਕਰਕੇ ਦੋਖਿਆ, ਕੋਟੀ ਮਤ ਕਰਕੇ ਪੁੱਠੇ ਕੰਮ ਕਰਦਾ ਪੁੱਠੇ ਕੰਮਾਂ ਦਾ ਦੋਖਿਆ। ਜਦੋਂ ਕੋਟੀ ਮਤੇ ਨਾਸ ਹੋ ਗਈ ਇਹ ਦੋਖਾ ਦਾ ਹੁਣ ਗੁਰਮਬੁੱਧ ਪ੍ਰਗਟੀ ਪ੍ਰਵਜਾਸ ਜਦ ਹਿਰਦੇ ਰਵਿਆ ਚਰਨ ਨਿਵਾਸ। ਕਹਿੰਦੇ ਪਰਮਾਤਮਾ ਦੇ ਜਾਸ ਜਾਸ ਕਰਨ ਇਸ ਬੁੱਧੀ ਪੈਦਾ ਹੁੰਦੀ ਹੈ। ਜਦੋਂ ਨਾਮ ਜਪਣ ਬਾਣੀ ਪੜ੍ਹਨਾ ਅਤੇ ਬੁੱਧੀ ਸ਼ੁੱਧ ਹੁੰਦੀ ਪਵਿੱਤਰ ਹੁੰਦੀ, ਫਿਰ ਉਹਦੇ ਚਰਨ ਵਾਸ ਪਰਮਾਤਮਾ ਦੇ ਨਾਮ ਨੂੰ ਜਦੋਂ ਉਚਾਰਦੇ ਰਹਿ ਹਿਰਦੇ 'ਚ ਰਵਿਆ ਮੈਨੇ ਜਦੋਂ ਉਹਦਾ ਜਾਸ ਉਚਾਰਿਆ ਅਤੇ ਫਿਰ ਮਹਾਰਾਜ ਨੇ ਕਿ ਗੁਰਮੁਖਾਲੀ ਬੁੱਧ ਦੇ ਸੀ ਸ੍ਰੇਸ਼ਟ ਬੁੱਧ ਦੇ ਸੀ, ਜਿਸ ਵੇਲੇ ਸੱਚੇ ਪਾਤਸ਼ਾਹ ਚਰਨਾਂ 'ਚ ਨਿਵਾਸ ਕਰ ਲਿਆ। ਭਾਵ ਚਰਨ ਹਿਰਦੇ 'ਚ ਵਾਸ ਹੈ ਕਿ ਹਿਰਦੇ 'ਚ ਨਾਮਾਂ ਨੂੰ ਰਵਿਆ, ਹਿਰਦੇ 'ਚ ਨਾਮਾਂ ਦਾ ਉਚਾਰਨ ਕੀਤਾ ਅਤੇ ਪਰਮਾਤਮਾ ਨੇ ਜਾਸ ਕਰਨ ਵਾਲੀ ਜਿਹੜੀ ਸ੍ਰੇਸ਼ਟ ਬੁੱਧੀ ਉਹ ਗੁਰਮੁਖਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦੀ। ਇਸ ਕਰਕੇ ਫਿਰ ਉਹਨਾਂ ਦਾ ਦਿਮਾਗ ਸਾਰਾ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਕੋਈ ਮਾੜਾ ਕੰਮ ਕਰਦੇ ਹੀ ਨਹੀਂ। ਜਿਸ ਨਾਮ ਦੇ ਸੋਈ ਜਨ ਪਾਏ ਗੁਰੂ ਮੇਲੇ ਆਪ ਗੁਆਏ, ਜਿਹਨਾਂ ਨੂੰ ਪਰਮਾਤਮਾ ਆਪਣਾ ਪਵਿੱਤਰ ਨਾਮ ਦਿੰਦੇ ਆ, ਇਹ ਨਾਮ ਦੀ ਬਰਕਤ ਉਹ ਗੁਰਮੁਖ ਪਾਉਂਦੇ ਆ। ਨਾਮ ਇਹ ਨਹੀਂ ਕੋਈ ਸ਼ਬਦ ਅੱਖਰ ਸੁਣ ਲੈਣਾ, ਇੰਨਾ ਹੀ ਆ, ਗੱਲ ਬਰਕਤ ਹੀ ਹੈ। ਇਸ ਵਾਸਤੇ ਜਿਹੜੇ ਗੁਰਮੁਖ ਜਿਗਿਆਸੂ ਆ ਉਹ ਸਤਿਗੁਰ ਦੁਆਰਾ ਸੱਚੇ ਪਾਤਸ਼ਾਹ ਦੀ ਮਿਹਰ ਦੁਆਰਾ ਹੰਕਾਰ ਨੂੰ ਗੁਆ ਲੈਂਦੇ। ਫਿਰ ਉਹ ਕਹਿੰਦੇ ਜਿਹੜੇ ਮੁਖੀ ਗੁਰੂ ਆ ਉਹਨਾਂ ਦੇ ਨਾਲ ਆਪਣੇ ਮਨ ਨੂੰ ਮਿਲਾ ਲੈਂਦੇ, ਅਤੇ ਜਿਹਨਾਂ ਗੁਰਾਂ ਦੇ ਨਾਲ ਆਪਣਾ ਮਨ ਮਿਲਾ ਲਿਆ ਸਤਿਗੁਰ ਸੱਚੇ ਪਾਤਸ਼ਾਹ ਪਰਮਾਤਮਾ ਨਾਲ ਮਿਲਾ ਦਿੰਦੇ ਆ। ਹਿਰਦੇ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਜ ਸਮਾਏ। ਉਹਨਾਂ ਦੇ ਹਿਰਦੇ 'ਚ ਸੱਚੇ ਨਾਮ ਨੂੰ ਮਹਾਰਾਜ ਵਸਾ ਦਿੰਦੇ। ਪਾਤਸ਼ਾਹ ਕਹਿੰਦੇ ਆ ਉਹ ਸੁਭਾਵਿਕ ਸੁਤੇ ਸਿੱਧ ਅਤੇ ਸੱਚ ਦੇ ਵਿੱਚ ਸਮਾ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਰੂਪ ਗੁਰੂ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਭ ਆਏ ਭਾਈ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਹੁਣੇ ਹੁਣੇ ਆਪਾਂ ਇਤਿਹਾਸ ਦੀ ਕਥਾ ਜਿਹੜੀ ਸੁਣ ਰਹੇ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਬੜੀਆਂ ਖੁਸ਼ੀਆਂ ਜਿਹੜੀਆਂ ਉਹ ਵਰਤਾਈਆਂ ਹਨ, ਅਤੇ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਸਤਿਗੁਰੂ ਨੇ ਦੂਰ ਦੂਰ ਤੱਕ ਕੀਤਾ। ਆਪਾਂ ਉਹਨਾਂ ਦੀ ਕਥਾ ਜਿਹੜੀ ਸੁਣ ਰਹੇ ਸੀ, ਹੁਣ ਆਪਾਂ ਢਾਡੀ ਰਾਗ ਦੇ ਰਾਹੀਂ ਇਤਿਹਾਸ ਹੈ ਜਿਹੜਾ ਸਿੱਖ ਇਤਿਹਾਸ ਹੈ ਉਸ ਨੂੰ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨਾ ਹੈ। ਸਮਾਂ ਜਿਹੜਾ ਉਹ ਬਹੁਤ ਥੋੜ੍ਹੇ ਹੀ ਰਹਿ ਗਏ ਹੈ, ਕਿਉਂਕਿ ਅੱਜ ਦੀ ਰਾਤ ਹੈ ਜਿਹੜੀ, ਅਤੇ ਕੱਲ੍ਹ ਦੀ ਰਾਤ ਨੂੰ ਅਸੀਂ ਸੁਬਹਾ ਅੰਮ੍ਰਿਤ ਵੇਲੇ ਐਤਵਾਰ ਨੂੰ 7 ਵਜੇ ਅਸੀਂ ਵਾਪਸ ਇੰਡੀਆ ਨੂੰ ਜਾਵਾਂਗੇ। ਤੋ ਸਾਰੀਆਂ ਸੰਗਤਾਂ ਜਿਹੜੀਆਂ ਸੰਗਤਾਂ ਨੇ ਬੜੀਆਂ ਖੁਸ਼ੀਆਂ ਜਿਹੜੀਆਂ ਵਰਤਾਈਆਂ ਹਨ, ਬੜਾ ਪਿਆਰ ਭਰਿਆ ਸਾਡੇ ਸਿਰ ਦੇ ਉੱਤੇ ਅਤੇ ਢਾਡੀ ਸਿੰਘਾਂ ਦੇ ਸਿਰ 'ਤੇ ਹੱਥ ਰੱਖੇ ਹੈ। ਆਓ, ਸਭ ਸੰਗਤਾਂ ਦੇ ਬਹੁਤੇ ਬਹੁਤੇ ਧੰਨਵਾਦੀ ਹਾਂ। ਆਪਾਂ ਢਾਡੀ ਸਿੰਘਾਂ ਪਾਸੋਂ ਸਿੱਖ ਇਤਿਹਾਸ ਵਿੱਚੋਂ ਸੁਣ ਲੱਗੇ ਹਾਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਘਰ ਪੁੱਤਰ ਦੇ ਦਾਤ ਹੈ ਜਿਹੜੀ ਇਹ ਹੈ ਨਹੀਂ ਸੀਗੀ। ਪੁੱਤਰ ਹੈ ਜਿਹੜਾ ਬੜੇ ਪਿਆਰੇ ਹੁੰਦੇ ਆ, ਹੁੰਦੀਆਂ ਧੀਆਂ ਵੀ ਬਹੁਤ ਪਿਆਰੀਆਂ ਹਨ, ਪੁੱਤਰਾਂ ਨਾਲੋਂ ਬਾਹਲੀਆਂ ਪਿਆਰ ਕਰਦੀਆਂ ਹਨ, ਅਤੇ ਪੁੱਤਰਾਂ ਨਾਲੋਂ ਬਹੁਤੀਆਂ ਚੰਗੀਆਂ ਹੁੰਦੀਆਂ, ਕਰਮਾਂ ਵਾਲੀਆਂ ਹੁੰਦੀਆਂ, ਲਕਸ਼ਮੀ ਆਉਂਦੀ ਹੈ। ਪਰ ਪੁੱਤਾਂ ਦਾ ਨਾਂ ਜਿਹੜਾ ਇਹ ਬਹੁਤ ਵੱਡਾ ਹੈ। ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਹੋਵੇ ਜਾਂ ਧੀ ਹੋਵੇ ਇੱਕੋ ਹੀ ਗੱਲ ਹੈ। ਪਰ ਬਹੁਤਾ ਜਿਹੜਾ ਉਹ ਸਭ ਬੀਬੀਆਂ ਵੀ ਵੀਰ ਵੀ ਸਭ ਪੁੱਤਰਾਂ ਨੂੰ ਪਹਿਲ ਦਿੰਦੇ ਆ ਵੀ ਪੁੱਤ ਹੋਵੇ ਸਾਡੇ ਘਰੇ, ਪਰ ਸਤਿਗੁਰੂ ਦਾ ਕਹਿੰਦੇ ਆ ਪੁੱਤੀ ਗੰਢ ਪਵੇ, ਪੁੱਤਰ ਹੋਵੇ ਭਾਵੇਂ ਧੀ ਹੋਵੇ, ਸੰਸਾਰ ਦੇ ਰਿਸ਼ਤੇ ਆ ਜਿਹੜੇ ਇਸ ਨਾਲ ਅੱਗੇ ਜੁੜਦੇ ਹਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜਿਹੜੇ ਹਰਿਮੰਦਰ ਸਾਹਿਬ ਦੀ ਸੇਵਾ ਜਿਹੜੀ ਕਰਵਾ ਰਹੇ ਸਨ, ਤੇ ਬਾਹਰੋਂ ਕਾਬਲ ਦੀ ਸੰਗਤ ਹੈ ਜਿਹੜੀ ਉਹ ਬਹੁਤ ਸੁੰਦਰ ਵਿਸ਼ਾਲੇ ਲੈ ਕੇ ਆਈ ਹੈ। ਵਿਸ਼ਾਲੇ ਇੰਨੇ ਸੋਹਣੇ ਸੀਗੇ, ਨਾਲ ਹੀ ਸਤਿਗੁਰੂ ਪ੍ਰਿਥੀਏ ਦਾ ਘਰ ਸੀਗਾ, ਤੇ ਕਹਿੰਦੇ ਇਹ ਸਲਾਬੇ ਵੇ ਸੀਗੇ ਵਿਸ਼ਾਲੇ, ਤੇ ਸੁੱਕਣੇ ਪਾ ਦਿੱਤੇ ਕੋਠੇ ਦੇ ਉੱਤੇ, ਤੇ ਜਿਹੜੇ ਦਾਸੀ ਸੀ ਨਾ ਕਹਿੰਦੇ ਪ੍ਰਿਥੀਏ ਦੀ ਪ੍ਰਿਥੀ ਹੈ ਜਿਹੜਾ ਇਸ ਨੇ ਸਾਰੇ ਉਮਰ ਗੁਰੂ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਿਆ।

ਇਸ ਮਹਾਰਾਜ ਪਾਤਸ਼ਾਹ ਨੇ ਆਖਿਆ ਸੀਗਾ, ਪੁੱਤਰ ਤੂੰ ਜਾ ਕੇ ਲਾਹੌਰ ਵਿੱਚ ਤੇਰੇ ਤਾਏ ਦੇ ਪੁੱਤਰ ਦਾ ਵਿਆਹ ਉੱਥੇ ਜਾਇਆ। ਇਹ ਕਹਿਣ ਲੱਗਿਆ ਮਹਾਰਾਜ, ਜਾ ਤਾਂ ਮੈਂ ਆਵਾਂ, ਪਰ ਆ ਪਿੱਛੋਂ ਕਾਰ ਵਿਹਾਰ ਆ ਜਿਹੜਾ ਇਹ ਚੱਲਣਾ ਸੀ ਮੇਰੇ ਬਿਨਾਂ। ਉੱਥੇ ਹੋ ਸਕਦਾ ਇੱਕ ਅੱਧਾ ਦਿਨ ਜ਼ਿਆਦੇ ਲੱਗ ਜਾਵੇ। ਇਹ ਤਰਥੀਆ ਤਾਂ ਹੁਣ ਦਿਨ ਗਿਣੇ ਜਾਂਦਾ ਸੀਗਾ ਵੀ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀ ਉਮਰ ਦਿੱਤੀ ਸੀ ਉਹਦੇ ਦਿਨ ਜਿਹੜੇ ਥੋੜੇ ਜਿਹੇ ਰਹਿ ਗਏ ਹਨ। ਹੋ ਸਕਦਾ ਵੀ ਮੈਂ ਲਾਹੌਰ ਚਲਿਆ ਗਿਆ ਤੇ ਪਿੱਛੋਂ ਗੁਰਗੱਦੀ ਆ ਜਿਹੜੇ ਇਹ ਗੁਰੂ ਅਰਜਨ ਸਾਹਿਬ ਨੂੰ ਨਾ ਦੇ ਦੇਣੇ ਦੇਣ ਕਿਤੇ ਦਿਨ ਗਿਣੇ ਜਾਂਦਾ ਸੀ। ਇਹ ਕਹਿੰਦਾ ਨਹੀਂ ਮਹਾਰਾਜ, ਤੁਸੀਂ ਕੋਈ ਹੋਰ ਪ੍ਰਬੰਧ ਕਰੋ, ਅਰਜਨ ਨੂੰ ਘੱਲ ਦਿਓ। ਕਹਿਣ ਲੱਗੇ ਆ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗੇ, ਪੁੱਤਰ ਤੂੰ ਲਾਹੌਰ ਵਿੱਚ ਚਲਿਆ ਗਿਆ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਭਾਵੇਂ ਤਾਂ ਲਾਹੌਰ ਵਿੱਚ ਸ਼ਾਦੀ ਤੇ ਘੱਲੋ ਤੇ ਭਾਵੇਂ ਸ਼ਹੀਦੀ ਤੇ ਘੱਲੋ, ਮੈਂ ਜਾਣ ਨੂੰ ਤਿਆਰ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ, ਦੁਸ਼ਾਲੇ ਆ ਜਿਹੜੇ ਉਹ ਸੁੱਕਣੇ ਪਾਏ ਹੋਏ ਸੀ ਤੇ ਜਿਹੜੀ ਦਾਸੀ ਸੀਗੀ ਉਸ ਨੇ ਸੁਣਿਆ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ ਦਾਸੀ ਗੰਗਾ ਜੀ ਦੀ ਦਾਸੀ ਗੁਆਂਢ ਵਿੱਚ ਗੱਲਾਂ ਹੋਈ ਜਾਂਦੀਆਂ ਸੀ, ਕਰਮ ਦਿਲ ਵਿੱਚ ਮਨ ਵਿੱਚ ਸੋਚ ਰਹੀ ਸੀ ਤੇ ਆਪਦੇ ਪਤੀ ਨੂੰ ਕਹਿਣ ਲੱਗੀ, ਪ੍ਰਿਥੀ ਨੂੰ ਕਹਿਣ ਲੱਗੀ, ਵੇਖੋ ਜੇ ਤੁਸੀਂ ਗੁਰਗੱਦੀ ਤੇ ਬੈਠੇ ਹੁੰਦੇ ਆ ਕੀਮਤੀ ਦੁਸ਼ਾਲੇ ਆ ਜਿਹੜੇ ਇਹ ਆਪਣੇ ਘਰੇ ਆਉਣੇ ਸੀਗੇ ਤੇ ਬਦੋ ਬਦੇ ਗੁਰਗੱਦੀ ਆ ਜਿਹੜੀ ਤੂੰ ਅਰਜਨ ਸਾਹਿਬ ਨੂੰ ਦੇ ਦਿੱਤੀ ਹੈ। ਇਹ ਕਹਿਣ ਲੱਗਿਆ, ਭਾਗਾਂ ਵਾਲੀਏ ਉਦਾਸ ਹੋਣ ਦੀ ਲੋੜ ਨਹੀਂ, ਉਹ ਤਾਂ ਨਪੁੱਤੇ ਹੈ, ਉਹਨਾਂ ਦੇ ਕੋਈ ਬਾਲ ਨਹੀਂ ਬੱਚਾ ਨਹੀਂ ਗਾ ਤੇ ਇਹ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਹੀ ਮਿਲ ਜਾਣੀਆਂ, ਉਹਨਾਂ ਦੇ ਤਾਂ ਪੁੱਤ ਨੇ ਕੋਈ ਧੀ ਨਹੀਂ ਗੀ। ਜਦੋਂ ਇਹ ਬੋਲੀ ਵੱਜੀ ਤੇ ਦਾਸੀ ਨੇ ਸੁਣੀ ਤੇ ਆ ਕੇ ਗੰਗਾ ਜੀ ਨੂੰ ਦੱਸ ਦਿੱਤੇ ਵੀ ਆਹ ਗੱਲਾਂ ਜਿਹੜੀਆਂ ਇਹ ਹੋਈ ਜਾਂਦੀਆਂ ਕਰਸੀਏ ਕੇ ਘਰੇ। ਮਾਤਾ ਗੰਗਾ ਜੀ ਉਦਾਸ ਹੋ ਗਏ, ਕਹਿਣ ਲੱਗੇ ਮੈਨੂੰ ਵੀ ਪੁੱਤਰ ਚਾਹੀਦਾ, ਅੱਜ ਮੈਨੂੰ ਅਹਿਸਾਸ ਕਰਾਇਆ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਘਰ ਆਏ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਆ ਸੱਚੇ ਪਾਤਸ਼ਾਹ ਪੁੱਤਰ ਦੇ ਦਾਤ ਬਖਸ਼ੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ, ਉਹ ਵੱਡਿਆਂ ਦਾ ਸਤਿਕਾਰ ਵੇਖੋ ਕਿੰਨਾ ਕਰਦੇ ਹੈ। ਉਹ ਕਹਿਣ ਲੱਗੇ ਗੰਗਾ, ਆਪਣੇ ਬਾਬਾ ਬੁੱਢਾ ਸਾਹਿਬ ਜੀ ਉਹ ਭੀੜ ਵਿੱਚ ਬੈਠੇ ਜਪੇ ਤਪੇ ਮਹਾਤਮਾ, ਉਹਨਾਂ ਕੋਲੇ ਜਾਓ ਤੇ ਜਾ ਕੇ ਅਰਦਾਸ ਕਰਵਾਓ ਉਹਨਾਂ ਦੇ, ਉਹਨਾਂ ਤੋਂ ਤੁਹਾਡੇ ਕਹੇ ਪੁੱਤਰ ਆ ਜਿਹੜਾ ਇਹ ਜ਼ਰੂਰ ਪੈਦਾ ਹੋਵੇਗਾ। ਕਹਿੰਦੇ ਨੇ ਇਧਰੋਂ ਪਿਰਥੀਏ ਦੇ ਘਰ ਵਾਲੀ ਕਰਮੋਂ ਆ ਜਿਹੜੀ ਉਹਨੇ ਵੀ ਸੁਣ ਲਿਆ ਵੀ ਗੁਰੂ ਅਰਜਨ ਸਾਹਿਬ ਇਸ ਤਰ੍ਹਾਂ ਆਖੀ ਜਾਂਦੇ ਆ। ਉਹ ਵੀ ਆ ਗਏ ਗੰਗਾ ਨੂੰ ਕਹਿਣ ਲੱਗੇ, ਗੰਗਾ ਵੀ ਉਹਦੇ ਨਾਲ ਸਲਾਹ ਕਰ ਬੈਠੀ, ਕਹਿਣ ਲੱਗੀ ਕਰਮ ਦੱਸੋ ਮੈਂ ਪੁੱਤਰ ਦੀ ਦਾਤ ਲੈਣ ਵਾਸਤੇ ਜਾਣਾ ਹੈ ਬਾਬਾ ਬੁੱਢਾ ਸਾਹਿਬ ਜੀ ਕੋਲ, ਤੇ ਤੁਸੀਂ ਦੱਸੋ ਵੀ ਕਿਵੇਂ ਕਿਵੇਂ ਕਰੀਏ, ਮਾਤਾ ਭਾਨੀ ਜੀ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਨਹੀਂ। ਇਹ ਕਹਿਣ ਲੱਗੀ ਵੀ ਆਪਾਂ ਸ਼ੁਭ ਕੰਮ ਕਰਨ ਵਾਸਤੇ ਜਾਣਾ, ਅਰਦਾਸ ਕਰਾਉਣ ਵਾਸਤੇ ਜਾਣਾ ਬਾਬਾ ਬੁੱਢਾ ਸਾਹਿਬ ਜੀ ਤੋਂ, ਤੇ ਕੀ ਲੋੜ ਹੈ ਮਾਤਾ ਭਾਨੀ ਜੀ ਤੋਂ ਪੁੱਛਣ ਦੀ। ਤੇ ਫਿਰ ਕਹਿੰਦੇ ਉਹਨਾਂ ਵਾਸਤੇ ਕੀਲ ਚੱਲੀਏ ਬਾਬਾ ਬੁੱਢਾ ਸਾਹਿਬ ਜੀ ਵਾਸਤੇ, ਤੇ ਕਰਮੋ ਕਹਿਣ ਲੱਗੀ ਇਹ ਜਿਹੀਆਂ ਚੀਜ਼ਾਂ ਲੈ ਚੱਲੋ ਜੈ ਜਿਹੀਆਂ ਛਕਣ ਵਾਸਤੇ ਜੈ ਜਿਹੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਵੇਖੀਆਂ ਹੀ ਨਾ ਹੋਣ, ਸ਼ਹਿਰ ਦੇ ਹਲਵਾਈ ਮੰਗਾਓ ਚੰਗੇ ਚੰਗੇ, ਉਹਨਾਂ ਕੋਲੋਂ ਮਠਿਆਈਆਂ ਜਿਹੜੀਆਂ ਉਹ ਬਣਵਾਓ ਤੇ ਫਿਰ ਤੁਸੀਂ ਪੁੱਤਰ ਦੀ ਦਾਤ ਲੈਣ ਵਾਸਤੇ ਮਾਪੇ ਬੁੱਢੇ ਦੀ ਭੀੜ ਵਿੱਚ ਜਾਣਾ। ਲਓ ਆਪਾਂ ਤੁਹਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਹਾਂਜੀ, ਮਠਿਆਈਆਂ ਪਕਾਈਆਂ ਗਈਆਂ, ਆਂਢ ਗੁਆਂਢ ਸਾਰੇ
ਕਹਿੰਦੇ ਜਿੰਨੀਆਂ ਸਹੇਲੀਆਂ ਸਨ ਸਾਰੀਆਂ ਨੂੰ ਆਖਿਆ ਗਿਆ। ਕਹਿੰਦੇ ਉਸ ਵੇਲੇ ਕਹਿੰਦੇ ਮੁਸਲਮਾਨ ਬੀਬੀਆਂ ਸੀ ਉਹ ਵੀ ਆਈਆਂ, ਹਿੰਦੂ ਬੀਬੀਆਂ ਸੀ ਉਹ ਵੀ ਆਈਆਂ, ਕਿਉਂਕਿ ਬਾਬਾ ਬੁੱਢਾ ਜੀ ਦੇ ਭੀੜ ਵਿੱਚ ਹਰ ਕੋਈ ਜਾਂਦਾ ਸੀ। ਹੁਣ ਵੀ ਜਾਂਦੇ ਹੈ, ਮੁਸਲਮਾਨ ਵੇਰਵੇ ਜਾਂਦੇ ਹੈ, ਹਿੰਦੂ ਵੇਰਵੇ ਜਾਂਦੇ ਹੈ, ਸਿੱਖ ਵੀ ਜਾਂਦੇ ਹੈ। ਲੋ ਮਾਤਾ ਗੰਗਾ ਜੀ ਨੇ ਕਹਿੰਦੇ ਨਾਨਾ ਤਰ੍ਹਾਂ ਦੀਆਂ ਕਹਿੰਦੇ ਮਠਿਆਈਆਂ ਪਕਵਾ ਕੇ ਰਾਤ ਜੜਵਾ ਲਏ, ਢੋਲ ਧਮਾਕਿਆਂ ਦੇ ਨਾਲ ਵਾਜੇ ਵਜਾਉਂਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਦੀ ਭੀੜ ਨੂੰ ਜਾ ਰਹੀਆਂ ਹਨ ਇਹ ਬੀਬੀਆਂ। ਸੁਣੋ ਉਸ ਸਮੇਂ ਦਾ ਇਤਿਹਾਸ ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਕਹਿੰਦਾ ਪਿੱਟਣ ਚੰਡੋਰਾ ਮੈਂ ਤੇ ਉੱਤਰਦਾ ਜਾਣਾ
1: ਦੇਵਤਿਆਂ ਦੀ ਜਗਰੀ ਅੰਮ੍ਰਿਤਸਰ ਤੋਂ ਕਾਫਲਾ ਦੇਵਤਿਆਂ ਦੀ ਜਗਰੀ ਅੰਮ੍ਰਿਤਸਰ ਤੋਂ ਕਾਫਲਾ ਇਹ ਪਿੱਟਣ ਚੰਡੋਰਾ ਹੈ ਤੇ ਉੱਤਰਦਾ ਜਾਣਾ ਇਹ ਪਿੱਟਣ ਚੰਡੋਰਾ

0: ਪੁੱਛਣਾ ਪਛਾਣਦੇ ਹੁਣ ਕਾਦੋ ਵਕਤ ਟੁੱਟਣਾ ਪੁੱਛਣ ਪਛਾਣਦੇ ਹੁਣ ਕਾਦੋ ਵਕਤ ਟੁੱਟਣਾ
1: ਕਰਮੋ ਕਹਿੰਦੀ ਪੁੱਛੀਏ ਸੰਚਾਰੀ ਨਾ ਪਾਣੀ ਤੋਂ ਪਾਣੀ ਤੋਂ ਕਰਮੋ ਕਹਿੰਦੀ ਸੀ ਕਰਮੋ ਕਹਿੰਦੀ ਪੁੱਛੀਏ ਸੰਚਾਰੀ ਨਾ ਪਾਣੀ ਤੋਂ

ਮਾਰੂ ਖੋਜੂ ਸਾਰੀਆਂ ਆਸੀਆਂ ਬਾਬੇ ਦਾ ਦਿਲ ਜਾਲੂ ਖੋਜੂ ਸਾਰੀਆਂ ਆਸੀਆਂ ਮਿੱਠੇ ਬੋਲ ਬੋਲਾਂ ਦਾ ਦੇਈ ਜਾਂਦੀਆਂ ਸ਼ਾਨਾ ਮਿੱਠੇ ਬੋਲ ਬੋਲਾਂ ਦਾ ਦੇਈ ਜਾਂਦੀਆਂ ਸ਼ਾਨਾ ਬਾਬੇ ਦਾ ਦਿਲ ਜਾਲੂ ਖੋਜੂ ਸਾਰੀਆਂ ਆਸੀਆਂ ਬਾਬੇ ਦਾ ਦਿਲ ਜਾਲੂ ਖੋਜੂ ਸਾਰੀਆਂ ਆਸੀਆਂ ਮਿੱਠੇ ਬੋਲ ਬੋਲਾਂ

0: ਜਾਵੇ ਖੜਾ ਸਿਆਣਾ
1: ਤੇਰੇ ਮੇਲੇ ਚਲਿਆ ਮੇਲਾਏ ਮੁਟਿਆਰਾ ਦਾ ਤੇਰੇ ਮੇਲੇ ਚਲਿਆ ਮੇਲਾਏ ਮੁਟਿਆਰਾ ਦਾ ਹਰ ਇੱਕ ਬੰਦਾ ਆਖੀ ਜਾਵੇ ਖੜਾ ਸਿਆਣਾ ਹਰ ਇੱਕ ਬੰਦਾ ਆਖੀ ਜਾਵੇ ਖੜਾ ਸਿਆਣਾ
0: ਛਤਰੀ ਥੱਲੇ ਤਪਦੀ ਰੇਤ ਸੀ ਉੱਤੇ ਧੁੱਪ ਦੀ ਛਤਰੀ ਥੱਲੇ ਤਪਦੀ ਰੇਤ ਸੀ ਤੂੰ ਡਿੱਟੇ ਜਾ ਹੋ ਕੇ ਝਾਕੇ ਕਣਾ ਕਣਾ ਤੂੰ ਡਿੱਟੇ ਜਾ ਹੋ ਕੇ ਝਾਕੇ ਕਣਾ ਕਣਾ
1: ਇਸ ਧੁੱਪ ਦੀ ਛਤਰੀ ਥੱਲੇ ਤਪਦੀ ਰੇਤ ਸੀ ਸੂਰਜ ਕਿਹਦਾ ਹੋ ਕੇ ਝਾਕੇ ਕਣਾ ਕਣਾ ਸੂਰਜ ਕਿਹਦਾ ਹੋ ਕੇ ਝਾਕੇ

ਸਾਹਿਬ ਜੀ ਦਾ ਗੁਰੂ ਦੇ ਘਰ ਵਿੱਚ ਬੜਾ ਸਤਿਕਾਰ ਸੀ। ਕਹਿੰਦੇ ਇੰਨਾ ਸਤਿਕਾਰ ਹੁਣ ਵੀ ਹੁਣ ਤੱਕ ਵੀ ਬੜਾ ਸਤਿਕਾਰ ਕਰਦੇ ਆ ਮਾਝੇ ਦੇ ਲੋਕ। ਆਮ ਕਰਕੇ ਵੇਖਿਆ ਸਾਰੇ ਇਲਾਕਿਆਂ ਵਿੱਚ ਜਾਈਦਾ, ਉੱਥੇ ਜਿਹੜਾ ਦੁੱਧ ਹੈ ਨਾ ਤੇ ਉਹ ਪਾਉਂਦੇ ਹਨ ਜਿਹੜੇ ਲੋਹੇ ਦੇ ਭਾਂਡੇ ਹੈ ਉਹਨਾਂ ਚ ਪਾਇਆ ਜਾਂਦਾ। ਤੇ ਜਿਹੜੇ ਅੰਮ੍ਰਿਤਸਰ ਦਾ ਪੱਟੀ ਦਾ ਸਾਰਾ ਇਲਾਕਾ ਹੈ ਜਿਹੜੇ ਇਹ ਦੋਧੀ ਹਨ ਦੁੱਧ ਲਿਜਾਂਦੇ ਹੈ ਸ਼ਹਿਰਾਂ ਨੂੰ, ਇਹ ਕਹਿੰਦੇ ਪਿੱਤਲ ਦੀਆਂ ਗਾਗਰਾਂ ਜਿਹੜੀਆਂ ਉਹਨਾਂ ਵਿੱਚ ਪਾਉਂਦੇ ਹੈ। ਮੈਂ ਇੱਕ ਦੋਧੇ ਨੂੰ ਪੁੱਛਿਆ ਵੀ ਤੁਸੀਂ ਇਹ ਪਿੱਤਲ ਦੀਆਂ ਗਾਗਰਾਂ ਵਰਤਦੇ ਹੋ, ਦੂਸਰੇ ਇਲਾਕਿਆਂ ਦੇ ਲੋਕ ਹੈ ਜਿਹੜਾ ਉਹ ਸਸਤਾ ਲੋਹਾ ਜਿਹੜਾ ਸਟੀਲ ਆ ਉਹ ਵਰਤਦੇ ਆ, ਇਹ ਕੀ ਗੱਲ ਹੈ? ਕਹਿੰਦੇ ਜੀ ਅਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਇਹਨਾਂ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਬਾਬੇ ਬੁੱਢੇ ਦੀ ਭੀੜ ਵਿੱਚੋਂ ਗਾਈਆਂ ਦਾ ਦੁੱਧ ਸੀ ਜਿਹੜਾ ਉਹ ਚੋ ਕੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਘੱਲਦੇ ਹੁੰਦੇ ਸੀਗੇ। ਤੇ ਇਹ ਵਰ ਸੀਗਾ ਕਿ ਇੱਥੇ ਇਹ ਜਿਹੜੇ ਪਿੱਤਲ ਦੀਆਂ ਗਾਗਰਾਂ ਇਹਨਾਂ ਵਿੱਚੋਂ ਦੁੱਧ ਹੈ ਇਹ ਤੁਹਾਡਾ ਖਰਾਬ ਨਹੀਂ ਹੋਵੇਗਾ, ਉਹ ਦੁੱਧ ਹੈ ਜਿਹੜਾ ਉਹ ਖਰਾਬ ਨਹੀਂ ਹੁੰਦਾ। ਦੋ ਦੋ ਦਿਨ ਕਹਿੰਦੇ ਅਸੀਂ ਲਈ ਫਿਰਦੇ ਹਾਂ ਦੁੱਧ, ਇਹ ਖਰਾਬ ਨਹੀਂ ਹੁੰਦਾ ਗਾ। ਬੜਾ ਸਤਿਕਾਰ ਸੀ ਬਾਬਾ ਬੁੱਢਾ ਸਾਹਿਬ ਜੀ ਦਾ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਬੁੱਢਾ ਜੀ ਇੱਥੋਂ ਓਹਲੇ ਕਦੇ ਨਾ ਹੋ ਸਾਂ। ਮਹਾਰਾਜ ਨੇ ਕਿਹਾ ਸੀ ਬਾਬਾ ਜੀ ਤੇਰੇ ਮੈਂ ਅੰਗ ਸੰਗ ਰਹਾਂ ਤੈਥੋਂ ਮੈਂ ਓਹਲੇ ਨਹੀਂ ਹੁੰਦਾ ਗਾ। ਗੁਰੂ ਅੰਗਦ ਸਾਹਿਬ ਮਹਾਰਾਜ ਉਦਾਸ ਹੋ ਗਏ ਬੜੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ, ਉਦਾਸ ਹੋ ਗਏ ਸਤਿਗੁਰੂ। ਕਹਿੰਦੇ ਇੱਥੇ ਗੋਇੰਦਵਾਲ ਸਾਹਿਬ ਉਦਾਸ ਹੋ ਗਏ, ਖੰਡੂਰ ਸਾਹਿਬ ਸਤਿਗੁਰੂ ਮਾਤਾ ਵੈਰਾਈ ਜੀ ਦੇ ਘਰ ਦੇ ਵਿੱਚ ਜਾ ਕੇ ਟਿਕ ਗਏ ਹਨ। ਤੇ ਬੂਹਾ ਜਿਹੜਾ ਉਹਨਾਂ ਨੂੰ ਆਖਿਆ ਵੀ ਬੰਦ ਕਰ ਦਿਓ, ਕੋਈ ਵੀ ਆਵੇ ਤੁਸੀਂ ਉਸ ਨੂੰ ਦੱਸਣਾ ਨਹੀਂ ਹੋਊਗਾ। ਮਾਤਾ ਵੈਰਾਈ ਜੀ ਇਸ ਨੂੰ ਸੱਤ ਭਰਾਈ ਵੀ ਕਹਿੰਦੇ ਸੀ, ਸੱਤਾਂ ਭਰਾਵਾਂ ਦੀ ਭੈਣ ਸੀ ਇਹ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਮੱਤੇ ਦੀ ਸਰਾਂ ਇੱਥੋਂ ਦੀ ਸੀ ਮਾਤਾ ਭੈਣ ਬਰਾਈ। ਤੇ ਕਹਿੰਦੇ ਚੌਧਰੀ ਤਖਤ ਮਲ ਦੀ ਇਹ ਧੀ ਸੀ ਤੇ ਖੰਡੂਰ ਸਾਹਿਬ ਦੇ ਵਿੱਚ ਇਹ ਵਿਆਹੀ ਵੀ ਸੀਗੀ ਚੌਧਰੀ ਦੇ ਨਾਲ, ਉਹਦੇ ਘਰ ਵਿੱਚ ਟੇਕ ਕੇ ਬੈਠ ਗਏ ਸਤਿਗੁਰੂ। ਤੇ ਉਸ ਨੂੰ ਕਿਹਾ ਭੈਣ ਰਿਸ਼ਤੇ ਵਿੱਚ ਤਾਂ ਇਹ ਭੂਆ ਲੱਗਦੀ ਸੀ, ਪਰ ਭੈਣ ਜੀ ਕਹਿ ਕੇ ਉਸ ਨੂੰ ਸਤਿਕਾਰ ਦੇ ਦੇ ਸਤਿਗੁਰੂ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਤੂੰ ਦੱਸੀ ਨਾ ਕਿਸੇ ਨੂੰ, ਕੋਈ ਵੀ ਆਵੇ। ਮਹਾਰਾਜ ਬੈਠੇ ਇਸ ਪਾਸੇ, ਸੰਗਤਾਂ ਜਿਹੜੀਆਂ ਭਾਲਦੀਆਂ ਫਿਰਦੀਆਂ ਵੀ ਸਤਿਗੁਰੂ ਕਿੱਥੇ ਗਏ, ਸਤਿਗੁਰੂ ਉਦਾਸ ਹੋ ਕੇ ਮਹਾਰਾਜ ਬੈਠੇ ਹਨ ਇਸ ਦੇ ਘਰ ਦੇ ਵਿੱਚ। ਕਹਿੰਦੇ ਸਤਿਗੁਰੂ ਜਦੋਂ ਨਾ ਸਿਆਏ ਸੰਗਤਾਂ ਭਾਲ ਰਹੀਆਂ ਤੇ ਕਹਿਣ ਲੱਗੇ ਸਿਆਣੇ ਬੰਦੇ ਵੀ ਆਪਾਂ ਚਲੀਏ ਬਾਬਾ ਬੁੱਢਾ ਸਾਹਿਬ ਦੇ ਪਾਸ, ਉਹਨਾਂ ਨੂੰ ਜਾ ਕੇ ਬੇਨਤੀ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕਿਹਾ ਸੀ ਬੁੱਢਿਆ ਤਾਂ ਇੱਥੋਂ ਓਹਲੇ ਕਦੇ ਨਾ ਹੋ ਸਾਂ, ਉਹਨਾਂ ਕੋਲ ਰਮਦਾਸ ਚਲੇ ਗਏ ਬਾਬਾ ਬੁੱਢਾ ਸਾਹਿਬ ਜੀ ਕੋਲ ਤੇ ਬਾਬਾ ਜੀ ਗੁਰੂ ਜੀ ਪਤਾ ਨਹੀਂ ਕਿੱਥੇ ਹੈ ਤੇ ਤੁਸੀਂ ਆਪਾਂ ਚੱਲੋ ਉਹਨਾਂ ਨੂੰ ਭਾਲੀਏ। ਤੇ ਬਾਬਾ ਜੀ ਕਹਿੰਦੇ ਗੋਇੰਦਵਾਲ ਸਾਹਿਬ ਗਏ ਹਨ ਜਿਸ ਘੋੜੇ ਦੇ ਉੱਤੇ ਜਿਹੜੇ ਘੋੜੇ ਸਤਿਗੁਰੂ ਨੂੰ ਛੱਡ ਕੇ ਆਏ ਸੀਗੇ ਖੰਡੂਰ ਸਾਹਿਬ ਚ, ਉਸ ਘੋੜੀ ਦਾ ਰਸਤਾ ਖੋਲਿਆ, ਗਲ ਨਾਲ ਵਰਤਾ, ਘੋੜੀ ਅੱਗੇ ਅੱਗੇ ਲੱਗ ਗਈ, ਪਿੱਛੇ ਪਿੱਛੇ ਸੰਗਤਾਂ ਲੱਗ ਗਈਆਂ, ਨਾਲ ਬਾਬਾ ਜੀ ਨੇ ਰਬਾਬੀ ਲੈ ਲਏ ਹਨ ਤੇ ਉਸ ਥਾਂ ਦੇ ਮਾਤਾ ਵੈਰਾਈ ਜੀ ਦੇ ਘਰੇ ਚਲੇ ਗਏ। ਪੁੱਛਿਆ ਮਾਤਾ ਵੈਰਾਈ ਜੀ ਕਿ ਤੁਹਾਡੇ ਘਰੇ ਗੁਰੂ ਅੰਗਦ ਸਾਹਿਬ ਮਹਾਰਾਜ ਹਨ, ਇਹ ਕਹਿਣ ਲੱਗੇ ਤੁਹਾਨੂੰ ਕੌਣ ਕਹਿੰਦੇ ਆ? ਬਾਬਾ ਜੀ ਕੌਣ ਕਹਿੰਦਾ ਕਿ ਮੇਰੇ ਘਰ ਦੇ ਵਿੱਚ ਸਤਿਗੁਰੂ ਹਨ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਤੁਹਾਡੇ ਮੱਥੇ ਦੀ ਜੋਤ ਹੈ ਨਾ ਜਿਹੜੀ ਮੱਥਾ ਜਿਹੜਾ ਉਹ ਦੱਸ ਰਿਹਾ ਕਿ ਤੁਹਾਡੇ ਵਿੱਚ ਤੁਹਾਡੇ ਘਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਹਨ। ਕਹਿੰਦੇ ਰਬਾਬੀਆਂ ਨੇ ਰਬਾਬ ਸੁਰ ਕੀਤੇ,
ਸ਼ਬਦ ਗਾਏ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸ਼ਬਦ ਗਾਓ ਤੁਸੀਂ, ਤੇ ਸਤਿਗੁਰੂ ਆਪੇ ਸ਼ਬਦ ਦਾ ਜਿਹੜਾ ਸੁਣ ਕੇ ਬਾਹਰ ਆਉਣਗੇ। ਉਹਨਾਂ ਰਬਾਬੀਆਂ ਨੇ ਸ਼ਬਦ ਗਾਏ ਤੇ ਸਤਿਗੁਰੂ ਆ ਜਿਹੜੇ ਫਿਰ ਬਾਹਰ ਆ ਗਏ ਹਨ। ਮਹਾਰਾਜ ਨੇ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਕਿ ਭਾਈ ਜਦੋਂ ਤੁਸੀਂ ਗੁਰੂ ਨੂੰ ਭਾਲਣਾ ਨਾ, ਉਦੋਂ ਸ਼ਬਦ ਦਾ ਆਸਰਾ ਜਿਹੜਾ ਇਹ ਲੈਣਾ। ਮਾਤਾ ਗੰਗਾ ਜੀ ਵਾਪਸ ਮੁੜੇ ਆਏ ਹਨ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਇਹ ਜਿਹੜਾ ਪਕਵਾਨ ਲਿਆਏ ਹੋ ਬਣਾ ਕੇ, ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਵਰਤਾਓ, ਤੇ ਪੁੱਤਰ ਆ ਜਿਹੜਾ ਉਹ ਤਾਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਦੇਣਾ, ਤੇ ਮੇਰੀ ਤਾਂ ਐਵੇਂ ਵਡਿਆਈ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ, ਤੁਹਾਨੂੰ ਕਹਿ ਦਿੱਤਾ ਵੀ ਜਾਓ ਇਹ ਜਿਹੜਾ ਸਭ ਲੰਗਰ ਪਾਣੀ ਹੈ ਨਾ, ਨਾਨਾ ਤਰ੍ਹਾਂ ਦੀਆਂ ਮਠਿਆਈਆਂ, ਇਹ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਜਾ ਕੇ ਵਰਤਾ ਦਿਓ। ਵਾਪਸ ਹੁਣ ਮੁੜੇ ਆਏ ਮਾਤਾ ਜੀ, ਬਾਬਾ ਬੁੱਢਾ ਸਾਹਿਬ ਨੇ ਇਹ ਗੱਲ ਤਾਂ ਆਖ ਤੇ ਕਿ ਪੁੱਤਰ ਤਾਂ ਤੁਹਾਨੂੰ ਉਹਨਾਂ ਨੇ ਦੇਣਾ,

ਜੀ ਜੀ ਉਹ ਸਤਿਕਾਰਯੋਗ ਹਨ। ਮਾਤਾ ਜੀ ਨਾਲ ਵਿਚਾਰ ਕਹਿੰਦੇ ਨਹੀਂ, ਕਹਿੰਦੇ ਕਰਮੋਂ ਕਹਿੰਦੇ ਸੀ ਆਪਾਂ ਸ਼ੁਭ ਕੰਮ ਕਰਨ ਵਾਸਤੇ ਜਾਂ ਚੱਲੇ ਹਾਂ ਅਰਦਾਸ ਕਰਾਉਣ ਵਾਸਤੇ, ਤੇ ਕੀ ਲੋੜ ਹੈ ਆਪਾਂ ਨੂੰ ਅਰਦਾਸਾਂ ਕਰਾਉਣ ਦੀ, ਉਹਨਾਂ ਨਾਲ ਸਲਾਹ ਕਰਨ ਦੀ। ਮਹਾਰਾਜ ਕਹਿਣ ਲੱਗੇ ਨਹੀਂ, ਵੱਡਿਆਂ ਦਾ ਸਤਿਕਾਰ ਕਰੀਦਾ। ਮਾਤਾ ਗੰਗਾ ਜੀ ਗਏ ਹਨ ਮਾਤਾ ਭਾਨੀ ਜੀ ਕੋਲੇ, ਉਹਨਾਂ ਨੂੰ ਆਖਿਆ ਮਾਤਾ ਜੀ ਮੈਂ ਗਈ ਸਾਂ ਪੁੱਤਰ ਦੀ ਦਾਤ ਲੈਣ ਵਾਸਤੇ, ਖਾਲੀ ਮੁੜ ਆਈ ਹੈ। ਤੇ ਮਾਤਾ ਜੀ ਕਹਿਣ ਲੱਗੇ ਤੁਸੀਂ ਦੱਸੋ ਵੀ ਮੈਂ ਹੁਣ ਕਿਵੇਂ ਜਾਵਾਂ। ਮਾਤਾ ਭਾਨੀ ਜੀ ਕਹਿਣ ਲੱਗੇ ਪੁੱਤਰ ਜਦੋਂ ਸਾਧੂ ਸੰਤ ਮਹਾਤਮਾ ਕੋਲੇ ਜਾਈਦਾ ਇਸ ਤਰ੍ਹਾਂ ਨਹੀਂ ਜਾਈਦਾ, ਮਿੱਥੇ ਪ੍ਰਸ਼ਾਦੇ ਬਣਾ ਤੇ ਤੂੰ ਅਤੇ ਇੱਕ ਦਾਸੀ ਹੈ ਜਿਹੜੀ ਉਹ ਨਾਲ ਜਾਵੇ, ਤੇਰਾ ਮੱਖਣ ਦਾ ਪੀੜਾ ਲਜਾ, ਚਾਰ ਲਜਾ, ਗੰਦਾ ਲਜਾ, ਤੇ ਬਾਬਾ ਬੁੱਢਾ ਜੀ ਉਹ ਖੁਸ਼ ਹੋਣਗੇ। ਲੋ ਮਾਤਾ ਭਾਨੀ ਜੀ ਆਪਦੇ ਨੂੰਹ ਰਾਣੀ ਨੂੰ ਗੰਗਾ ਜੀ ਨੂੰ ਕੀ ਕਹਿਣ ਲੱਗੇ ਆ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

0: 回我的侄子来打你，哦，
1: 干爹，干爹，这干爹呀，难得的，干爹，这干爹呀，难得的，我咋对我的。

ਸਮਾਂ ਜਿਹੜਾ ਹੋ ਗਿਆ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਅੱਗੇ ਦਾ ਇਤਿਹਾਸ ਹੈ ਜਿਹੜਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤੇ ਬਹੁਤੇ ਧੰਨਵਾਦੀ ਹਾਂ। ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਰਾਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਪਾਤਸ਼ਾਹ ਯਾਤਰਾ ਜਿਹੜੀ ਪ੍ਰਵਾਨ ਕਰਨ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਮਾਈ ਭਾਈ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ

ਸਾਰੀਆਂ ਕੁਰਬਾਨ ਕੀਤਾ ਨਾਨਕ ਤੁਮੋ ਸੰਤੋ।

ਲਿਆ ਪਹਿਰੇ ਰਾਜ ਨੂੰ ਨਰਸਿੰਘ ਰੂਪ ਧਾਰ ਕੇ ਆ ਗਿਆ ਸਿਰਜਣਹਾਰਾ ਉਹ ਤਾਰਾ ਕੱਟੀਆਂ ਤਲੂਏ ਯੱਤ ਰੱਖ ਲਿਆ ਸਾਗਰ ਚੋਂ ਮੈਂ ਸੜਕੇ ਛੋਟੇ

ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਸਭ ਮਾਈ ਪਾਈ ਗੁਰੂ ਕੇ ਦਰਬਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ। ਹੁਣੇ ਹੁਣੇ ਆਪਾਂ ਕਥਾ ਦੇ ਵਿਚਾਰ ਆ ਜਿਹੜੇ ਸੁਣ ਰਹੇ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਇਹ ਸੰਗਤਾਂ ਮਨਾ ਰਹੀਆਂ ਸਨ ਹਨ। ਆਪਾਂ ਰਾਤ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਆ ਜਿਹੜਾ ਇਹ ਸੁਣ ਰਹੇ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਜਿਸ ਦੇ ਬੰਨੀ ਵੀ ਕਹਿੰਦੇ ਸਵੱਲੀ ਨਜ਼ਰ ਆ ਜਿਹੜੀ ਉਹ ਕਰ ਦਿੱਤੀ। ਸਤਿਗੁਰੂ ਨੇ ਵੇਖੋ ਪਹਾੜੀ ਰੂੜੀ ਆਉਂਦੀ ਸੀਗੀ ਤੇ ਮਹਾਰਾਜ ਨੇ ਪੰਜਾ ਜਿਹੜਾ ਇਸ ਤਰ੍ਹਾਂ ਕਰ ਦਿੱਤਾ ਤੇ ਭਾਈ ਮਰਦਾਨਾ ਜੀ ਤਾਂ ਬਹੁਤ ਡਰੇ ਸਨ। ਕਹਿਣ ਲੱਗੇ ਸੱਚੇ ਪਾਤਸ਼ਾਹ ਪਹਾੜ ਆ ਰਹੇ ਹੈ। ਮਹਾਰਾਜ ਕਹਿੰਦੇ ਜੀ ਤੈਨੂੰ ਪਹਾੜ ਕੁਝ ਨਹੀਂ ਕਹਿੰਦਾ ਗਾ ਤੇ ਤੁਸੀਂ ਰਬਾਬ ਸੁਰ ਕਰੋ। ਇਹ ਕਹਿਣ ਲੱਗਿਆ ਜੀ ਰਬਾਬ ਤਾਂ ਹੁਣ ਸੁਰ ਨਹੀਂ ਹੁੰਦੀ, ਪਹਾੜੀ ਰੂੜੀ ਆ ਰਹੀ ਹੈ, ਇਹ ਡਰ ਬਹੁਤ ਲੱਗ ਰਿਹਾ ਮੈਨੂੰ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਇਹ ਪਹਾੜੀ ਹੈ ਜਿਹੜੀ, ਇਸ ਦੇ ਥੱਲੇ ਤੂੰ ਆ ਨਹੀਂ ਸਕਦਾ ਕਿਉਂਕਿ ਤੈਨੂੰ ਗੁਰੂ ਦਾ ਆਸਰਾ। ਜਿਸਨੇ ਗੁਰੂ ਦਾ ਆਸਰਾ ਲਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਦੋਂ ਦੀਪਾਲਪੁਰ ਪਹੁੰਚੇ

ਜੇ ਉਹ ਕਹਿੰਦਾ ਇੱਥੇ ਚੁਗਰ ਲੋਕ ਬੜੇ ਵੱਸਦੇ ਆ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ, ਤੁਸੀਂ ਜਿਹੜੀ ਆਪਦੀ ਟੋਪੀ ਆ ਨਾ, ਇਸ ਨੂੰ ਸੰਭਾਲ ਕੇ ਰੱਖਿਓ ਜੇ। ਇਹ ਸ਼ਹਿਰ ਆ ਜਿਹੜਾ, ਇਹ ਚੰਗਾ ਨਹੀਂ ਗਾ। ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਨੇ ਪੁੱਛਿਆ, ਕਹਿੰਦੇ ਭਾਈ ਸਾਨੂੰ ਹੁਣ ਦਿਨ ਛਿਪ ਗਏ ਆ ਤੇ ਅਸੀਂ ਰਾਤ ਰਹਿਣਾ, ਤੇ ਕੋਈ ਸਾਨੂੰ ਇੱਥੇ ਦੱਸੋ ਥਾਂ ਟਿਕਾਣਾ ਜਿੱਥੇ ਅਸੀਂ ਰਾਤ ਰਹੀਏ, ਕੋਈ ਧਰਮਸ਼ਾਲਾ ਹੋਵੇ। ਤੇ ਇੱਕ ਨੇ ਸੱਥ ਵਿੱਚ ਬੈਠੇ ਸੀ ਲੋਕ, ਇੱਕ ਨੇ ਐਵੇਂ ਟਿੱਚਰ ਕਰਤੀ ਸਤਿਗੁਰੂ ਨੂੰ, ਕਿਹਾ ਮਹਾਰਾਜ ਸ਼ਹਿਰ ਦੇ ਦੂਸਰੇ ਪਾਸੇ ਉੱਥੇ ਇੱਕ ਬਹੁਤ ਚੰਗਾ ਬੰਦਾ ਵੀ ਰਹਿੰਦਾ, ਉੱਥੇ ਧਰਮਸ਼ਾਲਾ ਵੀ ਹੈਗੀ ਹੈ, ਉੱਥੇ ਤੁਸੀਂ ਰਾਤ ਹੈ ਜਿਹੜੀ ਇਹ ਕੱਟ ਸਕਦੇ ਹੋ। ਕਹਿੰਦੇ ਰਾਤ ਸੀ ਜਿਹੜੀ ਉਹ ਕੱਟੀ ਗਈ, ਅੰਮ੍ਰਿਤ ਵੇਲਾ ਹੋਇਆ। ਤੇ ਇਸ ਦੇ ਜਿੱਥੇ ਮਹਾਰਾਜ ਟਿਕੇ ਹੋਏ ਸਨ, ਤੇ ਉਸ ਦੇ ਨਾਲ ਹੀ ਕਹਿੰਦੇ ਪਹਿਲੇ ਪਾਸੇ ਇੱਕ ਦੁਖੀ ਬੰਦਾ ਪਿਆ ਸੀਗਾ, ਤੇ ਹਾਏ ਹਾਏ ਕਰਦਾ ਸੀਗਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਠੰਡ ਹੋਈ ਨਾ, ਉਸ ਦੇ ਜ਼ਖਮ ਸੀ ਜਿਹੜੇ ਠੰਡ ਵਿੱਚ ਜ਼ਿਆਦਾ ਦੁਖਦੇ ਹਨ, ਉਹ ਹਾਏ ਹਾਏ ਕਰਨ ਲੱਗਿਆ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ, ਤੁਸੀਂ ਰਬਾਬ ਸੁਰ ਕਰੋ, ਬਾਣੀ ਆਈ ਹੈ। ਕਹਿੰਦੇ ਰਬਾਬ ਸ਼ੁਰੂ ਰਬਾਬ ਹੈ ਜਿਹੜੇ ਭਾਈ ਮਰਦਾਨਾ ਜੀ ਨੇ ਸ਼ੁਰੂ ਕੀਤੀ ਹੈ। ਵੇਖੋ ਸਤਿਗੁਰੂ ਤਾਰਨ ਲੱਗੇ ਹਨ। ਕਹਿੰਦੇ ਹਾਂਜੀ, ਕਹਿੰਦੇ ਚੁਗਲੀ ਨਹੀਂ ਦੀਪਾਲਪੁਰ ਸ਼ਹਿਰ ਜਿਹੇ, ਸਤਿਗੁਰੂ ਇੱਥੇ ਟਿਕੇ ਹਨ, ਆ ਕੇ ਅੰਮ੍ਰਿਤ ਵੇਲਾ ਹੋਇਆ। ਜਦੋਂ ਭਾਈ ਮਰਦਾਨੇ ਨੇ ਰਬਾਬ ਸ਼ੁਰੂ ਕੀਤੀ ਅਤੇ ਕੀਰਤਨ ਜਿਹੜਾ ਉਹ ਸ਼ੁਰੂ ਹੋਇਆ, ਇੱਕ ਤਰਫ ਫਕੀਰ ਦੀ ਝੌਂਪੜੀ ਸੀ, ਦੂਜੀ ਤਰਫ ਡੇਰਾ ਸੱਚੇ ਗੁਰੂ ਕੀਤਾ ਸੁਰ ਮਰਦਾਨੇ ਰਬਾਬ ਆਪਣਾ, ਆਸਾ ਰਾਗ ਸਤਿਗੁਰੂ ਨੇ ਸ਼ੁਰੂ ਕੀਤਾ। ਧੁਨੀ ਸ਼ਬਦ ਦੇ ਸੁਣੇ ਫਕੀਰ ਨੂੰ ਜਾਂ ਦਿਲ ਸ਼ਾਂਤ ਹੋ ਗਿਆ, ਪੀੜ ਬੰਦ ਹੋ ਗਈ, ਮੇਰ ਭਰੇ। ਫਿਰ ਗੁਰੂ ਨੇ ਕਰੀ ਕਿਰਪਾ, ਰੋਗ ਉੱਡ ਗਿਆ, ਰੂਹ ਆਨੰਦ ਹੋ ਗਏ। ਇਹ ਜਿਹੜਾ ਫਕੀਰ ਸੀ, ਕੋੜੀ ਸੀ, ਅਤੇ ਸਤਿਗੁਰੂ ਨੇ ਜਦੋਂ ਰਬਾਬ ਸ਼ੁਰੂ ਕੀਤਾ ਭਾਈ ਮਰਦਾਨੇ ਨੇ, ਮਹਾਰਾਜ ਉਸ ਫਕੀਰ ਬੰਨੇ, ਕਹਿੰਦੇ ਥੋੜਾ ਜਿਹਾ ਉੱਥੇ ਝਰੋਖਾ ਜਿਹਾ ਸੀਗਾ ਖੰਡ ਦੇ ਵਿੱਚ, ਉਹਦੇ ਬੰਨੇ ਸਤਿਗੁਰੂ ਝਾਕੇ ਹਨ, ਤੇ ਉਧਰੋਂ ਉਹ ਕੋੜੀ ਬੰਦਾ ਸੀ ਜਿਹੜਾ, ਉਹ ਸਤਿਗੁਰੂ ਬੰਨੇ ਝਾਕਿਆ ਵੀ ਕੌਣ ਬੰਦਾ ਹੈ, ਇੱਥੇ ਆ ਕੇ ਰਿਹਾ ਰਾਤ, ਇੱਥੇ ਤਾਂ ਕੋਈ ਮੇਰੇ ਕੋਲੇ ਕੋਈ ਆ ਕੇ ਕੋੜੀ ਕੋਲੇ ਰਹਿੰਦਾ ਨੀ ਗਾ, ਇਹ ਕੌਣ ਹੈ। ਤੇ ਦਿਲ ਸ਼ਾਂਤੀ ਵਿੱਚ ਆ ਗਿਆ ਮੇਰਾ, ਤੇ ਵੇਖਣ ਲੱਗਿਆ ਸਰੀਰ ਨੂੰ, ਕਹਿੰਦਾ ਰੋਗ ਵੀ ਮੇਰਾ ਰਿਹਾ ਨੀ ਗਾ। ਤੇ ਕਹਿੰਦੇ ਜਦੋਂ ਆਸਵੇ ਦੀ ਨਜ਼ਰਾਂ ਮਿਲੀਆਂ ਨਾ, ਤੇ ਇਸਦਾ ਰੋਗ ਸੀ ਜਿਹੜਾ ਉਹ ਦੂਰ ਹੋ ਗਿਆ। ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣ ਲੱਗਿਆ, ਗੁਰਦੁਆਰਾ ਸਾਹਿਬ ਬਣਿਆ ਬਹੁਤ ਚੰਗਾ, ਲੋਕਾਂ ਨੇ ਉੱਦਮ ਕਰਕੇ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਹੈ। ਤੇ ਗੁਰਦੁਆਰਾ ਜਿਹੜਾ ਉਹ ਦੋ ਵਾਰੀ ਬਣਾਇਆ, ਤਿੰਨ ਵਾਰੀ ਬਣਾਉਣ ਲੱਗੇ ਹਨ। ਤੇ ਆਵਾਜ਼ ਆਈ ਜਦੋਂ ਗੁਰਦੁਆਰਾ ਬਣਾਉਂਦੇ ਹੈ, ਇਸ ਦੀ ਕਹਿੰਦੇ ਇਹ ਗੁਰਦੁਆਰਾ ਜਿਹੜਾ ਇਹ ਬਣਦਾ ਨਹੀਂ, ਇੱਕ ਪਾਸਾ ਜਿਹੜਾ ਢਹਿ ਜਾਂਦਾ ਹੈ। ਤੇ ਕਿਸੇ ਨੇ ਦੱਸਿਆ ਭਾਈ, ਆਵਾਜ਼ ਆਈ ਇਹਨਾਂ ਨੂੰ, ਇਹ ਗੁਰਦੁਆਰਾ ਸਾਹਿਬ ਆ ਜਿਹੜਾ ਤੁਸੀਂ ਬਣਾ ਰਹੇ ਹੈ, ਇਹ ਧਰਮਸ਼ਾਲਾ ਹੁੰਦੀਆਂ ਸਨ ਅੱਗੇ, ਇਹ ਧਰਮਸ਼ਾਲਾ ਜਿਹੜੀ ਬਣਾ ਰਹੇ ਹੋ ਤੁਸੀਂ, ਭਾਵੇਂ ਸਾਰੀ ਉਮਰ ਬਣਾਈ ਜਾਵੋ, ਇਸ ਨੇ ਬਣਨਾ ਨਹੀਂ ਗਾ, ਮੁਕੰਮਲ ਨਹੀਂ ਹੋਣਾ। ਜਿੰਨਾ ਚਿਰ ਤੁਸੀਂ ਆ ਜਿਹੜੇ ਵਿਚਾਲੇ ਕੰਧ ਰੱਖੀ ਹੋਈ ਹੈ, ਤੇ ਇਸ ਦੇ ਵਿੱਚ ਇਸ ਤਰ੍ਹਾਂ ਜਿਹੜਾ ਮਗੋਰਾ ਪਿਆ ਹੋਇਆ ਸੀਗਾ, ਜਿੱਥੋਂ ਦੇ ਦੋਹਾਂ ਕਹਿੰਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ, ਇੱਕ ਪਾਸੇ ਫਕੀਰ, ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਇਸ ਤਰ੍ਹਾਂ ਮਿਲੀਆਂ ਸਨ, ਉਸ ਤਰ੍ਹਾਂ ਜਿੰਨਾ ਚਿਰ ਇਹ ਨਜ਼ਰਾਂ ਮਿਲਣ ਵਾਸਤੇ
ਬਚਾਵੇ ਇਸ ਤਨ ਦੇ ਚ ਰੋਖਾ ਜਾ ਨਹੀਂ ਨਾ ਪਾਉਂਦੇ ਉਹਨਾਂ ਚ ਕੰਧਾ ਜਿਹੜੀ ਉਹ ਕਾਇਮ ਨਹੀਂ ਰਹਿਣੇਗੇ। ਫਿਰ ਕਹਿੰਦੇ ਰੱਖਿਆ ਗਿਆ ਹੁਣ ਕਈ ਵੇਖਿਆ ਦਰਸ਼ਨ ਮੇਲੇ ਕੀਤੇ ਹਨ ਦੀਪਾਲਪੁਰ ਵਿਚ ਮਹਾਰਾਜ ਨੇ 9 ਸਲੋਕ ਆਸਾ ਦੀਵਾਰ ਦੇ ਇੱਥੇ ਉਚਾਰੇ ਸਨ ਇਸ ਇਲਾਕੇ ਵਿਚ। ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਛੋਟੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ ਸਤਿਗੁਰੂ ਐਸੇ ਵਹਿਦ ਸਨ ਘਰ ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜੱਗ ਤਾਰਿਆ। ਹੁਣ ਉਸ ਗੁਰੂ ਦਾ ਵਿਆਹ ਜਿਹੜਾ ਵਿਆਹ ਦੀ ਰਸਮ ਹੈ ਜਿਹੜੀ ਇਹ ਹੋਣ ਲੱਗੀ ਹੈ ਢਾਡੀ ਸਿੰਘ ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਦੇ ਵਿਆਹ ਦੀ ਤਿਆਰੀ ਹੈ ਜਿਹੜੀ ਇਹ ਹੋ ਗਈ ਹੈ। ਭੈਣ ਨਾਨਕੀ ਨੇ ਆਨਾ ਗੁਆਨਾ ਸਹੇਲੀਆਂ ਨੂੰ ਸਾਰਿਆਂ ਵਿਆਹ ਦੇ ਮੌਕੇ ਸਾਰੇ ਇਕੱਠੇ ਹੋ ਹੀ ਜਾਂਦੇ ਹੈ ਤਾਂ ਸਤਿਗੁਰੂ ਦੀ ਜਨ ਹੈ ਜਿਹੜੀ ਉਹ ਚੜ੍ਹਨ ਲੱਗੀ ਹੈ। ਜਨ ਦੇ ਨਾਲ ਭਾਈ ਮਰਦਾਨਾ ਜੀ ਰਾਏ ਬਲਾਰ ਜੀ ਅਤੇ ਨਵਾਬ ਦੌਲਤ ਖਾਨ ਆਪਾਂ ਅੱਗੇ ਚੱਲ ਕੇ ਗੱਲ ਕਰਨ ਲੱਗੇ ਹਾਂ ਵੀ ਜਨਮ ਸਾਖੀ ਵਿੱਚ ਲਿਖੀ ਹੈ ਇਸ ਨੇ ਕਹਿੰਦੇ ਆਖਿਆ ਸੀਗਾ ਭਾਈ ਬਾਲਾ ਜੀ ਨੂੰ ਭਾਈ ਬਾਲਾ ਜੀ ਆ ਮੇਰੇ ਕੋਲੋਂ ਬਹੁਤ ਸਾਰੀਆਂ ਮੋਹਰਾਂ ਜਿਹੜੀਆਂ ਇਹ ਲੈ ਜਾਓ ਮੇਰੇ ਤਬੇਲੇ ਚੋਂ ਹਾਥੀ ਲੈ ਜਾਓ ਜਿੰਨੇ ਚਾਹੀਦੀ ਆ ਤੁਹਾਨੂੰ ਤੇ ਤੁਸੀਂ ਇਹ ਮੋਹਰਾਂ ਜਿਹੜੀਆਂ ਜਾਣ ਲੱਗਿਆ ਵੇ ਤੇ ਆਉਣ ਲੱਗਿਆ ਵੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਪਰ ਦੇ ਸੁੱਤੀ ਜਾਣੀਆਂ ਹੈਗੀਆਂ। ਲਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਜਨ ਹੈ ਜਿਹੜੀ ਉਹ ਚੜ੍ਹਨ ਲੱਗੇ ਚੜ੍ਹ ਸੀ ਚੜ੍ਹ ਪੇ ਜਨ ਮਹਾਰਾਜ ਦੀ।

ਪਾਤਸ਼ਾਹ ਦਾ ਵਿਆਹ ਦੇ ਤਿਆਰੇ ਜਿਹੜੇ ਹੋ ਕੇ ਜਨ ਆ ਜਿਹੜੀ ਉਹ ਜਾ ਰਹੀ ਹੈ ਵਿਆਹ। ਜਿਹੜੇ ਅੱਗੇ ਵਿਆਹ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਪਹਿਲਾਂ ਵੇਖਿਆ ਕਿ 3 ਦਿਨ ਜਾਂ 4 ਦਿਨ ਵੀ ਰੱਖ ਲੈਂਦੇ ਸੀ ਜਨਾਂ ਨੂੰ। ਇਹ 3-3 ਦਿਨ ਜਨਾਂ ਰਹਿੰਦੀਆਂ, ਪਹਿਲੇ ਦਿਨ ਤਾਂ ਜਿਹੜੀ ਰੋਟੀ ਆ ਨਾ ਉਹ ਕੱਲੇ ਲੱਡੂ ਖਵਾ ਕੇ ਹੀ ਮੋੜ ਦਿੰਦੇ ਹੁੰਦੇ ਸੀ। ਕਹਿੰਦੇ ਵੀ ਪਹਿਲੇ ਦਿਨ ਲੂਣ ਮਿਰਚਾ ਜਿਹੜਾ ਇਹ ਦੇਣਾ ਨਹੀਂ ਗਾ ਸਾਕਾਂ ਨੂੰ। ਤੇ ਫਿਰ ਹੁਣ ਤਾਂ ਰਸਮੋ ਰਿਵਾਜ ਹੀ ਇੰਨੇ ਵਧੇ ਪਏ ਹੈ। ਪੰਜਾਬ ਵਿੱਚ ਵੇਖੇ ਕਿ ਜਿਹੜਾ ਮਾੜੇ ਤੋਂ ਮਾੜਾ ਵੀ ਬੰਦਾ ਨਾ ਉਹ ਵੀ ਲੁਧਿਆਣੇ ਵੱਜਦਾ। ਲੁਧਿਆਣੇ ਦੇ ਪਾਠੀ ਬੜੇ ਮਸ਼ਹੂਰ ਹੈ ਤੇ ਗਿਆਨੀ ਬੜੇ, ਕਥਾਕਾਰ ਬੜੇ ਮਸ਼ਹੂਰ ਹੈ ਤੇ ਫੈਕਟਰੀਆਂ ਜਿਹੜੀਆਂ ਲੁਧਿਆਣੇ ਦੀਆਂ ਜਿਹੜੀਆਂ ਹਨ, ਦੇਸਾਂ ਪ੍ਰਦੇਸਾਂ ਨੂੰ ਮਾਲ ਹੈ ਜਿਹੜਾ ਉਹ ਘੱਲਦੀਆਂ, ਬੜਾ ਮਸ਼ਹੂਰ ਹੈ। ਪਰ ਗਾਉਣ ਵਾਲੀਆਂ ਵੀ ਸਭ ਨਾਲੋਂ ਵੱਧ ਲੁਧਿਆਣੇ ਹੀ ਪੈਦਾ ਹੁੰਦੀਆਂ। ਜਿਹੜੀ ਕੁੜੀ ਤਕੜੀ ਹੁੰਦੀ ਹੈ ਨਾ ਉਹ ਗਾਉਣ ਲੱਗ ਜਾਂਦੀ ਹੈ। ਭਰਾ ਬਖਸ਼ੀ ਰੱਖੇ, ਇੰਨੇ ਭੇੜੇ ਭੇੜੇ ਰਿਵਾਜ ਆ ਜਿਹੜੇ ਇਹ ਚੱਲੇ ਹੈ। ਉਦੋਂ ਸਾਦੇ ਰਸਮੋਂ ਰਿਵਾਜ ਹੁੰਦੇ ਸੀ। ਆ ਇੱਕ ਵਿਆਹ ਹੋਇਆ ਬੰਬਈ ਦੇ ਵਿੱਚ, ਅਖਬਾਰਾਂ ਵਿੱਚ ਆਮ ਚਰਚਾ ਉਹਦੀ ਆਈ ਹੈ। ਇੱਕ ਨੇ ਤਾਂ ਵਿਆਹ ਕੀਤਾ ਸੀਗਾ ਸੇਠ ਨੇ, ਉਹ ਸਮੁੰਦਰ ਦੀ ਤਹਿ ਦੇ ਥੱਲੇ ਵੱਡੀ ਸਾਰੀ ਕੋਈ ਇਹੋ ਜਿਹੀ ਕਿਸ਼ਤੀ ਬਣਾਈ ਸੀਗੀ ਤੇ ਉਹ ਥੱਲੇ ਸਮੁੰਦਰ ਦੇ ਜਾ ਕੇ ਉੱਥੇ ਜਾ ਕੇ ਵਿਆਹ ਕੀਤਾ ਆਪਦਾ ਵਡੱਪਣ ਵਿਖਾਉਣ ਵਾਸਤੇ। ਇੱਕ ਨੇ ਵਿਆਹ ਕੀਤਾ ਬਹੁਤ ਵੱਡਾ ਕੋਈ ਸੇਠ ਹੀ ਹੋਣਾ, ਜਹਾਜ਼ ਕਿਰਾਏ ਤੇ ਲੈ ਲਿਆ ਤੇ ਸਾਰੀ ਬਰਾਤ ਹੈ ਜਿਹੜੀ ਸਭ ਕੁਝ ਉਹਦੇ ਵਿੱਚ ਬਹਾ ਲਿਆ। ਤੇ ਹੁਣ ਜਦੋਂ ਉੱਤੇ ਅਸਮਾਨ ਦੇ ਜਹਾਜ਼ ਆ ਜਿਹੜਾ ਉਡਾਰੀਆਂ ਲਾ ਰਿਹਾ ਸੀ, ਉਸ ਵੇਲੇ ਫੇਰੇ ਅਜੇ ਆ ਜਿਹੜੇ ਉਹ ਹੋਣੇ ਸੀਗੇ। ਹੁਣ ਫੇਰੇ ਆ ਜਿਹੜੇ ਹੁਣ ਸਿੱਖਾਂ ਦੇ ਜਿਹੜਾ ਆਨੰਦ ਕਾਰਜ ਆਉਂਦੇ ਆ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦੇ ਆ ਤੇ ਉਹਨਾਂ ਦੇ ਅੱਗ ਦੀ ਹਾਜ਼ਰੀ ਆ ਜਿਹੜੀ ਜ਼ਰੂਰੀ ਹੁੰਦੀ, ਅੱਗ ਬਾਲ ਲੈਂਦੇ ਆ। ਫਿਰ ਉਹਦੇ ਉਦਾਲੇ ਉਦਾਲੇ ਉਹ ਲਾਵਾਂ ਜਿਹੜੀਆਂ ਫੇਰੇ ਹੁੰਦੇ ਹਨ। ਹੁਣ ਪੰਡਤ ਸੀ ਜਿਹੜੇ ਉੱਤੇ ਅੱਗ ਬਾਲਣ ਜਹਾਜ਼ ਦੇ ਵਿੱਚ ਤੇ ਜਹਾਜ਼ ਵਾਲੇ ਅੱਗ ਬਾਲਣ ਨਾ ਦੇਣ, ਉਹ ਰੌਲਾ ਪੈ ਗਿਆ। ਕਹਿੰਦੇ ਜੀ ਥੱਲੇ ਲੈ ਚਲੋ ਪਰ ਅੱਗ ਨਹੀਂ ਅਸੀਂ ਇੱਥੇ ਬਾਲਣ ਦੇਣੀ, ਸਾਨੂੰ ਤਾਂ ਪਤਾ ਨਹੀਂ ਸੀਗਾ, ਨਹੀਂ ਤਾਂ ਅਸੀਂ ਦਿੰਦੇ ਹੀ ਨਾ ਤੁਹਾਨੂੰ ਕਿਰਾਏ ਤੇ। ਮੇਰਾ ਕਹਿਣ ਤੋਂ ਭਾਵ ਹੈ ਐਡੇ ਐਡੇ ਵੱਡੇ ਵਿਆਹ ਆਉਂਦੇ ਆ, ਪਿੱਛੇ ਜੇ ਤਾਂ ਪੰਜਾਬ ਵਿੱਚ ਹਟ ਕੇ ਸੀ ਵਿਆਹ ਆਉਣਾ। ਗੱਲ ਕਰ ਰਹੇ ਸੀ ਐਡੀਆਂ ਐਡੀਆਂ ਬਰਾਤਾਂ ਜਿਹੜੀਆਂ ਚੜ੍ਹਦੀਆਂ ਹਨ ਤੇ ਗਾਉਣ ਵਾਲੀਆਂ ਜਿਹੜੀਆਂ ਉਹ ਨਾਲ ਲਿਜਾਂਦੇ ਆ। ਮਹਾਰਾਜ ਜੀ ਕਹਿੰਦੇ ਬਰਾਤ ਜਦੋਂ ਜਨ ਜਾ ਕੇ ਢੁੱਕੀ ਨਾ, ਦੂਰੋਂ ਜਾ ਰਹੇ ਸੀ ਬਰਾਤ ਜਾ ਰਹੇ ਸੀ, ਅੱਗੋਂ ਸ਼ਹਿਰ ਦੇ ਪਤਵੰਤ ਸੱਜਣ, ਕਿਉਂਕਿ ਬਹੁਤ ਗੱਲ ਜਿਹੜੀ ਚੱਲੀ ਵੀ ਸੀ ਵੀ ਦੋਵਾਂ ਥਾਵਾਂ ਦੀਆਂ ਬਰਾਤਾਂ ਜਿਹੜੀਆਂ ਬਰਾਤ ਇਕੱਠੀ ਹੋ ਕੇ ਫਿਰ ਆਉਣੀ ਹੈ, ਸੁਲਤਾਨਪੁਰ ਲੋਧੀ ਦੀ ਅਤੇ ਰਾਏਪੁਰੇ ਦੀ ਤਲਵੰਡੀ ਦੀ। ਇਹ ਦੋਵਾਂ ਥਾਂ ਦੇ ਬੇਦੀ ਖਾਨਦਾਨ ਆ ਜਿਹੜਾ ਇੱਥੇ ਢੁੱਕ ਰਹੇ ਹੈ। ਇਹ ਬਹੁਤ ਵੱਡਾ ਵਿਆਹ ਜਿਹੜਾ ਵੇਖਣ ਨੂੰ ਮਿਲੇਗਾ। ਸਾਰੇ ਸ਼ਹਿਰ ਵਿੱਚ ਇਸ ਵਿਆਹ ਦੀ ਚਰਚਾ ਸੀਗੀ। ਸ਼ਹਿਰ ਦੇ ਸਾਰੇ ਕਹਿੰਦੇ ਬਟਾਲੇ ਦੇ ਲੋਕ ਸੀ ਜਿਹੜੇ ਉਹ ਇਕੱਠੇ ਹੋਏ ਹੋਏ ਸਨ ਜਨ ਦਾ ਆਓ ਭਗਤ ਕਰਨ ਵਾਸਤੇ। ਤੇ ਜਿਹੜੀ ਜਨ ਹੈ ਉਹ ਜਦੋਂ ਨੇੜੇ ਆਈ ਨਾ, ਪਹਿਲਾਂ ਤਾਂ ਇਹਨਾਂ ਨੇ ਵੇਖਿਆ ਵੀ ਧੂੜ ਜੀ ਉੱਡਦੀ ਨਜ਼ਰ ਆ ਰਹੀ, ਅੱਜ ਵਰਗੀਆਂ ਪੱਕੀਆਂ ਸੜਕਾਂ ਜਾਂ ਹੋਰ ਕੋਈ ਤਾਂ ਹੈ ਨੀ ਨਾ, ਸੜਕਾਂ ਤਾਂ ਉਦੋਂ ਕੱਚੀਆਂ ਵੀ ਹੈ ਨੀ ਸੀਗੀਆਂ, ਐਵੇਂ ਡੰਡੀਆਂ ਸੀਗੀਆਂ। ਕਿਤੇ ਕਿਤੇ ਕੋਈ ਸੜਕ ਹੈ ਜਿਹੜੀ ਮਾੜੀ ਮੋਟੀ ਬਣਾਈ ਸੀ ਕਿਸੇ ਨੇ, ਸੜਕਾਂ ਵੀ ਕੱਚੀਆਂ ਹੁੰਦੀਆਂ ਸੀ, ਜੰਗਲ ਹੀ ਜੰਗਲ ਹੁੰਦੇ ਸੀ ਉਸ ਇਲਾਕੇ ਤਾਂ ਬਹੁਤੇ ਹੁੰਦੇ ਸੀਗੇ। ਤੇ ਕਹਿੰਦੇ ਜਨ ਜਦੋਂ ਵੇਖੀ ਨਾ ਦੂਰੋਂ ਆਉਂਦੀ, ਇਹ ਕਹਿਣ ਲੱਗੇ ਲਵੇ ਜਨ ਆ ਰਹੀ ਹੈ। ਵੇਖੋ ਜਨ ਆ ਰਹੀ ਹੈ, ਧੂੜ ਜਿਹੜੀ ਉੱਡਦੀ ਨਜ਼ਰ ਆਉਂਦੀ ਹੈ, ਜਨ ਬੱਗੀਆਂ ਤੇ ਆ ਰਹੀ ਹੋਣੀ ਹੈ। ਤੇ ਜਨ ਆ ਰਹੇ ਕਹਿੰਦੇ ਜਦੋਂ ਨੇੜੇ ਜੇ ਹੋਏ ਨਾ, ਤੇ ਭਾਈਆ ਜੈ ਰਾਮ ਜੀ ਉਹਨਾਂ ਨੇ ਕਿਹਾ ਤੇ ਪਰਮਾਨੰਦ ਜੀ ਉਹਨਾਂ ਨੂੰ ਤਾਂ ਹੁਣ ਪਤਾ ਸੀ ਮਹਾਰਾਜ ਦੀ ਜਨ ਹੈ ਜਿਹੜੀ ਆ ਰਹੀ ਹੈ ਤਾਰਨਹਾਰ ਦਾ ਤਾਰ ਦੀ। ਪਰ ਜਿਹੜੇ ਦੂਸਰੇ ਬੰਦੇ ਸੀ ਅੰਗ ਸਾਗਰੀ ਸਾਗ ਰਿਸ਼ਤੇਦਾਰ ਭੈਣ ਭਰਾ, ਉਹ ਕਹਿਣ ਲੱਗੇ ਵੀ ਇਹ ਜਨ ਤਾਂ ਨਹੀਂ ਗੇ, ਇਹ ਤਾਂ ਕੋਈ ਸਾਧੂਆਂ ਦਾ ਟੋਲ ਹੈ, ਹਰਿਦੁਆਰ ਗੰਗਾ ਨੂੰ ਜਾ ਰਹੇ ਹੈ। ਇਹ ਜਨ ਨੇ ਗੇ ਜਦੋਂ ਨੇੜੇ ਹੋਏ
ਭਾਈ ਆ ਜੈ ਰਾਮ ਜੀ ਕਹਿਣ ਲੱਗੇ ਬਰਾਤ ਠੀਕ ਹੈ, ਬਰਾਤ ਆਪਣੀ ਹੈ, ਇਹ ਬਰਾਤ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਸ਼ਬਦ ਪੜ੍ਹਦੇ ਆ ਰਹੇ ਹਨ, ਪਰ ਜਿਹੜੇ ਸੀ ਨਾ ਅੰਗਰਾ ਰੰਗ ਸਾਕ ਰਿਸ਼ਤੇਦਾਰ ਭੈਣ ਭਰਾ ਉਹ ਤਾਂ ਸਰ ਬਣ ਕੇ ਕੋਲੇ ਹੋਵੇ। ਕਹਿਣ ਲੱਗੇ ਲਓ ਮਹਾਰਾਜ ਦੀ ਜੰਨ ਹੈ ਜਿਹੜੀ ਉਹ ਅਚਲ ਬਟਾਲੇ ਦੇ ਵਿੱਚ ਢੁੱਕੀ ਹੈ। ਉਸ ਸਮੇਂ ਦਾ ਇਤਿਹਾਸ ਸਾਡੀ ਜੱਥਾ

ਸੌਣ ਲੱਗ ਪਿਆ ਚੋਲਿਆ ਨੇ ਮੈਨੂੰ ਡੋਬਤਾ ਮੇਰੇ

0: ਨੱਚਣ ਕਢਾਉਣ ਲੱਗ ਪਿਆ
1: ਮਾਰ ਦਿਓ ਕੰਦ ਦੇ ਇੱਕ ਦੇ ਕੇ ਇੱਕ ਦੇ ਕੇ ਬਈ ਕਹਿੰਦਾ ਇੱਕ ਦੇ ਕੇ ਇਹਨੂੰ

ਭਾਰਤ ਕੁੜੀਆਂ ਨੂੰ ਪੁੱਠੀ ਪੜਾਉਣ ਲੱਗ ਪਿਆ ਕੀਤਾ ਸੁਰ ਮਿਰਦਾਨੇ ਨੇ ਰਵਾਬ ਆਪਣਾ ਕੀਤਾ ਸੁਰ ਮਿਰਦਾਨੇ ਨੇ।

ਇਸ ਤੋਂ ਅੱਗੇ ਦਾ ਇਤਿਹਾਸ ਆਪਾਂ ਢਾਡੀ ਸਿੰਘਾਂ ਪਾਸੋਂ ਸ਼ਾਮ ਦੇ ਦੀਵਾਨ ਵਿੱਚ ਆਪਾਂ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਤਿਗੁਰੂ ਖੁਸ਼ੀਆਂ ਬਖਸ਼ਣ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਇਤਿਹਾਸ ਭੇਟ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਰੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਮਹਾਰਾਜ ਕਰਾਜ ਚੜ੍ਹਦੀ ਕਲਾ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਮਾਈ ਭਾਈ, ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਬਾਟਾ ਤਿਆਰ ਹੋਇਆ ਪਿੰਡ ਹਸਨਪੁਰ ਕਬੂਲਪੁਰ ਇੱਥੇ ਅੰਮ੍ਰਿਤ ਸੰਚਾਰ ਧੰਨ ਭਾਗ ਜਿਹੜੇ ਗੁਰੂ ਕੇ ਜਹਾਜ਼ੇ ਚੜ ਗਏ ਨੇ ਪਰ ਹੁਣ ਬੇਨਤੀ ਹੈ ਜੇ ਸਾਰੇ ਚਾਹੁੰਦੇ ਹੋ ਨਾ ਵੀ ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਹੁੰਦੇ ਰਹਿਣ ਤੇ ਜੇ ਗੁਰੂ ਗ੍ਰੰਥ ਸਾਹਿਬ ਮਰ ਨਾਲ ਪਿਆਰ ਹੈ ਅੰਮ੍ਰਿਤ ਛਕ ਕੇ ਆਇਆ ਹੋਇਆਂ ਦੀ ਖੁਸ਼ੀ ਹੈ ਮਨ ਵਿੱਚ ਫਿਰ ਸਾਰੇ ਜਦੋਂ ਜੈਕਾਰੇ ਬੁਲਾਏ ਜਾਂਦੇ ਨੇ ਬਾਹਾਂ ਖੜੀਆਂ ਕਰਿਓ ਇਹਦੇ ਨਾਲ ਜਥੇ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ ਅੰਮ੍ਰਿਤ ਛਕ ਕੇ ਆਇਆਂ ਨੂੰ ਵੀ ਤੇ ਜਿਹੜੇ ਨਵੇਂ ਤਿਆਰ ਹੋਣੇ ਨੇ ਉਹਨਾਂ ਸਾਰਿਆਂ ਨੂੰ ਹੌਸਲਾ ਮਿਲਦਾ ਇਹਦੇ ਨਾਲ ਚੇਤਨਤਾ ਹੀ ਆਉਂਦੀ ਹੈ ਇੱਕ ਜੋਸ਼ ਪੈਦਾ ਹੁੰਦਾ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਮਨ ਨਾਲ ਪ੍ਰੇਮ ਹੈ ਸਾਰਿਆਂ ਨੇ ਹੀ ਬਾਹਾਂ ਖੜੀਆਂ ਕਰਨੀਆਂ ਕੋਈ ਰਹਿ ਨਾ ਜਾਏ ਸਾਰੇ ਬੀਬੀਆਂ ਭੈਣਾਂ ਵੀਰ ਭਰਾ ਸਾਰੇ ਸਾਥ ਦਿਓ ਜਿਹੜੇ ਗੁਰੂ ਗ੍ਰੰਥ

0: ਦਿਖਾਈ ਹੁਣ ਪਿੱਛੇ ਨਹੀਂ ਮੁੜਨਾ ਇਹ ਅਜੇ ਪਹਿਲਾ ਕਦਮ ਹੈ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਇੱਥੇ ਹੀ ਬਸ ਨਹੀਂ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਪੰਜ ਪੰਜ ਨੂੰ ਹੋਰ ਅੰਮ੍ਰਿਤ ਛਕਾਉਣਾ ਹੈ ਕੋਈ ਅੰਮ੍ਰਿਤ ਚਾਲੀ ਦਿਨਾਂ ਦਾ ਨਹੀਂ ਨਹੀਂ ਬਸ ਹੁਣ ਤੇ ਇਹ ਸਿੱਖੀ ਕੇਸਾ ਸਵਾਸਾ ਕਈ ਤੇ ਚਾਲੀ ਕੁ ਦਿਨ ਗੁਆਂਢੀਆਂ ਨੂੰ ਵੀ ਨਹੀਂ ਸੌਣ ਦੇਣ ਨਲਕੇ ਖੜਕਾ ਖੜਕਾ ਉੱਪਰ ਵੀ ਸੀਰੀ ਸਾਹਿਬ ਰੱਖੋ ਚਾਲੀ ਦਿਨ ਫਿਰ ਥੱਲਿਓਂ ਦੀ ਪਾ ਲਓ ਨਹੀਂ ਭਾਈ ਬਹੁਤੀ ਮਜਬੂਰੀ ਹੋ ਜਾਏ ਤੇ ਗੱਲ ਵੱਖ ਕਈ ਕਹਿੰਦੇ ਟੌਰ ਮਰ ਜਾਂਦੀ ਸਾਡੇ ਕੱਪੜਿਆਂ ਦੀ ਜਦੋਂ ਪੈਂਟ ਸ਼ਰਟ ਪਾਈ ਉੱਤੋਂ ਦੀ ਸ੍ਰੀ ਸਾਹਿਬ ਚੰਗੀ ਨਹੀਂ ਨਾ ਲੱਗਦੀ ਸਤਿਗੁਰਾਂ ਨੇ ਸਾਡੀ ਟੌਰ ਬਣਾਉਣੀ ਸਾਡਾ ਤੇ ਸਤਿਕਾਰ ਹੈ ਹੀ ਗੁਰੂ ਸੋ ਜਦੋਂ ਆਪਾਂ ਸੰਗਤ ਵਿੱਚ ਆਉਣਾ ਹੈ ਤੇ ਯਤਨ ਕਰੋ ਵੀ ਸ੍ਰੀ ਸਾਹਿਬ ਜਿਹੜੀ ਹੈ ਇਹ ਉੱਪਰ ਦੀ ਪਾਈ ਹੋਵੇ ਇਹ ਕੋਈ ਚੋਰੀ ਦਾ ਮਾਲ ਹੈ ਲੁਕੋ ਕੇ ਤੇ ਉਹ ਰੱਖਦੇ ਜਿਹੜੀ ਚੋਰੀ ਦੀ ਹੋਵੇ ਆ ਕਈ ਲੁਕਾਉਂਦੇ ਨੇ ਦੱਸਣਾ ਨੀ ਕਿਸੇ ਨੂੰ ਚੋਰੀ ਤੂੰ ਕੀਤਾ ਕੋਈ ਸਤਨਾ
1: ਸ੍ਰੀ ਵਾਸ
0: ਮਹਾਰਾਜ ਤੋਂ ਹੀ ਚੋਰੀ ਹੋਈ ਹੈ ਫਿਰ ਦੱਸਣ ਵੀ ਕਿਵੇਂ ਸਾਡੇ ਸਤਿਗੁਰੂ ਕਹਿੰਦੇ ਨਾਲੇ ਜਪਣ ਵਾਲੇ ਨਾਲੇ ਪੜ੍ਹਨ ਵਾਲੇ ਪੜ੍ਹਾ ਵਾਲੇ ਸੁਣਨ ਵਾਲੇ ਕਿਉਂ ਲੁਕਾਉਂਦਾ ਉਸ ਕਰਕੇ ਭਾਈ ਗੁਰੂ ਦਾ ਬਾਣਾ ਹੈ ਇਹ ਜੇ ਪਾਓਗੇ ਤੇ ਸਿੱਖੀ ਅੱਜ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਜੋ ਤੁਰਦੇ ਆ ਅੰਮ੍ਰਿਤ ਧਾਰੀ ਕੇਸਾ ਧਾਰੀ ਸ੍ਰੀ ਸਾਹਿਬਾਂ ਪਾਈਆਂ ਨਜ਼ਰ ਆਉਂਦੀਆਂ ਨੇ ਤੇ ਮਨ ਵਿੱਚ ਇਹ ਹੁੰਦਾ ਵੀ ਹਾਂ ਇੱਥੇ ਸਿੱਖੀ ਦਾ ਬੋਲ ਬਲ ਇਸ ਇਲਾਕੇ ਵਿੱਚ ਪਿਆਰ

0: ਖਾਲਸਾ ਪਰ
1: ਬਾਬਾ ਜੈਮਲ ਸਿੰਘ ਸੈਂਪੜੀ ਵਾਲੇ ਮਹਾਂਪੁਰਸ਼ ਹੋਏ ਨੇ, ਮੈਂ ਇੱਕ ਪਿੱਛੇ ਜਿਹੇ ਦੀਵਾਨ ਲਾ ਕੇ ਆਇਆ ਉੱਥੇ, ਤੇ ਉਹਨਾਂ ਨੂੰ ਕਿਸੇ ਨੇ ਪੁੱਛਣਾ ਬਾਬਾ ਜੀ ਉਮਰ ਕਿੰਨੀ ਤੁਹਾਡੀ,
0: ਕਹਿੰਦੇ 90 ਸਾਲ। 30 ਸਾਲ ਘੱਟ ਦੱਸਿਆ ਕਰਨ ਆਪਣੀ ਉਮਰ, ਘੱਟ ਕਿਉਂ ਦੱਸ ਦਿਓ ਜੀ? ਕਈਆਂ ਦੀ ਸੁਭਾਅ ਹੁੰਦਾ ਜੀ ਉਮਰ ਘੱਟ ਦੱਸਦੇ ਨੇ, ਮੁੰਡੇ ਬਣ ਬਣ ਵਿੱਚ ਨਾ ਕਈ ਉਮਰ ਹੁੰਦੀ ਜ਼ਿਆਦਾ, ਜਾਣ ਕੇ ਦੱਸਣਗੇ ਨਹੀਂ ਮੇਰੀ ਤਰੀਕ 5-7 ਸਾਲ ਘੱਟ ਦੱਸਦੇ ਆ ਜਾਣ ਕੇ, ਪਰ ਪਤਾ ਤੇ ਲੱਗ ਹੀ ਜਾਂਦਾ।
2: ਵਾਹਿਗੁਰੂ,
0: ਪਤਾ ਤੇ ਲੱਗ ਹੀ ਜਾਂਦਾ। ਹੁਣ ਕਹਿੰਦੇ ਬਾਬਾ ਜੀ ਉਮਰ ਘੱਟ ਕਿਉਂ ਦੱਸਦੇ ਹੋ? ਕਹਿੰਦੇ ਮੈਂ ਉਦਣ ਤੋਂ ਉਮਰ ਗਿਣਦਾ ਜਿੱਦਣ ਤੋਂ ਮੈਂ ਗੁਰੂ ਘਰ 'ਚ ਜਨਮ ਲਿਆ, ਭਾਵ ਜਿੱਦਣ ਤੋਂ ਅੰਮ੍ਰਿਤ ਛਕਿਆ ਉਸ ਦਿਨ ਤੋਂ ਮੈਂ ਉਮਰ ਗਿਣ ਲੱਗਾ, ਬਾਕੀ ਸਮਾਂ ਤੇ ਲੰਘ ਗਿਆ,
3: ਲੰਘ ਗਿਆ
0: ਪਿਛਲਾ ਸਮਾਂ ਤੇ ਲੰਘ ਗਿਆ ਜਿਹੋ ਜਿਹਾ ਲੰਘ ਗਿਆ। ਜਿੰਨੇ ਅੰਮ੍ਰਿਤ ਛਕੇ ਨੂੰ 5 ਸਾਲ ਹੋਏ ਨੇ, ਉਹ ਅਜੇ 5 ਸਾਲਾਂ ਦਾ ਹੀ ਹੈ ਗੁਰੂ ਘਰ ਵਿੱਚ। ਜਿਹਨੂੰ ਅੰਮ੍ਰਿਤ ਛਕੇ ਨੂੰ ਅਜੇ 2 ਸਾਲ ਹੋਏ ਹੈ, ਉਹ ਅਜੇ 2 ਸਾਲਾਂ ਦਾ ਹੀ ਹੈ। ਜਿਹਨੂੰ ਅੰਮ੍ਰਿਤ ਛਕੇ ਨੂੰ 10 ਮਹੀਨੇ ਹੋਏ ਨੇ, ਉਹ ਅਜੇ 10 ਮਹੀਨਿਆਂ ਦਾ ਹੀ ਹੈ। ਆ ਤੇ ਅਜੇ ਘੰਟੇ ਕਦੇ ਹੋਏ ਨੇ ਤੂੰ ਸਤਨਾ, ਜਿਹੜੇ ਅੱਜ ਛੱਕ ਕੇ ਆਏ ਨੇ ਇਹ ਤੇ ਅੱਜ ਤੋਂ ਉਮਰ ਗਿਣੀ ਜਾਣੀ। ਚਲੋ ਹੁਣ ਹੱਸਿਆ ਪਾਸ ਵੀ ਲਿਆ, ਇੱਥੇ ਜੋਸ਼ ਵੀ ਔਰ ਪਿਆਰ ਵੀ ਔਰ ਇਹ ਆਨੰਦ ਸਾਰਾ ਕੁਝ ਹੀ। ਚਲੋ ਹੁਣ ਜਰਾ ਆਪਣੀ ਸੁਰਤੀ ਜਿੱਥੇ ਆਪਣੀ ਵਿਚਾਰ ਚੱਲਦੀ ਉੱਥੇ ਲੈ ਚੱਲੋ ਮਨ। ਪਰ ਹਾਂ, ਵਧਾਈਆਂ ਵੀ ਸੰਗਤਾਂ ਨੂੰ, ਅਤੇ ਮੇਰੀ ਬੇਨਤੀ ਹੈ ਹੁਣ ਵਧਣਾ ਹੀ ਹੈ, ਪਿੱਛੇ ਨਾ ਮੁੜਿਓ। ਇੰਨਾ ਸਤਿਕਾਰ ਮਿਲਿਆ ਇਹਨੂੰ ਗਵਾਉਣਾ ਨਹੀਂ, ਹੁਣ ਤੇ ਇਹ ਸਤਿਕਾਰ ਨੂੰ ਸੰਭਾਲ ਕੇ ਰੱਖਣਾ ਹੈ। ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ, ਇਹ ਜੇ ਸਤਿਕਾਰ ਮਾਨ ਆਦਰ ਸਾਨੂੰ ਬਖਸ਼ਿਆ, ਇਹਨੂੰ ਝੋਲੀ 'ਚ ਪਾਇਆ, ਜੇ ਇਹ ਸਤਿਕਾਰ ਸਾਡੇ ਕੋਲੋਂ ਚੱਲਿਆ ਗਿਆ ਫਿਰ ਤੇ ਕਿਸੇ ਨਰਕ ਨੇ ਵੀ ਨਹੀਂ ਝੱਲਣਾ। ਇਸ ਕਰਕੇ ਭਾਈ ਅੰਮ੍ਰਿਤ ਛੱਕ ਲਿਆ ਰਹਿਣਾ ਪੱਕੇ, ਅਤੇ ਪੱਕੇ ਰਹਿਣ ਦੀ ਪੱਕੀ ਦਵਾਈ ਕਿਹੜੀ ਹੈ? ਪੱਕੇ ਰਹਿਣ ਦੇ ਵਾਸਤੇ ਤਰੀਕਾ ਕੀ ਹੈ ਵੀ ਅਸੀਂ ਟੁੱਟੀਏ ਨਾ? ਉਹਦਾ ਇਲਾਜ ਇੱਕੋ ਹੀ ਹੈ, ਉਹਦੀ ਦਵਾਈ ਇੱਕੋ ਹੀ ਹੈ ਵੀ ਮਹੀਨੇ ਦੇ ਵਿੱਚ ਇੱਕ ਵਾਰੀ ਜ਼ਰੂਰ ਸਤ ਸੰਗਤ ਕਰਨੀ। ਹੋ ਸਕਦਾ ਤੇ ਰੋਜ਼ ਰੋਜ਼ ਨਹੀਂ, ਹਫ਼ਤੇ 'ਚ ਇੱਕ ਵਾਰੀ, ਹਫ਼ਤੇ ਵਿੱਚ ਨਹੀਂ ਤੇ 15 ਦਿਨਾਂ ਪਿੱਛੋਂ ਇੱਕ ਵਾਰੀ, ਨਹੀਂ ਤੇ ਮਹੀਨੇ ਵਿੱਚ 1 ਦਿਨ ਸੰਗਤ ਕਰਦੇ ਰਹਾਂਗੇ ਨਾ, ਫਿਰ ਨਹੀਂ ਟੁੱਟ ਸਕਦੇ। ਕਿਉਂਕਿ ਫਿਰ ਜਿਵੇਂ ਪੈਟਰੋਲ ਪੈ ਜਾਵੇ ਤੇ ਗੱਡੀ ਫਿਰ ਚੱਲ ਪੈਂਦੀ ਹੈ, ਉਹੀ ਕੰਮ ਹੈ। ਮਹੀਨੇ 1 ਦੀਵਾਨ ਸੁਣ ਲਓ, ਮਹੀਨਾ ਸੁੱਖ ਨਾਲ ਲੰਘ ਜਾਂਦਾ, ਠੇਕੇ ਵੱਲ ਮੂੰਹ ਕਰਨ ਨੂੰ ਜੀ ਨਹੀਂ ਕਰਦਾ, ਕਿਉਂਕਿ ਫਿਰ ਉਹੀ ਜੋਸ਼ ਉਹੀ ਸਪਿਰਿਟ ਪੈਦਾ ਹੋ ਜਾਂਦਾ। ਜਿਹਨੇ ਅੰਮ੍ਰਿਤ ਪਹਿਲਾਂ ਛਕਿਆ ਹੋਵੇ ਮਾੜਾ ਜਿਹਾ ਮਨ ਮੰਨੇ ਵੀ ਉਹ ਦਿਲ ਕਰਦਾ ਹੈ, ਦੀਵਾਨ 'ਚ ਚਲੇ ਜਾਓ, ਲਾਸਟ ਦੀਵਾਨ ਹੋਵੇ, ਅੰਮ੍ਰਿਤ ਸੰਚਾਰ ਹੋਵੇ, ਉਦਣ ਸਾਰੇ ਦਾ ਸਾਰਾ ਲੈਸਨ ਦੁਆਰਾ ਯਾਦ ਹੋ ਜਾਣਾ, ਫਿਰ ਨਹੀਂ ਟੁੱਟਦੇ। ਜਦੋਂ ਮਨ ਡੋਲਦਾ ਦਿੱਤੇ ਉਦੋਂ ਬਾਣੀ ਦਾ ਦੇ ਦੀਏ ਹੋੜਾ,

0: ਬਹਿ ਜਾਓ, ਹੱਥਾਂ 'ਚ ਚੂੜੀਆਂ ਪਾ ਲਓ, ਜੰਗ ਵੱਲ ਅਸੀਂ ਜਾਵਾਂਗੀਆਂ। ਮਾਂ ਨਾ ਸਾਨੂੰ ਕੁਝ ਕਿਹੋ, ਹੁਣ ਤੇ ਬਸ ਧਰਤੀ ਵੇਲ ਨਹੀਂ ਦਿੰਦੀ। ਧੰਨ ਹੈ ਉਹ ਜਿਹਨੇ ਸੋਚਿਆ, ਅੱਜ ਮਾਈ ਭਾਗੋ ਨੇ ਸਮਝਾਇਆ ਤੇ ਸਮਝ ਗਏ। ਸਾਨੂੰ ਸਮਝ ਕੋਈ ਨਹੀਂ, ਭਾਵੇਂ ਕੋਈ ਜਿੰਨਾ ਪਿੱਤਰ ਮਾਰਦੀ ਹੈ, ਹਾਲ ਕੀ ਹੈ ਸਾਡਾ। ਦੋ ਪਹੀਆਂ ਬਿਸਰ ਗਈਆਂ ਸਦਕੇ ਮੇਰੀ ਤੂੜ, ਦੋ ਪਹੀਆਂ ਭੁੱਲ ਗਿਆ ਬਸ ਨਾਲ ਦੀ ਨਾਲ। ਇੱਥੇ ਉਹ ਹਾਲ ਹੈ, ਭਿਉਂ ਭਿਉਂ ਛਿੱਤਰ ਪੈਂਦੇ ਨੇ, ਬਾਣੀ ਮਾਰਦੀ ਹੈ ਸਵੇਰ ਵੇਲੇ, ਗ੍ਰੰਥੀ ਬਾਜਾਂ ਮਾਰਦਾ, ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾਂ ਗਾਫਲ ਸੋਇਆ, ਆਵਾਜ਼ਾਂ ਮਾਰਦਾ ਨਾ ਕੋਈ ਪਰਵਾਹ ਨਹੀਂ। ਵੀਰ ਜੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਉਸਾਰ। ਆਪਾਂ ਸੁੱਤੇ ਹੁੰਦੇ ਹਾਂ ਤੇ ਉਹ ਕਹਿੰਦੇ ਇੱਕ ਦਿਨ ਸੌ ਜਾਣਾ ਹੈ, ਆਵਾਜ਼ਾਂ ਤੇ ਬੜੀਆਂ ਪੈਂਦੀਆਂ ਪਰ ਸੁਣੀ ਵੀ ਨਹੀਂ ਕਦੇ, ਰਜਾਈ ਨੱਪ ਲਈਆਂ, ਗ੍ਰੰਥੀ ਦੀ ਆਵਾਜ਼ ਨਾ ਕੰਨ 'ਚ ਪੈ ਜੇ ਕਿਤੇ, ਪਰ ਸਾਰੀ ਸਾਰੀ ਰਾਤ ਗਾਉਣ ਵਾਲੇ ਸੁਣਦਾ, ਸਾਰੀ ਸਾਰੀ ਰਾਤ ਟੀ ਵੀ ਵੇਖਦਾ, ਸਾਰੀ ਸਾਰੀ ਰਾਤ ਕਿਧਰੇ ਪਿੰਡਾਂ ਦੇ ਵਿੱਚ ਆ ਵੀ ਸੀ ਆਰ ਲੱਗੇ ਹੋਣ, ਦੌੜੇ ਫਿਰਦੇ ਨੇ ਮੁੰਡੇ, ਕੀ ਹਾਲ ਹੋ ਗਿਆ ਸਰ। ਬਾਣੀ ਪਿਆਰੀ ਨਹੀਂ ਲੱਗਦੀ, ਲੱਗਦੀ ਕਿਹਨਾਂ ਨੂੰ ਨਹੀਂ, ਮੇਲੇ ਦੀਆਂ ਮੱਕੀਆਂ ਸੁਕਾਨਣਾ ਭਾਵੇ, ਮਨਮੁਖ ਦੁਖੀ ਨਿੰਦਕਾਂ ਸਤ ਸੰਗ। ਹੁਣ ਮਾਈ ਭਾਗੋ ਨਾਲ ਤੁਰ ਪਿਆ ਜਾਂਦਾ ਧੰਨ ਬੀਬੀ, ਏਡਾ ਜਿਗਰਾ ਬੀਬੀ ਦਾ ਦਿਲ ਏਡਾ ਵੱਡਾ। ਮੈਂ ਹੁਣ ਇੱਥੇ ਇੱਕ ਬੇਨਤੀ ਕਰਨ ਲੱਗਿਆ ਸੀ ਭੈਣਾਂ ਨੂੰ, ਉਹਨੂੰ ਪੰਜ ਪਿਆਰੇ ਆ ਗਏ, ਕਿ ਮੱਕੇ ਦਾ ਹੱਜ ਬੀਬੀਆਂ ਨਹੀਂ ਕਰ ਸਕਦੀਆਂ, ਜੰਜੂ ਬੀਬੀਆਂ ਨਹੀਂ ਪਾ ਸਕਦੀਆਂ। ਧੰਨ ਸਿੱਖੀ, ਧੰਨ ਸਾਡੇ ਸਤਿਗੁਰੂ ਜਿਹੜੇ ਕਹਿੰਦੇ ਭਾਈ ਬੀਬੀਆਂ ਬਾਣੀ ਵੀ ਪੜ੍ਹ ਸਕਦੀਆਂ ਨੇ, ਬੀਬੀਆਂ ਅਰਦਾਸ ਵੀ ਕਰ ਸਕਦੀਆਂ ਨੇ, ਉਹ ਬੀਬੀਆਂ ਨਿਤਨੇਮ ਵੀ ਕਰ ਸਕਦੀਆਂ ਨੇ, ਬੀਬੀਆਂ ਅੰਮ੍ਰਿਤ ਵੀ ਛਕ ਸਕਦੀਆਂ ਨੇ, ਇਹ ਤੇ ਸਾਡੇ ਇਤਿਹਾਸ ਵਿੱਚ ਬੀਬੀਆਂ ਨੇ ਸ਼ਹੀਦੀਆਂ ਵੀ ਦਿੱਤੀਆਂ ਨੇ। ਭੈਣੋ ਮੇਰੀ ਬੇਨਤੀ ਨੂੰ ਪੱਲੇ ਬੰਨ ਲਿਓ, ਜ਼ਿਆਦਾਤਰ ਦੀਵੇ ਬੀਬੀਆਂ ਜਲਾਉਂਦੀਆਂ ਪੀਰਾਂ ਦੀਆਂ ਮੜੀਆਂ ਤੇ ਜਾ ਕੇ, ਉਹ ਜਿੰਨਾ ਪੀਰਾਂ ਦੀਆਂ ਮੁਸਲਮਾਨਾਂ ਦੀਆਂ ਮੜੀਆਂ ਤੇ ਜਾ ਕੇ ਦੀਵੇ ਜਗਾਉਂਦੇ ਹੋ, ਉਹ ਤੇ ਭੈਣਾਂ ਨੂੰ ਅੰਦਰ ਜਾਣ ਵੀ ਨਹੀਂ ਦਿੰਦੇ ਮੱਕੇ 'ਚ, ਉਹ ਦਰ ਛੱਡ ਦਿੱਤਾ, ਗੁਰਦੁਆਰਾ ਛੱਡ ਦਿੱਤਾ, ਪੀਰਾਂ ਦੇ ਚੱਕੀ ਫਿਰਦੀਆਂ ਨੇ ਦੀਵੇ ਤਾਰ ਦੇਣਗੇ। ਨਹੀਂ ਨਹੀਂ ਚੱਕੋ ਬਈ, ਗੁੱਗੇ ਦੇ ਸੇਵੀਆਂ ਪਾਉਣ ਚੱਲੇ ਆ, ਨਾਲੇ ਮੱਥੇ ਟੇਕੀ ਜਾਣਗੇ ਖੁੱਡ ਤੇ ਪਾ ਕੇ ਸੇਵੀਆਂ, ਨਾਲੇ ਲੋਕ ਤੇ ਕਹਿੰਦੇ ਬਾਬਾ ਜੀ ਦਰਸ਼ਨ ਦਿਓ, ਕਹਿਣਗੇ ਬਾਬਾ ਜੀ ਦਰਸ਼ਨ ਨਾ ਦਿਓ, ਨਾਲੇ ਬਾਬਾ ਜੀ ਨਾਲੇ ਦਰਸ਼ਨ ਨਾ ਦਿਓ ਕਿਤੇ, ਤੇ ਜੇ ਕਿਤੇ ਬਾਬਾ ਜੀ ਦਰਸ਼ਨ ਦੇ ਜਾਣ ਫਿਰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ ਤੇ ਦੌੜਦੀਆਂ ਆਪਾਂ। ਲੈ ਸੱਪ ਵੀ ਬਾਬੇ, ਲੋਕ ਸੱਪਾਂ ਨੂੰ ਬਾਬੇ ਬਣਾਈ ਫਿਰਦੇ ਨੇ, ਉਹ ਸੱਪ ਬਾਬੇ ਨੇ, ਸਾਡੇ ਬਾਬੇ ਕੌਣ ਨੇ, ਨਾ ਧਾਗਿਆਂ ਵਾਲੇ, ਨਾ ਤਰੀਕਾਂ ਵਾਲੇ, ਨਾ ਮੇਰੇ ਵਰਗੇ ਚੋਲਿਆਂ ਵਾਲੇ, ਸਾਡੇ ਬਾਬੇ ਕੌਣ ਨੇ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਕੌਣ ਨੇ ਬਾਬੇ ਸਾਡੇ, ਭੁੱਲ ਗਏ ਬਾਬਾ ਦੀਪ ਸਿੰਘ ਨੂੰ, ਭੁੱਲ ਗਏ ਭੈਣਾਂ ਨੂੰ ਬੇਨਤੀ ਹੈ ਭਾਈ, ਇਹ ਜਿਹੜੀਆਂ ਮੁਸਲਮਾਨਾਂ ਦੀਆਂ ਮੱਟੀਆਂ ਬਣੀਆਂ ਨੇ ਜਾਂ ਕਬਰਾਂ ਬਣੀਆਂ ਨੇ ਜਿਹੜੀਆਂ ਉੱਥੇ ਮੱਥੇ ਟੇਕਦੀਆਂ ਨੇ, ਉੱਥੇ ਮੱਕੇ ਹੱਜ ਵੀ ਨਹੀਂ ਕਰਨ ਜਾਣ ਦਿੰਦੇ ਬੀਬੀਆਂ ਨੂੰ, ਉੱਥੇ ਜਾ ਕੇ ਮੱਥੇ ਟੇਕਦੇ ਆ, ਉਹ ਇੱਟਾਂ ਨੂੰ ਕੁੱਟੀ ਜਾਂਦੇ ਨੇ ਲੋਕ, ਇੰਜ ਤਰ ਜਾਂਗੇ ਆਪਾਂ। ਸਰਸੋਂ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਤਸ਼ਾਹ ਰਵਿਦਾਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਰਕਾਂ ਦੀ ਅੱਗ 'ਚ ਸੜਨਾ ਪਊ, ਮਰਜ਼ੀ ਸਾਡੀ ਹੈ, ਵੇਖ ਲਓ ਜਿੱਧਰ ਮਰਜ਼ੀ ਚਲੇ ਚਲੇ। ਫਿਰ ਕਈ ਕਹਿਣਗੇ ਬਾਬਾ ਜੀ ਤੁਸੀਂ ਕਿਹਾ ਸੀ ਅਸੀਂ ਦੀਵਾ ਨਹੀਂ ਜਗਾਇਆ, ਜੇ ਦੀਵਾ ਨਹੀਂ ਜਗਾਇਆ ਸਾਡੀ ਮੱਝ ਦੀ ਲੱਤ ਟੁੱਟ ਗਈ, ਜਾਂ ਕੀ ਕਹਿਣਗੇ ਮੱਝ ਦਾ ਥਣ ਮਰ ਗਿਆ, ਜਾਂ ਸਾਡਾ ਟਰੈਕਟਰ ਖੜ ਗਿਆ ਜੀ, ਜਾਂ ਸਾਡਾ ਕੰਮ ਐਜ ਦੀ ਫਸਲ ਘੱਟ ਹੋਈ ਹੈ, ਕੀ ਤੇਰਾ ਖਿਆਲ, ਕੀ ਕਹਿਣ ਦਾ ਮਤਲਬ ਕੀ ਹੈ ਵੀ ਤੇਰਾ ਜੇ ਟਰੈਕਟਰ ਨਹੀਂ ਚੱਲਿਆ ਤੇ ਪੀਰ ਨੇ ਚੱਲਣੋ ਰੋਕਤਾ, ਤੇ ਰੋਕਿਆ ਕਿਉਂ। ਬਾਬਾ ਜੀ ਤੁਸੀਂ ਕਹਿੰਦੇ ਸੀ ਵੀ 5 ਰੁਪਈਆਂ ਦੇ ਪਤਾਸੇ ਅਸੀਂ ਚੜਾਉਂਦੇ ਸੀ, ਤੁਸੀਂ ਕਹਿ ਤਾ ਅਸੀਂ ਚੜਾਏ ਨਹੀਂ, ਸਾਡੀ ਤੇ ਨੁਕਸਾਨ ਹੋ ਗਿਆ ਸਾਡਾ। ਗੁਰਮੁਖਾ ਜਿਹੜਾ 5 ਰੁਪਏ ਦੇ ਪਤਾਸਿਆਂ ਪਿੱਛੇ ਪਿੱਛੇ ਰੁੱਸ ਜਾਂਦਾ ਉਹਨੂੰ ਪੀਰ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਜਿਹੜਾ 5 ਰੁਪਈਆਂ ਦੇ ਪਤਾਸਿਆਂ ਪਿੱਛੇ ਨਾਰਾਜ਼ ਹੋ ਜਾਏ ਉਹ ਪੀਰ ਹੈ? ਹੋ ਹੀ ਨਹੀਂ ਸਕਦਾ। ਪੀਰ ਫਕੀਰ ਤੇ ਦੁਨੀਆਂ ਦਾ ਭਲਾ ਕਰਦੇ ਹੈ, ਉਹ ਜਿਹੜਾ 5 ਰੁਪਈਆਂ ਦੇ ਪਤਾਸਿਆਂ ਪਿੱਛੇ ਤੇਰੀ ਮੱਝ ਦਾ ਥਾਨੀ ਮਾਰ ਦਿੰਦਾ ਉਹਨੂੰ ਪੀਰ ਕਹਿੰਦਾ ਤੂੰ? ਉਹ ਪੀਰ ਨਹੀਂ ਹੋਏਗਾ, ਪੀਰ ਫਕੀਰ। ਉਹ ਤੂੰ ਕਦੇ ਨਾ ਜਾ, ਉਹ ਤਾਂ ਵੀ ਤੇਰਾ ਭਲਾ ਹੀ ਕਰਨਗੇ। ਤੂੰ ਪਤਾਸੇ ਨਾ ਚੜਾ, ਉਹ ਤਾਂ ਵੀ ਤੇਰਾ ਭਲਾ ਕਰਨਗੇ। ਤੂੰ ਦੀਵੇ ਨਾ ਜਗਾ, ਪੀਰ ਫਕੀਰ ਸਦਾ ਤੇਰਾ ਭਲਾ ਕਰਨਗੇ। ਰੱਬ ਦੇ ਪਿਆਰਿਆਂ ਨੂੰ ਜੇ ਉਹਨਾਂ ਨੇ ਨਾਮ ਜਪਿਆ ਹੋਵੇ ਤੇ ਉਹਨਾਂ ਨੂੰ ਗੁੱਸਾ ਕਿਉਂ ਆਵੇ? ਉਹ ਸ਼ਰਾਬ ਦੇਣ ਕਿਉਂ? ਉਹ ਤੇਰੀ ਮੱਝ ਦਾ ਥਣ ਮਾਰਨਗੇ ਕਿਉਂ? ਇਹਦਾ ਮਤਲਬ ਇਹ ਹੈ, ਇਹ ਜੋ ਹੋ ਰਿਹਾ ਤੇਰੇ ਕਰਮਾਂ ਦਾ ਪੀਰ ਫਕੀਰ ਨਹੀਂ ਨਹੀਂ ਵਹਿਮ ਪਾ ਪੈ ਗਿਆ ਸਾਡੇ ਮਨ। ਬਾਣੀ ਮੁਤਾਬਕ ਵੇਖੋ, ਜੇ ਰੱਬ ਦੇ ਪਿਆਰੇ ਤੇ ਸਦਾ ਦੁਨੀਆਂ ਦਾ ਭਲਾ ਸੋਚਦੇ ਨੇ, ਉਹ ਇਹ ਨਹੀਂ ਹੈ ਕਿ ਦੀਵਾ ਨਹੀਂ ਜਗਾਇਆ ਤੇ ਤੇਰੇ ਨਾਲ ਨਾਰਾਜ਼ ਹੋ ਜਾਊ। ਪੀਰ ਤੇ ਗੁੱਸਾ ਇਹ ਕਿੱਧਰ ਦਾ ਮੇਲ ਹੈ? ਉਹ ਪੀਰ ਤੇ ਹੋਏਗਾ ਉਹਦੇ ਕੋਲ ਪੀਰੀ ਨਹੀਂ ਹੋਣੀ, ਉਹ ਫਕੀਰ ਤੇ ਹੋਏਗਾ ਪਰ ਉਹਦੇ ਕੋਲ ਫਕੀਰੀ ਨਹੀਂ ਹੋਏਗੀ। ਕਹਿਣ ਮਾਤਰ ਫਕੀਰ ਹੈ, ਕਹਿਣ ਮਾਤਰ ਪੀਰ ਹੈ। ਉਹ ਸਾਧੂ ਤੇ ਹੋਏਗਾ ਉਹਦੇ ਕੋਲ ਸਾਧਗੀ, ਸਾਧਨਾ ਨਹੀਂ ਹੋਣੀ। ਸਾਧਨਾ ਤੋਂ ਬਿਨਾਂ ਕਿਵੇਂ ਬਣੇਗਾ ਸਾਧੂ? ਸਾਧੂ ਸਾਧ ਹੋ ਕੇ ਮਨ ਨੂੰ ਸਾਧਿਆ ਨਾ, ਐਵੇਂ ਸਾਧ ਜਟਾ ਵਧਾਉਣ ਦਾ ਕੀ ਫਾਇਦਾ? ਕੀ ਫਾਇਦਾ? ਬੰਦਾ ਹੋ ਕੇ ਕੀਤੀ ਬੰਦਗੀ ਨਾ, ਐਵੇਂ ਬੰਦਾ ਕਹਾਉਣ ਦਾ? ਉਹ ਗੁਰਸਿੱਖ ਹੋ ਕੇ ਬਾਣੀ ਨੂੰ ਮੰਨਿਆ ਨਾ, ਐਵੇਂ ਸਿੱਖ ਕਹਾਉਣ ਦਾ
1: ਕੀ ਫਾਇਦਾ?
0: ਕੀ ਫਾਇਦਾ? ਗੁਰਸਿੱਖ ਹੋ ਕੇ ਬਾਣੀ ਨੂੰ ਮੰਨਦਾ ਨੀ ਸਿੱਖ ਕਿੱਧਰ ਦਾ? ਸਾਧੂ ਹੋ ਕੇ ਸਾਧਨਾ ਕੀਤੀ ਨਾ, ਸਾਧੂ ਕਿੱਧਰ ਦਾ? ਬੰਦਾ ਹੋ ਕੇ ਬੰਦਗੀ ਤੇ ਕਦੇ ਕੀਤੀ ਨੀ। ਜੇ ਤੂੰ ਪੁੱਛੇ ਕੌਣ ਹੈ, ਮੈਂ ਬੰਦਾ। ਪਰ ਮਹਾਰਾਜ ਜੀ ਤੇ ਕਹਿੰਦੇ ਨੇ ਬੰਦੇ ਸੇ ਜੇ ਪਵੈ ਵਿੱਚ ਬੰਦੀ। ਉਹ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਭਗਤ ਸਾਧ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਾਧਨੇ ਦਾ, ਬੰਦਗੀ ਬਗੈਰ ਰਵਿਦਾਸ ਮਾਨ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਬੰਦਾ ਬੰਦੇ ਸੇ ਪਵੈ ਵਿੱਚ ਬੰਦੀ, ਬੰਦਾ ਹੈ ਹੀ ਉਹ ਹੈ ਜਿਹੜਾ ਬੰਦਗੀ ਕਰਦਾ ਹੈ। ਬੰਦਾ ਬੰਦਗੀ ਕਰਦਾ ਮਹਾਨ ਹੈ, ਜੇ ਬੰਦਾ ਬੰਦਗੀ ਨਾ ਕਰੇ ਤੇ ਫਿਰ ਸ਼ੈਤਾਨ ਹੈ। ਸੋ ਬੰਦਗੀ ਜ਼ਰੂਰੀ ਹੈ, ਸਿਮਰਨ ਜ਼ਰੂਰੀ ਹੈ, ਧਿਆਨ ਦੇਣਾ। ਬੀਬੀਆਂ ਨੂੰ ਇੱਥੇ ਕਿੱਡਾ ਵੱਡਾ ਮਾਣ ਹੈ, ਭੈਣਾਂ 'ਚ ਟੁੱਕਦੀਆਂ ਦੀਵਾ ਜਗਾਉਣ, ਪਰ ਬੀਬੀਆਂ ਵੀ ਬਾਣੀ ਪੜ੍ਹ ਸਕਦੀਆਂ ਨੇ, ਸਿਮਰਨ ਕਰ ਸਕਦੀਆਂ ਨੇ, ਸਤਸੰਗ ਕਰ ਸਕਦੀਆਂ, ਪਾਠ ਕਰ ਸਕਦੀਆਂ। ਬੀਬੀਆਂ ਨੂੰ ਫੁੱਲ ਅਧਿਕਾਰ ਨੇ ਅੰਮ੍ਰਿਤ ਛਕ ਲੈਣ, ਸਿੰਘਣੀਆਂ ਸਜਣ। ਬਰਾਬਰ ਦਾ ਦਰਜਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ, ਬਰਾਬਰ ਦਾ ਦਰਜਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਹੋਰ ਨਾ ਕਿਸੇ ਨੇ ਦਿੱਤਾ। ਇਹ ਸਤਿਗੁਰਾਂ ਨੇ ਸਤਿਕਾਰ ਦਿੱਤਾ। ਸੋ ਭੈਣਾਂ ਨੂੰ ਬੇਨਤੀ ਹੈ, ਇਹ ਸਤਿਕਾਰ ਮਿਲਿਆ ਤੇ ਇਹਨੂੰ ਸੰਭਾਲ ਕੇ ਰੱਖੋ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰਦੁਆਰਾ ਸਾਹਿਬ ਜਾਓ, ਬਾਣੀ ਪੜ੍ਹੋ। ਜੇ ਨਹੀਂ ਵੀ ਪਰਿਵਾਰ ਵਾਲੇ ਮਨ ਦੇ ਅਰਦਾਸ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਨਾ ਇੱਕ ਦਿਨ ਸੱਚਮੁੱਚ ਘਰ 'ਚ ਸਿੱਖੀ ਆ ਜਾਏਗੀ। ਅਰਦਾਸ ਇੱਕ ਦਿਨ ਜ਼ਰੂਰ ਕਿਰਪਾ ਹੋਏਗੀ। ਹੁਣ ਧਿਆਨ ਦਿਓ ਭਾਈ, ਮਾਈ ਬੀਬੀ ਭਾਗੋ ਕੇ ਨਹੀਂ ਲਏ ਬਈ, ਅਸੀਂ ਜਾਵਾਂਗੀਆਂ। ਮਹਾਂ ਸਿੰਘ ਨਾ ਹੁਣ ਹੋਰ ਸ਼ਰਮ ਨਾ ਕਰੋ, ਬਸ ਹੁਣ ਧਰਤੀ ਵੇਲ ਨਹੀਂ ਦਿੰਦੀ ਸਾਨੂੰ, ਪਹਿਲਾਂ ਘਰ ਵਾਲਿਆਂ ਨੇ ਪੁੱਛਿਆ, ਹੁਣ ਤੁਸੀਂ ਬਸ ਕਰੋ। ਬੀਬੀਆਂ ਚੁੱਪ ਕਰ ਗਈਆਂ। ਮਹਾਂ ਸਿੰਘ ਨੇ ਮਾਰੀ ਲਕੀਰ, ਕਹਿੰਦੇ ਆ ਜਾਓ, ਉਹ ਆ ਜਾਓ ਜਿਹਨੇ

Thank you.

0: ਕੋਈ ਆ ਜਾਓ ਉਹ ਲੀਕ ਪਾਰ ਕਰੇ ਜਿਹੜਾ ਜਾਨ ਤਲੀ ਤੇ ਧਰੇਗਾ ਉਹ ਆਵੇ ਉਹ ਟੱਪ ਜਾਵੇ ਬਸ ਫਿਰ ਵਧਾਵਾ ਲਿਖਿਆ ਤੇ ਬੜਿਆਂ ਨੇ ਸੀ ਕਈਆਂ ਨੇ ਲਿਖਿਆ 200 ਨੇ ਲਿਖਿਆ ਇਤਿਹਾਸਕਾਰ ਲਿਖਦੇ ਕਈ ਲਿਖਦੇ ਵੀ 700 ਨੇ ਲਿਖਿਆ ਪਰ ਬਖਸ਼ਾਉਣ ਵਾਸਤੇ ਕੇਵਲ 40 ਪੂਰੇ ਸਾਰੇ ਦੇ ਲਓ ਮਾਰ 40 ਦੇ 40 ਮਾਈ ਭਾਗੋ ਕਹਿੰਦੀ ਮੈਂ ਵੀ ਜਾਣਾ ਹੈ ਕਹਿੰਦੇ ਤੂੰ ਕੀ ਕਰਨਾ ਤੂੰ ਰਹਿ ਇੱਥੇ ਕਹਿੰਦੀ ਨਹੀਂ ਨਹੀਂ ਮੈਂ ਵੀ ਆਪਣੀ ਜਾਨ ਵਾਰ ਦੇਣੀ ਮਾਈ ਭਾਗੋ ਵੀ ਤੁਰ ਪੀ ਚੁੱਕਿਆ ਪਰਚਾ ਮਹਾਰਾਜ ਨੇ ਬੜਿਆਂ ਤੇ ਕਿਰਪਾ ਕੀਤੀ ਉਹ ਬਾਣੀ ਹੈ ਕਈ ਐਸੇ ਵੀ ਹਮ ਤੋਲਣ ਜਾਣਾ ਤਕੜੀ ਮਹਾਰਾਜ ਜੀ ਨੂੰ ਕਹਿੰਦੇ ਨੰਗੀ ਕਰਦ ਕਦੇ ਨਹੀਂ ਪਕੜੀ ਕਹਿੰਦੇ ਇਸ ਛੁਰੀ ਤੋਂ ਵੀ ਡਰਦੇ ਆ ਜਿਹੜੀ ਕਰਦ ਨਹੀਂ ਫੜੀ ਕਦੇ ਤੁਸੀਂ ਕਹਿੰਦੇ ਤਲਵਾਰ ਫੜੋ ਚਿੜੀ ਉਡੇ ਤੋਂ ਹਮ ਡਰ ਜਾਏ ਹੈ ਦੁਸ਼ਮਣ ਸੇ ਕੈਸੇ ਲੜਦੇ ਕਹਿੰਦੇ ਦੁਸ਼ਮਣਾਂ ਨਾਲ ਕਿਵੇਂ ਲੜੇ ਤੇ ਚਿੜੀ ਉੱਡਣ ਤੋਂ ਡਰ ਜਾਂਦੇ ਆ ਐਡਾ ਦਿਲ ਛੋਟਾ ਸਾਡਾ ਮਾਰ ਨੇ ਰੱਖਿਆ ਸਿਰ ਤੇ ਹੱਥ ਉਹ ਵੀ ਤਿਆਰ ਪਰ ਤਿਆਰ ਹੋ ਗਏ ਚੁੱਕ ਲਿਆ ਘੋੜਨਾ ਕਹਿੰਦੇ ਦੱਸੋ ਕਿ ਤੈਨੂੰ ਜਾਈਏ ਕਿਹਦਾ ਸਿਰ ਭੰਨਣਾ ਦੱਸੋ ਐਡੀ ਪਾਵਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਜਿਲ੍ਹੇ ਵੱਲ ਇੱਕ ਵਾਰੀ ਤੱਕ ਦਿੰਦੇ ਸੀ ਉਹ ਮਾਲਾ ਫੇਰਨ ਵਾਲਿਆਂ ਨੂੰ ਸੂਰਮੇ ਵਿਰਾਗੀ ਸਾਧਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡਾ ਫੜਾ ਦਿੱਤਾ ਉੱਧਰ ਤੱਕਿਆ ਸੈਦ ਖਾਂ ਪਠਾਣ ਵੱਲ ਉਹਨੂੰ ਫੜਾ ਕੇ ਮਾਲਾ ਖੰਡਾ ਉੱਥੋਂ ਲੈ ਲਿਆ ਮਾਲਾ ਫੜਾ ਕੇ ਉਹਨੂੰ ਭਗਤ ਬਣਾ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਚ ਪਾਵਰ ਸੀ ਇੱਕ ਵਿਰਾਗੀ ਸਾਧ ਜਿਹੜਾ ਸਾਧ ਸੰਗਤ ਵਿਰਾਗੀ ਸਾਧ ਜਿਹੜਾ ਆਪਣੇ ਡੇਰੇ 'ਚ ਬੈਠਾ ਬਾਬਾ ਬੰਦਾ ਸਿੰਘ ਬਹਾਦਰ ਇਹੋ ਜਿਹੀ ਨਜ਼ਰ ਪਾਈ ਇੱਕ ਮਿੰਟ ਦੇ ਵਿੱਚ ਸੂਰਮਾ ਬਣਾ ਕੇ ਤੋੜਤਾ ਤੇ ਕਿਧਰੇ ਸੈਲਖਾਂ ਜਰਨੈਲਾਂ ਵਰਗਿਆਂ ਦੀ ਤਲਵਾਰ ਫੜ ਕੇ ਮਾਲਾ ਫੜਾ ਦਿੱਤੀ ਇਹ ਗੁਰੂ ਗੋਬਿੰਦ ਸਿੰਘ 'ਚ ਪਾਵਰ ਸੀ ਗੁਰਮੁਖੋ ਹਰ ਇੱਕ 'ਚ ਹੈ ਗੁਰੂ ਅੱਜ ਹੈ ਉਹ ਜਿਹਾ ਤੁਰੇ ਫਿਰਦੇ ਆ ਭਜਾਈ ਸਕਦੇ ਟਰਾਲੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਇੰਨੀ ਪਾਵਰ ਫਿਰਦੇ ਕਿੱਥੇ ਆ ਹੁਣ ਸਾਧ ਸੰਗਤ ਚੱਲ ਪਿਆ ਜਥਾ ਮੰਜਲਾ ਮਾਰਦਾ ਹੋਇਆ ਇਤਿਹਾਸ ਲੰਮਾ ਇੱਥੇ ਹੁਣ ਬਸ ਥੋੜ੍ਹਾ ਜਿਹਾ ਸਮਝ ਲਓ ਸਮਾਪਤੀ ਕਰ ਦਈਏ ਖਦਰਾਣਾ ਚੌਧਰੀ ਸੀ ਖਦਰਾਣੇ ਚੌਧਰੀ ਦੀ ਇੱਕ ਢਾਬ ਸੀ ਖਦਰਾਣੇ ਦੀ ਢਾਬ ਜਿਹਨੂੰ ਕਹਿੰਦੇ ਆ ਉਸ ਖਦਰਾਣੇ ਦੀ ਢਾਬ ਦੇ ਕੋਲ ਹੁਣ ਮਹਾਰਾਜ ਜਾ ਰਹੇ ਨੇ ਪਿੱਛੇ ਫੌਜਾਂ 10,000 ਫੌਜ ਸੀ ਗੁਰਮੁਖੋ 10,00,000 ਨਹੀਂ ਸੀ 10,00,000 ਤੇ ਚਮਕੌਰ ਦੀ ਗੜੀ ਪਈ ਹੈ 10,000 ਫੌਜ ਹੁਣ ਵਜੀਦਾ ਮਗਰ ਮਗਰ ਆ ਰਿਹਾ ਅਹਿਲੀ ਅਹਿਲੀ ਦੇ ਨਾਰੇ ਲੱਗਦੇ ਆ ਰਹੇ ਆ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਦਰਾਣੇ ਦੀ ਢਾਬ ਤੇ ਪਹੁੰਚੇ ਮਹਾਰਾਜ ਲੱਗੇ ਡੇਰਾ ਕਰਨ ਸੇਵਾਦਾਰ ਕਹਿੰਦੇ ਸੱਚੇ ਪਾਤਸ਼ਾਹ ਮਗਰ ਆ ਰਹੀਆਂ ਨੇ ਫੌਜਾਂ ਆਪਾਂ ਟਿੱਬੇ ਤੇ ਚੱਲ ਕੇ ਡੇਰਾ ਕਰਾਂਗੇ ਆਪਾਂ ਇੱਥੇ ਨਹੀਂ ਡੇਰਾ ਕਰ ਲਿਆ ਉੱਥੋਂ ਥੋੜ੍ਹਾ ਜਿਹਾ ਅੱਗਾ ਅੱਗੇ ਉੱਚਾ ਟਿੱਬਾ ਹੈ ਮਹਾਰਾਜ ਨੇ ਉਹਦੇ ਤੇ ਪੜਾਅ ਕਰ ਲਿਆ ਇੱਧਰੋਂ ਮਹਾਂ ਸਿੰਘ ਹੋਣੀ ਪੁੱਛਦੇ ਪੁੱਛਦੇ ਪੁੱਛਦੇ ਉੱਥੇ ਖਦਰਾਣੇ ਦੀ ਢਾਬ ਤੇ ਪਹੁੰਚ ਗਏ ਖਦਰਾਣੇ ਦੀ ਢਾਬ ਕਿਹੜੀ ਹੈ ਜਿੱਥੇ ਅੱਜ ਮੁਕਤਸਰ ਸਾਹਿਬ ਆਖੋ ਸਤਨਾਮ ਖਦਰਾਣੇ ਦੀ ਢਾਬ ਤੇ ਜਦੋਂ ਇਹ 40 ਸਿੰਘ ਪਹੁੰਚੇ ਨਾਲ ਮਾਈ ਭਾਗੋ ਮਹਾਂ ਸਿੰਘ ਜਥੇਦਾਰ ਇਹਨਾਂ ਦਾ ਉੱਥੋਂ ਇੱਕ ਪ੍ਰੇਮੀ ਨੂੰ ਪੁੱਛਿਆ ਕਹਿੰਦੇ ਗੁਰਮੁਖਾ ਸਤਿਗੁਰੂ ਕਿੱਥੇ ਨੇ ਕਹਿੰਦੇ ਅੱਗੇ ਉੱਚੀ ਟਿੱਬੀ ਤੇ ਮਹਾਰਾਜ ਨੇ ਪੜਾ ਕੀਤਾ ਪੜਾ ਕੀਤਾ ਪਿੱਛੇ 10,000 ਫੌਜ ਆ ਰਹੀ ਹੈ ਰਾਤ ਮਹਾਰਾਜ ਨੇ ਕੱਟਣੀ ਹੈ ਉੱਤੇ ਤੇ ਫੌਜ ਨੇ ਉੱਤੇ ਹੱਲਾ ਬੋਲ ਦੇਣਾ ਉਸ ਸਮੇਂ ਮਹਾਂ ਸਿੰਘ ਕਹਿੰਦਾ ਵੀ ਆਹ ਮੌਕਾ ਹੈ ਹੁਣ ਆਪਾਂ ਆਉਣ ਵਾਲੀ ਫੌਜ ਨੂੰ ਰੋਕਾਂਗੇ ਸਤਿਗੁਰੂ ਅੱਗੇ ਲੰਘ ਜਾਣਗੇ ਆਉਣ ਵਾਲੀ ਫੌਜ ਨੂੰ ਰੋਕਦਿਆਂ ਜਾਨਾਂ ਵਾਰ ਕੇ ਮੱਥੇ ਤੇ ਲੱਗਿਆ ਕਲੰਕ ਧੁੱਪ ਜਾਏਗਾ ਆਪਣੇ ਖੂਨ ਨਾਲ ਧੋਣਾ ਜਿਹੜਾ ਮੱਥੇ ਤੇ ਬੇਮੁਕਤਾਈ ਦਾ ਦਾਗ ਹੈ ਨਾ ਗੁਰਮੁਖੋ ਕਹਿੰਦੇ ਇਹ ਖੂਨ ਨਾਲ ਧੋਣਾ ਖੂਨ ਨਾਲ ਇੰਜ ਨਹੀਂ ਧੁੱਪੇਗਾ ਉੱਥੇ ਡੇਰਾ ਕੀਤਾ ਪੜਾ ਕੀਤਾ ਇਹਨਾਂ ਕੋਲ ਜਿੰਨੇ ਕੱਪੜੇ ਸੀ ਝਾੜੀਆਂ ਤੇ ਪਾ ਤੇ ਦੂਰੋਂ ਇੰਜ ਲੱਗਦਾ ਵੀ ਡੇਰਾ ਆਹ ਪੜਾ ਕੀਤਾ ਮਹਾਰਾਜ ਨੇ ਭੁਲੇਖਾ ਪੈ ਗਿਆ ਸਾਰੀਆਂ ਫੌਜਾਂ ਆ ਗਈਆਂ ਵੀ ਹੁਣ ਤੇ ਘੇਰਾ ਪਾ ਲਿਆ ਜਦੋਂ ਸਾਰੀ ਫੌਜ ਇੱਕ ਥਾਂ ਤੇ ਇਕੱਠੀ ਹੋ ਗਈ ਮਹਾਂ ਸਿੰਘ ਹੋਣੀ ਝਾੜੀਆਂ 'ਚ ਲੁਕੇ ਹੋਏ ਸੀ ਉਹਨਾਂ ਨੂੰ ਇੰਜ ਹੋਇਆ ਵੀ ਆਹੀ ਸਥਾਨ ਹੈ ਮਹਾਰਾਜ ਉੱਚੀ ਟਿੱਬੇ ਤੇ ਅੱਗੇ ਸੀ ਬਸ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਕੋਲ ਗੋਲੀ ਸਿੱਕਾ ਖਤਮ ਹੋ ਗਿਆ ਫਿਰ 5-5 ਜਣੇ ਲੜੇ ਜਾ ਕੇ ਮੈਦਾਨੇ ਜੰਗ ਵਿੱਚ ਫੌਜ ਅੱਧੀ ਰਹਿ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਟਿੱਬੀ ਤੇ ਖਲੋਤੇ ਵੇਖਦੇ ਨੇ ਆਪਣੀ ਮੌਜ ਵਿੱਚ ਕਿਤੇ ਕਿਤੇ ਤੀਰ ਛੱਡਦੇ ਨੇ ਇੱਕ ਇੱਕ ਤੀਰ ਹਜ਼ਾਰਾਂ ਨੂੰ ਵਿੰਨਦਾ ਜਦੋਂ ਵੇਖਿਆ ਮਹਾਰਾਜ ਨੇ ਇੱਕ ਖੇਡ ਵਰਤਾਈ ਸਾਰੀ ਫੌਜ ਨੂੰ ਪਿਆਸ ਲੱਗ ਗਈ ਵਜੀਦਾ ਕਪੂਰੇ ਨੂੰ ਪੁੱਛਦਾ ਕਪੂਰਿਆ ਪਾਣੀ ਕਿੱਥੋਂ ਮਿਲੂ ਕਹਿੰਦੇ ਜੇ ਤੇ ਅੱਗੇ ਜਾਵਾਂਗੇ फिर ते मिलेगा दस ती पोते जे पिछे मुड़ांगे फिर दस पोते वजीदा कहिंदा अगे नहीं जाना पिछे मुड़ के फौज मोड़ ली पिछे अद्धी फौज लैके वापस मुड़िया चाली सिंह उधर अद्धी फौज हुण फिर गुरु गोबिंद सिंह महाराज उच्ची टिब्बी तो उतर के आए हुण वेखिए ते सही अपने प्यारियां दा हाल महाराज मैदाने जंग विच आए चाली दे चाली सिंह शहीद हो गए इको ही सहकद है वह है महा सिंह महाराज जी आए ना जदों तुरे आउंदे ने महाराज ने जोड़ा बाहर लाता सेवादार ने जोड़ा अगे करता कहिंदा महाराज जी जोड़ा पा लो देखो किवें लोथां दे ढेर लगे ने खून नाल चरण लिबड़ जाणगे तुहाडे कंडे ने जोड़ा पा लो सतगुर कहिंदे असीं जोड़ा नहीं पाउणा क्यों नहीं पाउणा महाराज जी क्यों नहीं पाउणा जोड़ा सतगुरु कहन लगे मैं जोड़ा ता नहीं पाउणा जिथे दुश्मनां दे शरीर पए ने मेरे सिंघां दे शरीर पए ने सिंघां दे केस कई वारी खुले हुंदे ने दस्तार खुल गई होई केसां दे केस किते खुले होए ते किते मेरा पैर ना उत्ते टिक जाए इस करके जोड़ा बाहर लाउणा सिंघां दे केसां दा सत्कार गुरु गोबिंद सिंह देखो किन्ना केसा का इना प्यार साढ़े गंधी नाली चुनते हैं हूँ नाई वो करता की भाई जोड़ा थोड़े केस कतल करते ने कई कई योजे जोड़े जाते नाइया दुकाना से वो केसा सामभ सामभ रखते गंदिया नालिया च ही रोलते किड्डी वड्डी कृपा की एक पासे गुरु गोबिंद सिंह ने ते महाराज का प्यार है गुरु गोबिंद सिंह ने अपना सरबंस वारिया सब कुछ साडे वास्ते लुटाया एक पासे गुरु गोबिंद सिंह ने दूजे पासे नाई की दुकान है एक पासे आनंदपुर साहब है दुख की गल यह है इनू आनंदपुर चंगा नहीं लगता इनू गुरु गोबिंद सिंह साहब चंगे नहीं लगते इनू नाई की दुकान से नाई ही चंगा लगता है इनू गुरु गोबिंद सिंह की कृपान चंकी नहीं लगती इनू नाई की कैंची चंकी लगती मेरी वीरां दे चरणां च बेनती है गुस्सा ना करो भाई मन बनाओ अमृत छक लो पहला गलती होगी होगी हुण केसां दी बेइज्जती करनी हट जाओ इन्ना कु परण कर लो तां सेडी भाषा तुसीं साडे मुड़ के केस कतल नहीं करावांगा जिन्हें भी तकड़े तकड़े साइंसदान होए ने सब ने केस रखे हुए क्यों रखते ने अंग्रेज लोग साइंसदान जिन्हें ने उन्होंने केस रखे ने क्यों कहिंदे दिमाग कम करदा इहदे नाल एंटीने लगे ने घरां दे विच इवें जिवें कहिंदे इह वी महाराज ने इहदे नाल शक्ति मिलदी है दिमाग नूं इस वास्ते साइंसदान भी मनदे ने भी केस रखणे जरूरी जिन्हें गुरु भी वड्डे सतगुरु होए ने सब केसा धारी राम जी केसा धारी कृष्ण जी केसा धारी सब केसा धारी होए ने ते कित्थों चली मर्यादा चलो हुण मेरे कोल इन्ना समा नहीं लम्मा कि मैं लम्मी विचार करा पर हुण इत्थे समझ लो गुरु गोबिंद सिंह ने जोड़ा लाता बार सेवादार कहिंदा महाराज जोड़ा पा लो सतगुर कहिंदे नहीं हो सकदा मेरे किसे सिंह दे केस खुले होए ते किसे उत्ते पैर ना टिक जाए साडा मैदाने जंग विच गए जिहड़ा पंज कदम अगे होके शहीद होया मेरा पंज हजारी जिहड़ा दस कदम अगे होके शहीद होया मेरा दस हजारी जिहड़ा भी कदम अगे होके शहीद होया महाराज जी कहिंदे ने आ मेरा भी हजारी वर देंदे फिरदे ने वर देंदे ने अतुट मन आए वर देंदे ने कलगियां वाले कित्थों मेहर दे खजाने जिथे तोट है ही इन्हे नूं वेख्या महा सिंह महाराज जी कहिंदे ने आ ते महा सिंह लगदा भज के महाराज जी गए ते गोद विच रख लिया महा सिंह दा सिर महाराज जी कहिंदे ने महा सिंघा खोल अखां कल मैं बेनती कीती सी उत्थे लै आओ सी महा सिंघा खोल अखां आ गए असी महा सिंह ने खोलियां अखां खोल के फिर बंद कर लिया सतगुरु कहिंदे महा सिंह अखां बंद क्यों कर लिया कहिंदा महाराज शर्म आउंदी है देखा किवें मैं ते लेके आ गया क्यों साडा गुरु नहीं सिरे सिंह तुहाडे अल वेखां किवें शर्म आउंदी है किवें करना दस दस वारी छक के चौड़े होके फिरदे आ कोई शर्म है पंज पंज वारी अमृत छक माड़ा जा नां लै दे सरोपा लै जा के दस वारी अमृत छकिया भज्जिया ही आउंदा रे जी न लज लाज तो है ना शर्म नहीं आउंदी दस दस वारी अमृत छक के चौड़े होके फिरते ने ये प्रधान जी साडे गुरुद्वारे दा खांदा रोज मास है पींदा शराबा है ये की सेह तो भाई दुनिया नूं जरूर तार देगा सारे पिंड नूं नाले सारे इलाके नूं जिहड़ा खोदी रजदा फिरदा रोज ਸਾਧ ਸੰਗਤ ਸਤਿਕਾਰ ਹੈ ਇੱਥੇ, ਪਰ ਉਹਨਾਂ ਦਾ ਜਿਹੜੇ ਜੁੜੇ ਹੋਏ ਨੇ ਉਹਨਾਂ ਦਾ ਸਤਿਕਾਰ ਕਹਿਣ ਦੀ ਗੱਲ ਨਹੀਂ, ਆਪੇ ਹੋ ਜਾਣਾ। ਪਰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਬੇਨਤੀ ਕੱਲ ਕੀਤੀ ਸੀ, ਲੋਕਾਂ ਨੂੰ ਰਾਮ ਖਲਾਉਣਾ ਜਾਂਦਾ, ਇਹ ਖੇਡ ਨਹੀਂ, ਅੰਮ੍ਰਿਤ ਪਤਾਸਿਆਂ ਦਾ ਪਾਣੀ ਨਹੀਂ। ਜੇ ਭੁੱਲਾਂ ਕਰਨੀਆਂ ਨੇ ਫਿਰ ਕਿਉਂ ਸਿੱਖੀ ਨੂੰ ਦਾਗ ਲਾਉਣਾ? ਡਿੱਗਦਾ ਸੀ ਡਿੱਗਦਾ ਰਹਿੰਦਾ, ਪੀਂਦਾ ਸੀ ਪੀਂਦਾ ਰਹਿੰਦਾ ਸ਼ਰਾਬਾਂ। ਪਰ ਸ਼ੱਕ ਕੇ ਗਲਤੀ ਨਾ ਕਰੋ, ਭੁੱਲ ਕੇ ਵੀ ਬੇਮੁਖਤਾਈ ਦਾ ਦਾਗ ਬੜਾ ਪੈਣਾ। ਸਾਨੂੰ ਸ਼ਰਮ ਨਹੀਂ ਆਉਂਦੀ। ਮਾਂ ਸਿੰਘ ਨੇ ਸ਼ਰਮ ਨਾਲ ਪਲਕਾਂ ਬੰਦ ਅੱਖਾਂ ਬੰਦ ਕਰ ਲਈਆਂ, ਕਹਿੰਦਾ ਮਹਾਰਾਜ ਸ਼ਰਮ ਆਉਂਦੀ ਹੈ, ਮੈਂ ਤੁਹਾਡੇ ਵੱਲ ਵੇਖਾਂ ਕਿਵੇਂ। ਉਹ ਨਾਲੇ ਜਾਨਵਾਰੀ ਫਿਰਦਾ, ਸਾਰੇ ਸਰੀਰ ਤੇ ਫੱਟ ਹੋਏ ਪਏ ਨੇ, ਫਿਰ ਵੀ ਉਹਦੇ 'ਚ ਵੇਖਣ ਦੀ ਹਿੰਮਤ ਨਹੀਂ। ਪਰ ਅਸੀਂ ਅਖੰਡ ਪਾਠ ਸਾਹਿਬ ਕਰਾਇਆ, ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੇ ਸਾਹਮਣੇ ਅੰਮ੍ਰਿਤ ਛਕਿਆ ਸੀ। ਹੁਣ ਕਿਰਪਾਨ ਕਿੱਲੇ ਤੇ ਟੰਗੀ ਹੈ, ਹੁਣ ਸਿਰ ਤੇ ਕੇਸ ਵੀ ਨਹੀਂ। ਅਖੰਡ ਪਾਠ ਕਰਾਇਆ, ਮਨ ਦਾ ਸਰੂਪ ਸਿਰ ਤੇ ਚੁੱਕੀ ਜਾਂਦਾ, ਸਤਿਗੁਰੂ ਸਿਰ ਤੇ ਨੇ, ਤੈਨੂੰ ਸ਼ਰਮ ਨਹੀਂ ਆਉਂਦੀ? ਮਹਾਰਾਜ ਕੀ ਸੋਚਦੇ ਹੋਣਗੇ, ਸਤਿਗੁਰਾਂ ਦੇ ਸਾਹਮਣੇ ਜਾਂਦੇ ਕਿਵੇਂ ਆਪਾਂ? ਪਰ ਕਾਰਨ ਪਤਾ ਕੀ ਹੈ? ਬਸ ਇੱਥੇ ਗੱਲ ਮੁਕਾ ਦੇ, ਸਮਾਂ ਜਾਇਜ ਨਹੀਂ ਦਿੰਦਾ ਅੱਗੇ। ਮਹਾਂ ਸਿੰਘ ਦੇ ਕੋਲ ਗਏ, ਵਰ ਦਿੰਦੇ ਨੇ, ਅਟੁੱਟ ਮਨ ਆਏ, ਕਦੋਂ? ਮਿਹਰ ਦੇ ਖਜ਼ਾਨਿਆਂ ਚੋਂ। ਮਹਾਂ ਸਿੰਘ ਨੇ ਸਿਰ ਰੱਖ ਕੇ ਨਾ, ਮਹਾਰਾਜ ਜੀ ਨੇ ਗੋਦ ਵਿੱਚ ਮਹਾਂ ਸਿੰਘ ਦਾ ਰੁਮਾਲ ਦੇ ਨਾਲ, ਆਪਣੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਜਿਆ, ਆਪਣੇ ਪੁੱਤਰ ਦਾ ਨਹੀਂ ਪੂੰਜਿਆ। ਸਤਨਾਮ
1: ਸ੍ਰੀ ਵਾਹਿਗੁਰੂ।
0: ਆਪਣੇ ਪੁੱਤਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦਾ ਮੂੰਹ ਨਹੀਂ ਮਾਰਨ ਦੇ ਪੂੰਜਿਆ ਕੱਪੜੇ ਨਾਲ, ਨਾ ਹੀ ਉੱਤੇ ਕੱਪੜਾ ਪਾਉਣ ਦਿੱਤਾ। ਬੱਦਲਾਂ ਚ ਬਦਲ ਬਿਜਲੀ ਝਮੱਕੇ ਸੀਗੀ ਮਾਰਦੀ, ਹੋਈ ਰਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਜਰਾ ਕੁ ਚੱਲੀਏ ਚਮਕੌਰ ਸਾਹਿਬ, ਸਿਰਫ ਮੈਂ 2 ਮਿੰਟ ਵਾਸਤੇ, ਵੱਧ ਨਹੀਂ ਲੈ ਕੇ ਜਾਂਦਾ, ਸਿਰਫ 2 ਮਿੰਟ, ਕਿਉਂਕਿ ਮੈਂ ਮੁਕਤਸਰ ਸਾਹਿਬ ਦੀ ਗੱਲ ਕਰਦਾ, ਇੱਥੇ ਢੁਕਦਾ ਪ੍ਰਮਾਣ ਹੈ। ਚਮਕੌਰ ਸਾਹਿਬ ਸਿਰਫ 2 ਮਿੰਟ। ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ, ਹੋਈ ਰਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਦਇਆ ਸਿੰਘ ਵੱਲ ਨਿਗਾਹ ਪਈ ਜ਼ਿਆਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਮਹਾਰਾਜ ਲੱਗੇ ਨਾ ਜਾਣ, ਬਿਜਲੀ ਦਿਸਕੀ ਕੀ ਵੇਖਿਆ? ਜੁਝਾਰ ਸਿੰਘ ਦਾ ਸਰੀਰ ਦਇਆ ਸਿੰਘ ਦੀ ਗੋਦ ਵਿੱਚ ਸਿਰ ਰੱਖਿਆ ਹੋਇਆ। ਮਾਂ ਸਿੰਘ ਨੇ ਵੇਖਿਆ, ਨੇੜੇ ਜਾ ਕੇ ਕਈ ਕਦਮਾਂ ਪਿੱਛੇ ਮੁੜ ਗਏ, ਕਈ ਕਦਮਾਂ ਬੋਲੇ ਦਇਆ ਸਿੰਘ, ਲਾਸ਼ ਤੱਕ ਕੇ ਮਾਸੂਮ ਦੀ, ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਇਹ ਕਲਗੀ

0: ਬੜੇ ਪਿਆਰ ਨਾਲ ਪਰਵਰਿਸ਼ ਕੀਤੀ ਸੀ। ਦੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਦਇਆ ਸਿੰਘ ਸਵਾਲ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦਾ, ਸੱਚੇ ਪਾਤਸ਼ਾਹ ਕੀ ਖੇਡ ਵਰਤਾ ਰਹੇ ਹੋ? ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਉਹ ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ? ਕੱਫਣ ਤੋਂ ਬਗੈਰ ਕੋਈ ਗਿਆ ਅੱਜ ਤੱਕ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਇਆ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ। ਦਇਆ ਸਿੰਘ ਕਹਿੰਦਾ, ਮਹਾਰਾਜ ਤੁਸੀਂ ਤੇ ਨਹੀਂ ਮੰਨਦੇ, ਮੈਂ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿੰਦਾ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਕਿਰਪਾ ਕਰੋ। ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਉਹ ਪੁੱਤਰਾਂ ਦੀ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਮਹਾਰਾਜ ਤੁਸੀਂ ਕਿਹੜੀ ਗੱਲ ਪਿੱਛੇ ਲੱਗੇ ਹੋ ਦੱਸੋ? ਬੋਲੇ ਸਨ ਦਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਦੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਮਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ, ਉਹ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਗੁਰੂ ਗੋਬਿੰਦ ਸਿੰਘ ਕਹਿੰਦੇ, ਉੱਤੇ ਕੋਈ ਕੱਪੜਾ ਨਹੀਂ ਪਾਇਆ, ਕੋਈ ਆਪਣੇ ਬੱਚਿਆਂ ਦੇ ਮੂੰਹ ਨਹੀਂ ਪੂੰਝੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਦੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ, ਉਹ ਦਇਆ ਸਿੰਘਾਂ ਮੋਹਦੀਆਂ ਕਿਉਂ ਦਈ ਜਾਨ ਥੰਮੀਆਂ? ਮਹਾਰਾਜ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ ਕਹਿੰਦੇ ਦਇਆ ਸਿੰਘ ਨੇ, ਦਇਆ ਸਿੰਘਾ ਕਿਉਂ ਫਿਕਰ ਕਰਦਾ? ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ, ਧਿਆਨ ਦੇਣਾ, ਦਇਆ ਸਿੰਘਾ ਮੋੜ ਦੇ ਅਜੀਤ ਦੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ। ਮਹਾਰਾਜ ਜੀ ਕਹਿੰਦੇ ਨੇ, ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜਦੇ, ਤੂੰ ਇਹਦਾ ਹੀ ਨਿਸ਼ਾਨਾ ਇਹਦੇ ਮੁੱਖ ਉੱਤੇ। ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਨਾ ਥੰਮੀਆਂ, ਉਹ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਕਿੱਥੇ ਮੁੱਕ ਗਿਆ ਕੰਮ? ਸਿੱਖੀ ਦੀਆਂ ਵਾਟਾਂ ਤੇ ਅਜੇ ਬੜੀਆਂ ਲੰਮੀਆਂ ਨੇ, ਉਹ ਕਿੱਥੇ ਬਣ ਜਾਏਗਾ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ? ਮਹਾਰਾਜ ਜੀ ਨੇ ਆਪਣੇ ਬੱਚਿਆਂ ਦੇ ਉੱਤੇ ਕੋਈ ਕੱਪੜਾ ਨਹੀਂ ਪਾਇਆ, ਆਪਣੇ ਪੁੱਤਰਾਂ ਦੇ ਮੂੰਹ ਰੁਮਾਲ ਨਾਲ ਨਹੀਂ ਪੂੰਝੇ, ਪਰ ਰੁਮਾਲ ਨਾਲ ਮੁੱਖ ਪੂੰਝੇ, ਆਪਣੇ ਸਿੰਘਾਂ ਦੇ ਸਿੰਘਾਂ ਨਾਲ ਪਿਆਰ ਕੀਤਾ, ਆਪਣੇ ਪੁੱਤਰਾਂ ਨਾਲ ਉਹਨਾਂ ਪਿਆਰ ਨਹੀਂ ਕੀਤਾ। ਅੱਜ ਮਹਾਂ ਉੱਥੇ ਹੀ ਫੇਰ ਲਿਆਓ, ਮੁਕਤਸਰ ਸਾਹਿਬ ਦੀ ਧਰਤੀ 'ਤੇ ਲਿਆਓ, ਹੱਥੀਂ ਪੂੰਝਦੇ ਰੁਮਾਲ ਨਾਲ ਮੁੱਕੜਾ ਪੁੱਤਾਂ ਵਾਂਗ ਛਾਤੀ ਲਾਵਾਂਗੇ। ਵਰ ਦਿੰਦੇ ਨੇ ਕਲਗੀਆਂ ਵਾਲੇ ਮਿਹਰ ਦੇ ਖਜ਼ਾਨਿਆਂ 'ਚੋਂ, ਗੋਦ ਵਿੱਚ ਤੇਰੇ ਮਹਾਂ ਸਿੰਘਾ, ਮੰਗ ਲੈ ਜੋ ਮਨ ਵਿੱਚ ਆਵੇ, ਪੂਰਾ ਕਰਾਂ ਬਿਨਾਂ ਦੇਰ ਦੇ। ਸਿੰਘਾ ਮੰਗ ਲੈ, ਜੇ ਤੂੰ ਕਹੇ ਤਾਂ ਬਣਾ ਦੇਵਾਂ ਰਾਜਾ, ਜੀ ਚਾਹੁੰਦਾ ਮੰਗ ਮੁਕਤੀ, ਦੱਸ ਜ਼ਿੰਦਗੀ ਬਖਸ਼ਦਿਆਂ ਤੈਨੂੰ, ਤੇਰਾ ਸਰੀਰ ਠੀਕ ਕਰਦਿਆਂ ਤੈਨੂੰ ਮੌਤ ਤੋਂ ਬਚਾ ਲਵਾਂ। ਦਇਆ ਸਿੰਘ ਕਹਿੰਦਾ, ਮਹਾਰਾਜ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਇੱਕੋ ਚੀਜ਼ ਹੈ, ਇੱਕੋ ਮੰਗ ਪੂਰੀ ਕਰ ਦਿਓ। ਸਤਿਗੁਰ ਕਹਿੰਦੇ ਕੀ? ਕਹਿੰਦਾ, ਮਹਾਰਾਜ ਜਿੰਨੇ ਸਿੰਘ ਸ਼ਹੀਦ ਹੋਏ ਨੇ ਨਾ, ਸ਼ਹੀਦ ਇਹ ਸ਼ਹੀਦ ਤੇ ਹੋ ਗਏ, ਇਹਨਾਂ ਦੀਆਂ ਰੂਹਾਂ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ। ਮਹਾਰਾਜ ਜੀ ਕਹਿੰਦੇ, ਕਿਉਂ? ਦਇਆ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਇਹਨਾਂ ਦੀਆਂ ਰੂਹਾਂ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ ਨੇ, ਸੱਚਖੰਡ ਦੇ ਦਰਵਾਜ਼ੇ ਬੰਦ ਨੇ। ਕਿਉਂ ਬੰਦ ਨੇ? ਅੱਗੋਂ ਆਵਾਜ਼ ਆਉਂਦੀ ਹੈ, ਉਹ ਚਾਬੀ ਤੇ ਗੁਰੂ ਗੋਬਿੰਦ ਸਿੰਘ ਦੀ ਜੇਬ 'ਚ ਪਾਈ ਹੋਈ ਹੈ, ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦੇ ਉਹਨਾਂ ਚਿਰ ਸੱਚਖੰਡ ਦੇ ਦਰਵਾਜ਼ੇ ਤੁਹਾਡੇ ਵਾਸਤੇ ਨਹੀਂ ਖੁੱਲਣੇ, ਖੁੱਲਣੇ ਹੀ ਨਹੀਂ ਦਰਵਾਜ਼ੇ, ਚਾਬੀ ਤੁਹਾਡੀ ਜੇਬ 'ਚ ਹੈ। ਮਹਾਰਾਜ ਜੀ ਕਹਿੰਦੇ, ਕਿਹੜੀ? ਕਹਿੰਦੇ, ਵਧਾਵਾ ਆਖੋ ਸਤਨਾਮ,
1: ਵਾਹਿਗੁਰੂ
0: ਵਧਾਵਾ, ਕਿਰਪਾ ਕਰੋ। ਅੱਧੀ ਅੱਧੀ ਬੋਲੀ, ਟੁੱਟੀ ਗੰਢ ਲੈ ਕਲਗੀਆਂ ਵਾਲਿਆ, ਭੁੱਲੇ ਹੋਏ ਸੀ।

0: ਸੇਵਕਾਂ ਦੀ।
1: ਆਓ ਆਪਾਂ ਵੀ ਬਖਸ਼ਾਈਏ, ਜੇ ਕੋਈ ਭੁੱਲ ਹੋਈ ਹੈ ਨਾ ਜ਼ਿੰਦਗੀ 'ਚ, ਇੱਥੇ ਹੁਣ ਬੇਨਤੀ ਕਰ ਲਓ, ਨੇੜੇ ਤੇੜੇ ਅੰਮ੍ਰਿਤ ਸੰਚਾਰ ਹੋਵੇ ਤਾਂ ਅੰਮ੍ਰਿਤ ਛੱਕ ਲਓ, ਬਸ ਅਸੀਂ ਵੀ ਸੁੱਖ ਕੇ ਜਾਵਾਂਗੇ। ਟੁੱਟੀ ਗੰਢ ਲੈ ਕਲਗੀਆਂ ਵਾਲਿਆ, ਭੁੱਲੇ ਹੋਏ ਸੇਵਕਾਂ ਦੀ ਜੰਝ ਪੜੋ, ਟੁੱਟੀ ਗੰਢ ਲੈ ਕਲਗੀਆਂ ਵਾਲਿਆ, ਲਿਖਿਆ ਬਦਾਵਾ ਪਾੜ,

0: ਵਧਾਵੇ ਵਾਲਾ ਕਾਗਜ਼ ਕੱਢਿਆ, ਹੁਣ ਇੱਥੇ ਜਰਾ ਧਿਆਨ ਦੇਣਾ। ਵਧਾਵੇ ਵਾਲਾ ਕਾਗਜ਼ ਮਹਾਰਾਜ ਨੇ ਜੇਬ ਚੋਂ ਕੱਢਿਆ, ਨਾਲ ਵਚਨ ਕੀਤਾ, ਮਹਾਂ ਸਿੰਘ ਜਦੋਂ ਮੈਂ ਆਨੰਦਪੁਰ ਸਾਹਿਬ ਤੋਂ ਤੁਰਿਆ ਨਾ, ਅਸੀਂ ਪਹੁੰਚੇ ਸਰਸਾ ਤੇ, ਮੈਨੂੰ ਨਹੀਂ ਸੀ ਫਿਕਰ ਮੇਰੇ ਪੁੱਤਰ ਕਿੱਥੇ ਨੇ। ਧਿਆਨ ਦਿਓ, ਮੈਨੂੰ ਨਹੀਂ ਸੀ ਫਿਕਰ ਮੇਰੇ ਪੁੱਤਰ ਕਿੱਥੇ ਨੇ, ਮੈਨੂੰ ਨਹੀਂ ਸੀ ਫਿਕਰ ਮੇਰੀ ਮਾਂ ਕਿੱਥੇ ਹੈ, ਮੈਨੂੰ ਨਹੀਂ ਸੀ ਫਿਕਰ ਮੇਰੇ ਮਹਿਲ ਕਿੱਥੇ ਨੇ, ਮੈਨੂੰ ਨਹੀਂ ਸੀ ਫਿਕਰ ਮੇਰੇ ਖਜ਼ਾਨੇ ਕਿੱਥੇ ਨੇ। ਉਹ ਮੈਨੂੰ ਇੱਕੋ ਹੀ ਫਿਕਰ ਸੀ, ਵਧਾਵੇ ਵਾਲਾ ਕਾਗਜ਼ ਗਿੱਲਾ ਹੋ ਕੇ ਕਿਤੇ ਪਾਰਟੀ ਨਾ ਜਾਏ। ਇਸ ਵਧਾਵੇ ਵਾਲੇ ਕਾਗਜ਼ ਨੂੰ ਮੈਂ ਸਾਂਭ ਸਾਂਭ ਰੱਖਿਆ, ਮੈਨੂੰ ਪਤਾ ਸੀ ਇੱਕ ਦਿਨ ਤੁਸੀਂ ਆਓਗੇ ਤੇ ਕੀਤੀ ਭੁੱਲ। ਮਹਾਰਾਜ ਨੇ ਵਧਾਵੇ ਵਾਲਾ ਕਾਗਜ਼ ਮਹਾਂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਬਾਹਰ ਕੱਢਿਆ। ਮਹਾਂ ਸਿੰਘ ਦੇ ਸਾਹਮਣੇ ਫਿਰ ਉਹ ਵਧਾਵੇ ਵਾਲਾ ਕਾਗਜ਼ ਟੁਕੜੇ ਟੁਕੜੇ ਕਰਤਾ, ਇੱਧਰ ਵਧਾਵੇ ਵਾਲਾ ਕਾਗਜ਼ ਪਾੜਤਾ, ਉੱਧਰ ਸੱਚਖੰਡ ਦੇ ਦਰਵਾਜ਼ੇ ਖੋਲ੍ਹੇ। ਤੋ ਭਾਈ ਵਧਾਵਾ ਪਾੜਿਆ ਤੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹ ਗਏ। ਮਹਾਂ ਸਿੰਘ ਕਹਿੰਦਾ, ਮਹਾਰਾਜ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਤੇ ਜਦੋਂ ਮੇਰੀ
1: ਜਾਨ ਨਿਕਲੇ।
0: ਆ ਗਈ ਨਾ ਗੱਲ ਉੱਥੇ ਹੀ, ਆਪਾਂ ਭੱਜਦੇ ਹਾਂ, ਸੱਪ ਆ ਗਿਆ, ਸੱਪ ਇਹ ਸੱਪ ਤੋਂ ਹੀ ਅੱਗੇ ਚੱਲਦੀ ਗੱਲ। ਇੱਕ ਆਪਾਂ ਕਿੱਥੇ ਫਿਰਨੇ? ਮਹਾਂ ਸਿੰਘ ਸਿਰ ਧੜਤੀ ਬਾਜੀ ਲਗਾ ਗਿਆ, ਕਿਉਂ? ਉਹ ਮੈਨੂੰ ਗੁਰੂ ਦੀ ਗੋਦ ਨਸੀਬ ਹੋ ਜੇ, ਅਸੀਂ ਸਤਿਗੁਰਾਂ ਦੀ ਗੋਦ ਵਿੱਚ ਆਏ ਵੀ ਭੱਜਦੇ ਹਾਂ। ਇੱਥੇ ਹੁਣ ਕਈ ਬੜੇ ਕਾਹਲੇ ਨੇ ਵੀ ਕਦੋਂ ਆ ਲੋਕ ਕੀਰਤਨ ਭੇਟਾ ਦਿੰਦੇ ਨੇ, ਉੱਠਦੇ ਨੇ ਵੀ ਚੱਲੀਏ ਬਹਾਨੇ ਨਾਲ, ਤਾਂ ਕਈ 10 ਰੁਪਏ ਦੇ ਕੇ ਖਿੱਚ ਜਾਂਦੇ। ਕਈ ਵਿੱਚੇ ਵਿੱਚ ਕਈ ਫਸੇ ਬੈਠੇ ਨੇ, ਪੰਗਾ ਲੈ ਲਿਆ, ਅੱਗੇ ਬਹਿ ਗਏ ਨਾ, ਉੱਠਣ ਜੋਗੇ ਨਾ ਬਹਿਣ ਜੋਗੇ। ਹੁਣ ਵੇਖੋ ਕੀ ਬਣਦਾ, ਇੱਥੇ ਬੈਠੇ ਆ, ਚੀਕਾਂ ਮਾਰਦੇ ਨੇ, ਸੱਪ ਆ ਗਿਆ ਸੱਪ। ਨਾਲੇ ਹੁਣ ਹੋਇਆ ਕੀ ਭਾਈ, ਦੱਸੋ ਕਿੰਨਿਆਂ ਕੁ ਨੂੰ ਡੰਗ ਮਾਰ ਗਿਆ, ਕੀ ਕੀਤਾ ਸੱਪ ਨੇ, ਕਾਹਦਾ ਰੌਲਾ ਪਾਇਆ ਸੀ? ਬੇਨਤੀ ਤੇ ਨਹੀਂ ਨਾ ਮੰਨੀ ਵੀ ਬਹਿ ਜਾਓ ਥੱਲੇ, ਕਿੰਨਾ ਰੌਲਾ ਪਾਇਆ ਜੀ, ਬਹਿ ਜਾਓ ਭਾਈ, ਬਹਿ ਜਾਓ, ਕੋਈ ਗੱਲ ਨਹੀਂ। ਲੈ ਹੋਇਆ ਵੀ ਕੀ, ਕਿਹੜਾ ਸੱਪ ਆਇਆ ਸੀ? ਓਏ ਉਹ ਸੱਪ ਦਾ ਫਿਕਰ ਕਰ ਦਿਓ, ਸਾਡੇ ਅੰਦਰ ਸੱਪ ਆਇਆ। ਕੋ
1: ਸਤਨਾਮ,
0: ਸਾਡੇ ਅੰਦਰ ਇੱਕ ਸੱਪ ਹੈ, ਉਹ ਕਿਹੜਾ? ਮਨ ਸੱਪ ਸਭਨਾ ਨਾਲੋਂ ਜ਼ਹਿਰੀ, ਇਹ ਮਨ ਹੈ। ਉਹ ਤੇ ਸੱਪ ਕਿਤੇ ਮਿਲ ਜੇ ਤੇ ਡੰਗ ਮਾਰਦਾ, ਇਹ ਹਰ ਵੇਲੇ ਡੰਗ ਮਾਰਦਾ, ਫਿਰ ਉੱਠਣ ਲੱਗ ਜਾ ਡੰਗ ਮਾਰਦਾ, ਸੌਂ ਜਾ ਜੇ, ਨਿਤਨੇਮ ਕਰਨ ਲੱਗ ਜਾ ਡੰਗ ਮਾਰਦਾ, ਛੱਡ ਪਰਾਂ ਸੰਗਤ ਜਾਣ ਲੱਗ ਜਾ ਡੰਗ ਮਾਰਦਾ, ਰਹਿਣ ਦੇ। ਇੱਥੇ ਬੈਠਿਆਂ ਨੂੰ ਵੀ ਹੁਣ ਕਈਆਂ ਨੂੰ ਡੰਗ ਮਾਰ ਰਿਹਾ, ਚੱਲ ਚੱਲੀਏ, ਬੜਾ ਟਾਈਮ ਹੋ ਗਿਆ। ਇਹ ਮਨ ਡੰਗ ਮਾਰਦਾ, ਉਹ ਮਨ ਜ਼ਹਿਰੀ ਸੱਪ ਹੈ। ਓਏ ਉਹ ਸੱਪ ਦੀ ਫਿਕਰ ਨਾ ਕਰੋ, ਜਿਹੜਾ ਅੰਦਰ ਹੈ ਉਹਦਾ ਕੰਟਰੋਲ ਕਰੋ। ਕੰਟਰੋਲ ਉਹ ਕਿਵੇਂ ਹੋਏਗਾ? ਇਹ ਸੱਪ ਤੇ ਦੀਨ ਵਜਾਓਗੇ ਬਾਹਰ ਆ ਜਾਣਾ, ਇਹਦਾ ਕੀ ਕਰੀਏ? ਇਹ ਕਿਵੇਂ ਬਾਹਰ ਆਊ? ਇਹ ਗਾਉਣ ਵਾਲਿਆਂ ਦੇ ਗੀਤ ਸੁਣ ਕੇ ਬਾਹਰ ਨਹੀਂ ਆਉਣਾ, ਸੁਣਨਾ ਇਹ ਕਾਬੂ ਆਉਣ ਵਾਲਾ ਹੈ ਹੀ ਨਹੀਂ। ਇਹਨੂੰ ਗੁਰਮਤ ਦੀ ਪਟਾਰੀ 'ਚ ਜੇ ਬੰਦ ਕਰਨਾ ਨਾ, ਕਿਵੇਂ ਹੋਏਗਾ? ਬਾਣੀ ਦੀ ਬੀਨ ਵਜਾਉਣੀ, ਬਾਣੀ ਦੀ ਬੀਨ ਵਜਾਉਣੀ ਪਵੇ, ਬਾਣੀ ਦੀ ਬੀਨ। ਮਨ ਸੱਪ ਸਭਨਾ ਨਾਲੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ। ਹੁਣ ਦੂਜੀ ਗੱਲ ਕੀ ਹੈ, ਜਿਹਨੂੰ ਆਉਂਦੀ ਹੈ ਬੀਨ ਵਜਾਉਣੀ, ਉਹ ਸੱਪ ਨੂੰ ਨਚਾ ਲੈਂਦੇ ਨੇ, ਉਹ ਵੱਸ ਤੇ ਕੀ ਕਰਦੇ ਨੇ, ਨਚਾ ਵੀ ਲੈਂਦੇ ਨੇ। ਹੁਣ ਸਪੇਰੇ ਕੌਣ ਨੇ ਤੇ ਬੀਨ ਕਿਹੜੀ ਹੈ? ਸੰਤ ਬਾਬਾ ਈਸ਼ਰ ਸਿੰਘ ਵਰਗਾ ਹੋਵੇ ਸਪੇਰਾ, ਮਨ ਨੂੰ ਕੀਲਣ ਵਾਲੇ ਸਪੇਰੇ ਨੇ ਦੁਨੀਆਂ ਵਿੱਚ ਆਏ। ਜਿਵੇਂ ਕੋਈ ਸੱਪ ਵਸਤ ਕਰਨਾ ਨਾ, ਕਹਿੰਦੇ ਜਾਓ ਲਿਆਓ ਭਾਈ ਸਪੇਰਾ, ਦੀਨ ਵਜਾਏ ਤੇ ਸਾਡੇ ਅੰਦਰੋਂ ਸੱਪ ਕੱਢੇ ਘਰੋਂ ਸਾਡੇ। ਮਹਾਂਪੁਰਖ ਬਾਬਾ ਆਨੰਦ ਸਿੰਘ ਵਰਗੇ, ਜਿਨ੍ਹਾਂ ਨੇ ਵੱਡੇ ਵੱਡੇ ਸ਼ਰਾਬੀ ਜਿਨ੍ਹਾਂ ਦਾ ਜੀਵਨ ਬਣਾ ਦਿੱਤਾ, ਬਾਬਾ ਈਸ਼ਰ ਸਿੰਘ ਵਰਗਾ। ਹੁਣ ਸਪੇਰਾ ਹੋਵੇ ਐਸਾ ਤੇ ਬਾਣੀ ਦੀ ਬੀਨ ਹੋਵੇ, ਬਾਣੀ ਦੀ ਬੀਨ ਹੋਵੇ। ਹਾਂ, ਬੀਨ ਸਪੇਰੇ ਨੂੰ ਜੇ ਵਜਾਉਣੀ ਆਉਂਦੀ ਹੋਏਗੀ ਸੱਪ ਤਾਂ ਕੱਢ ਸਕਦਾ, ਬੀਨ ਨਹੀਂ ਹੈ ਸਪੇਰਾ ਵੀ ਹੈ। ਜੇ ਕੋਈ ਸਪੇਰੇ ਨੂੰ ਲੰਘਦੇ ਲੰਘਦੇ ਨੂੰ ਆਵਾਜ਼ ਮਾਰੋ, ਆਈ ਭਰਾਵਾ ਆਈ ਮਾੜਾ ਜਿਹਾ ਸੱਪ ਕੱਢੀ, ਤੇ ਸਪੇਰਾ ਆ ਜਾਵੇ। ਬੀਨ ਤੇ ਚੁੱਕੀ ਫਿਰਦਾ, ਤੈਨੂੰ ਕੋਈ ਸੱਪ ਕੱਢ ਵਜਾਉਣੀ ਆਉਂਦੀ ਨਹੀਂ। ਇੱਕ ਵਾਰੀ ਤੇ ਆਪਾਂ ਸਤਿਕਾਰ ਕਰਾਂਗੇ, ਬਾਅਦ 'ਚ ਧੱਕੇ ਹੀ ਮਾਰਾਂਗੇ, ਜਾ ਹੋਇਆ ਤੇ ਕੁਛ ਹੈ ਨਹੀਂ। ਪੀਣ ਤੇ ਚੁੱਕੀ ਫਿਰਦਾ, ਵਜਾਉਣੀ ਨੀ ਆਉਂਦੀ, ਕਿਵਾਂ ਕਰਨਾ, ਮੇਰੇ ਵਰਗੇ ਬਾਣੀ ਚੁੱਕੀ ਤੇ ਫਿਰਦੇ ਨੇ, ਪਰ ਅਜੇ ਖੁਦ ਮਨ ਨਹੀਂ ਰੰਗਿਆ। ਖੁਸ਼ ਸੁਣਾ ਬਾਣੀ ਤੇ ਹੈ, ਪੜ੍ਹਨੀ ਨੀ ਆਉਂਦੀ, ਬੀਣ ਤੇ ਹੈ, ਵਜਾਉਣੀ ਨੀ ਆਉਂਦੀ। ਸੱਪ ਇਸ ਬੀਣ ਨੇ ਕੀਲਣਾ ਹੈ, ਇੱਕ ਗੱਲ ਦਾ ਧਿਆਨ ਰੱਖਣਾ, ਬੀਣ ਨੂੰ ਤੇ ਦੂਜਾ ਸਪੇਰਾ ਵੀ ਵਜਾ ਲੂ, ਪਰ ਸਪੇਰਾ ਬੀਣ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਧਿਆਨ ਦਿਓ ਇਸ ਗੱਲ ਵੱਲ ਕਿ ਬੀਣ ਹੋਵੇ, ਬੀਣ ਨੂੰ ਤੇ ਹੋਰ ਸਪੇਰਾ ਵੀ ਵਜਾ ਲੇਗਾ, ਬਾਣੀ ਤੇ ਹੋਰ ਵੀ ਕੋਈ ਪੜ੍ਹ ਲੂ, ਪਰ ਜੇ ਸਪੇਰਾ ਬੀਣ ਹੀ ਘਰ ਭੁੱਲ ਆਵੇ ਨਾ, ਉਹ ਸਪੇਰੇ ਦੀ ਕੋਈ ਕਦਰ ਨਹੀਂ। ਇਸੇ ਤਰ੍ਹਾਂ ਸਤਿਕਾਰ ਤੇ ਸਾਰੇ ਚਾਹੁੰਦੇ ਨੇ, ਮਾਨ ਆਦਰ ਤੇ ਸਾਰੇ ਚਾਹੁੰਦੇ ਨੇ ਦੁਨੀਆ ਵਿੱਚ, ਪਰ ਬਾਣੀ ਰੂਪੀ ਬੀਣ ਤੇ ਘਰ ਹੀ ਪਈ ਹੈ। ਕੋ ਸਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ ਹੀ ਨਹੀਂ, ਨਾਲ ਫਿਰਦੇ ਨੇ ਇਕੱਲੇ, ਗੁਰੂ ਗ੍ਰੰਥ ਨਾਲ ਨਹੀਂ, ਗੁਰੂ ਪੰਥ ਨਾਲ ਨਹੀਂ, ਇਕੱਲੇ ਇਕੱਲੇ ਇਕੱਲੇ ਇਕੱਲੇ ਫਿਰਦੇ ਨੇ। ਜੇ ਇਕੱਲਾ ਫਿਰਦਾ ਹੈ ਉਹ ਸਪੇਰੇ ਵਾਲਾ ਹਾਲ ਹੋਣਾ, ਜਿਹਦੇ ਕੋਲ ਬੀਨ ਹੈ ਇਹਦੀ ਸਤਿਕਾਰ ਜਾਊਂਗਾ। ਬੀਨ ਹੋਵੇ, ਹੋਵੇ ਵਜਾਉਣ ਵਾਲਾ, ਬੀਨ ਤੇ ਸਾਡੇ ਕੋਲ ਹੈ, ਸਾਨੂੰ ਵਜਾਉਣੀ ਨਹੀਂ ਆਉਂਦੀ। ਇਹ ਮਨ ਗਹਿਰੀ ਸੱਪ ਹੈ, ਬਾਣੀ ਦੀ ਬੀਨ ਵਜਾਵੇ, ਹੋਵੇ ਸਪੇਰਾ ਤਕੜਾ, ਫਿਰ ਉਹ ਸਾਧ ਸੰਗਤ ਜੀ ਇਹ ਮਨ ਵੀ ਜਿਹੜਾ ਹੈ ਗੁਰਮਤ ਦੀ ਪਟਾਰੀ ਚ ਪੈ ਜਾਏਗਾ। ਕੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆ ਸੱਪ ਦਾ ਕਿਹੜਾ ਫਿਕਰ ਕਰ ਦਿੱਤੀ, ਅੰਦਰਲੇ ਸੱਪ, ਇਹਦਾ ਇਹਦਾ ਵੀ ਜਰਾ ਧਿਆਨ, ਇਹ ਹਰ ਵੇਲੇ ਹਰ ਵੇਲੇ ਡੰਗ ਮਾਰਦਾ, ਉਹ ਤਾਂ ਕਿਤੇ ਕਿਤੇ ਡੰਗ ਮਾਰਦਾ, ਇਹ ਹਰ ਸਮੇਂ ਡੰਗ। ਹੁਣ ਸਾਧ ਸੰਗਤ ਕਿਉਂ ਦੌੜਦੇ ਇੱਥੇ ਤੇ, ਸੱਪ ਆ ਗਿਆ ਭੱਜ ਲੈ, ਉਹ ਇੱਥੇ ਤੇ ਜਾਨ ਵੀ ਨਿਕਲ ਗਏ ਤਾਂ ਵੀ, ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ। ਹੈ ਮਹਾਂ ਸਿੰਘ ਦਾ ਸਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ, ਇੱਥੇ ਵੀ ਗੁਰੂ ਗੋਬਿੰਦ ਸਿੰਘ ਤੇ ਗਏ ਨੇ, ਹਾਜ਼ਰ ਨਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋਤ ਇੱਕੋ ਹੀ ਕੰਮ ਕਰਦੀ, ਦਸੇ ਪਾਤਸ਼ਾਹੀ ਹਾਜ਼ਰ ਨਾਜ਼ਰ ਦੌੜਦੇ ਆ ਜੇ ਲਿਖਿਆ। ਸੋ ਭਾਈ ਮੇਰੀ ਹੁਣ ਬੇਨਤੀ, ਜ਼ਰੂਰੀ ਬੇਨਤੀ ਮੈਂ ਕਰਾਂ ਪਹਿਲਾਂ, ਵੀ ਜਿੱਥੇ ਇੰਨਾ ਟਾਈਮ ਤੁਸੀਂ ਬੈਠੇ ਹੋ, ਕਈ ਤੇ ਵਿਚਾਰੇ 7 ਵਜੇ ਦੇ ਜਗ੍ਹਾ ਮੱਲ ਕੇ ਬੈਠੇ ਨੇ ਵੀ ਅੱਗੇ ਬਹਿ ਕੇ ਸੁਣਨਾ ਦੀਵਾਨ, ਪਰ ਜੇ ਸੁਣਿਆ ਨਾ ਇਹਨੂੰ ਪੱਲੇ ਬੰਨਣਾ, ਉਹ ਗੱਲ ਨਾ ਹੋਵੇ। ਇੱਕ ਉਹ ਲੜਕੀ ਦੇ ਸਿਰ 'ਚ ਲਾਉਂਦੀ ਹੈ ਤੇਲ, ਉਹਦੀ ਮਾਂ ਮੰਜੀ 'ਤੇ ਬੈਠੀ, ਥੱਲੇ ਬੈਠੀ ਪੀੜ੍ਹੀ 'ਤੇ ਤੇਲ ਲਵਾਉਂਦੀ ਸਿਰ 'ਚ, ਉਹ ਸਿਰ 'ਚ ਨਾਲੇ ਤੇਲ ਲਵਾਵੇ ਨਾ ਵੇ ਗੱਲਾਂ ਸਮਝਾਵੇ, ਸਹੁਰੇ ਘਰ ਜਾਈ, ਸੱਸ ਦਾ ਸਤਿਕਾਰ ਕਰੀ, ਸਹੁਰੇ ਦਾ ਸਤਿਕਾਰ ਕਰੀ, ਉਹ ਗੱਲਾਂ ਸਮਝਾਉਂਦੀ ਹੈ। ਅਤੇ ਲੜਕੀ ਦਾ ਧਿਆਨ ਹੈ ਛੱਤ 'ਚ, ਉਹਦੀ ਨਿਗਾਹ ਉੱਧਰ ਗੱਡੀ ਹੋਈ ਹੈ, ਉਹ ਛੱਤ ਵਿੱਚ ਕੀ ਸੀ, ਇੱਕ ਫੁੱਟ ਦੇ ਵਿੱਚ ਚੂਹੀ ਵੜ ਗਈ, ਉਹਦੀ ਨਿਗਾਹ ਉੱਧਰ ਸੀ, ਚੂਹੀ ਛੱਤ ਦੇ ਵਿੱਚ ਜਾ ਰਹੀ ਹੈ, ਉਹ ਮਾਂ ਉਹਨੂੰ ਸਮਝਾ ਰਹੀ ਹੈ, ਉਹ ਸਮਝਾਉਂਦੀ ਹੈ, ਤੇਲ ਲਾਉਂਦੀ ਹੈ, ਉਹਦਾ ਧਿਆਨ ਚੂਹੀ ਵੱਲ ਹੈ। ਬੜਾ ਚਿਰ ਗੱਲਾਂ ਕਰਦੀ ਰਹੀ, ਬਾਅਦ ਚ ਸਿਰ 'ਚ ਮਾਰ ਕੇ ਨਾ ਕੱਪੜ, ਨੀ ਤੈਨੂੰ ਸੁਣਿਆ ਕਿ ਨਹੀਂ, ਤੇਰੇ ਦਿਮਾਗ 'ਚ ਗੱਲ ਵੜੀ ਕਿ ਨਹੀਂ, ਬੇਬੇ ਸਾਰੀ ਵੜ ਗਈ, ਪੂਛ ਪੂਛ ਰਹਿ ਗਈ ਗੱਲੀ, ਕਿਉਂਕਿ ਉਹਦਾ ਧਿਆਨ ਤੇ ਚੂਹੀ ਵੱਲ ਹੈ। ਕਹਿੰਦੀ ਹੋਰ ਤੇ ਸਾਰੀ ਵੜ ਗਈ, ਪੂਛ ਰਹਿ ਗਈ ਗੱਲੀ, ਉਹ ਹਾਲ ਸਾਡਾ ਨਾ ਹੋਵੇ, ਸੁਣਿਆ ਤੇ ਬੜਾ ਹੈ, ਕਿਤੇ ਉਹ ਕੰਮ ਕਰੇ ਸਾਰੀ ਰਾਤ ਰਮਾਇਣ ਵੇਂਦਰੀ, ਸਵੇਰੇ ਉੱਠ ਕੇ ਪੁੱਛਦੀ ਹੈ ਵੀ ਸੀਤਾ ਇਹ ਰਾਮ ਦੀ ਭੈਣ ਲੱਗਦੀ ਸੀ ਕਿ ਉਹਦੀ ਮਾਂ ਲੱਗਦੀ ਸੀ, ਇਹੀ ਗੱਲ ਨਾ ਨਾ ਬਣ ਜੇ ਸਾਡੀ। ਹੁਣ ਸੁਣਿਆ ਤੇ ਬੜਾ ਆਨੰਦ, ਫੇਰ ਆਉਣਾ ਜੇ ਮੰਨੋਗੇ, ਮੰਨਣਾ ਹੈ ਅੰਮ੍ਰਿਤ ਜਿਨ੍ਹਾਂ ਨੇ ਛਕਿਆ, ਪੰਥ ਦੀ ਜੇ ਸੇਵਾ ਕਰਨੀ ਚਾਹੁੰਦੇ ਹੋ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲਣਾ ਹੈ, ਜੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਦੇ ਦੱਸੇ ਰਾਹ ਤੇ ਚੱਲਣਾ, ਜੇ ਪੰਥ ਪ੍ਰਤੀ ਕੁਝ ਦਰਦ ਹੈ ਤੇ ਸੰਗਤ ਦੇ ਚਰਨਾਂ 'ਚ ਬੇਨਤੀ, ਆਪਣੀ ਜ਼ਿੰਦਗੀ ਵਿੱਚ ਜਿਹਨੇ ਜਿਹਨੇ ਅੰਮ੍ਰਿਤ ਛਕਿਆ, ਘੱਟ ਤੋਂ ਘੱਟ 5-5 ਨੂੰ ਹੋਰ ਜਗਾਓ, ਪੜ੍ਹੋ ਪਿਆਰ ਨਾਲ ਆਨੰਦ ਸਾਹਿਬ, ਅਰਦਾਸ ਹੁਕਮਨਾਮੇ ਸੁਣਨੇ ਨੇ, ਮਹਾਰਾਜ ਜੀ ਜਾਣਗੇ ਫਿਰ ਜਾਣਾ, ਜਿੱਥੇ ਇੰਨਾ ਸਮਾਂ ਬੈਠੇ ਹੋ ਕਾਲ ਨਾ ਕਰਿਓ, ਪਹਿਲਾਂ ਸਤਿਗੁਰੂ ਫਿਰ ਸਾਹਿਬ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਬਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਵਿਨ ਭੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ।

ਹਰ ਗੁਰਮਤ ਮਾਨਿਆ ਮੋਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹਉ ਮੇਟੈ ਅਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਛਿਨ ਪਲ ਰਹਿ ਨਾ ਸਕੋ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰਹੁ ਦਸ ਦੁਆਰ ਹੈ ਜਾ ਕੀ ਅਹਿਨਤ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵਹਿ ਮਨਮੁਖ ਅੰਦਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੀ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੀ ਤੁਰੀਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਲਾਵ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਦ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗਸਈਆ ਸਰਲ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ ਅਠਾਰਹਾਂ ਮਹਿ ਚੰਦਨ ਉੱਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੂਏ ਮਨ ਅਭਮਾਨ ਵਿਛੜ ਦੂਰ ਗਈਆ ਹਰ ਗਤਮਿਤ ਕਰਤਾ ਆਪੇ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੈ ਨਾ ਮਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨੀ ਇਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵ ਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਾਵੈ ਪਰੈ ਪਰਈਆ ਸਾਸਤ ਬੇਦ ਪੁਰਾਣ ਪਕਾਰ ਹੈ ਧਰਮ ਕਰਹੋ ਖੱਟ ਕਰਮ ਦ੍ਰੜਈਆ ਮਨਮੁਖ ਪਾਖੰਡ ਭਰਮ ਵਿਗੂਤੇ।

ਕਹੇ ਬਾਂਦੀ ਦੇ ਬਿਨ ਭਜਨ ਹੋਵਤ ਖੇ ਜਮਦੂਤ ਮਹਾਪਿਆਨ ਚਿਤ ਗੁਪਤ ਕਰ ਮਹਿ ਜਾਨ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਈ ਪੈ ਭੰਜਨਾ ਮੁਰਾਰ ਕਰ ਦਇਆ ਪਤਤ ਉਧਾਰ ਮੇਰੇ ਦੋਖ ਗਣੇ ਨਾ ਜਾਹੇ

ਚੋਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾ ਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ ਕੀਏ ਬੈਸਣ ਕਉ ਥਾਉ।

ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਇੱਕ ਭ੍ਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ ਇੱਕ ਰੰਗ ਰਾਤੇ ਕਮਰ ਧੂਰ ਇੱਕ ਦਰ ਕਰ ਸੱਚ ਦੇਖ ਹਦੂਰ ਝੂਠੇ ਕਉ ਨਾਹੀ ਪਤ ਨਾਉ ਕਬੂ ਨਾ ਸੂਚਾ ਕਾਲਾ ਕਾਉ ਪਿੰਜਰ ਪੰਛੀ ਬੰਦਿਆ ਕੋਏ ਸੇਰੀ ਪਰ ਮੈਂ ਮੁਕਤ ਨਾ ਹੋਏ ਤਉ ਛੂਟੈ ਜਾ ਖਸਮ ਛਡਾਏ ਗੁਰਮਤ ਮੇਲੇ ਭਗਤ ਦਿਰਡਾਏ ਖਸਤੀ ਖੱਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਰਾਲਾ ਵਾਜੇ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤਉ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੀ ਸਾਚ ਸਮਾਵਹਿ ਸਪਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚੋ ਪਾਏ ਸੱਚ ਨਿਸ਼ਾਣੈ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨਿਹ ਕੇਵਲ ਕਰਮ ਅਰਾਧੈ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਜਨ ਸਾਚੋ ਨਾਉ ਤਿਸ ਮੈਂ ਮਨੁਆ ਰਹਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨੌਮੀ ਨਵੇ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜਗਾਦੀ ਹੈ ਪੀ ਹੋਗ ਉਹ ਪਰੰਪਰ ਕਰਨੈ ਜੋਗ ਦਸਮੀ ਨਾਮ ਦਾਨ ਇਸ਼ਨਾਨ ਅਨ ਦਿਨ ਮੱਝਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ ਬਿਲਮ ਨਾ ਤੂਠ ਸਕਾਚੈ ਤਾਗੈ ਜਿਉ ਤਾਗਾ ਜਗ ਏ ਵੈ ਜਾਣੁ ਅਸਰ ਚੀਤ ਸਾਚ ਰੰਗ ਮਾਣੁ ਇਕਾਦਸੀ ਇਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਿਹ ਕੇਵਲ

0: बिन सुबनासा टूटे कपर दुबदा मनसा ममता जालते रह उदासा प्रणवत नानक हमता के दासा।
1: केलबू दी रंगीली तरसी दे वसनीक स्रोतियो तुसी ये प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउन लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।
4: ਅੱਜ ਤੱਕ ਇਸ ਧਰਤੀ ਦੇ ਉੱਤੇ ਜਿੱਦਣ ਦੀ ਸਾਡੀ ਹੈ ਧਰਤੀ, ਸਾਡੀ ਹਿੰਦੂ ਸੰਸਕ੍ਰਿਤੀ ਨੇ 6 ਜਤੀ ਮੰਨੇ। ਭੈਰੋਂ ਲਕਸ਼ਮਣ ਦਿੱਤਾ ਤੇ ਆਦਿਕ 6 ਮੰਨੇ ਸਾਰੇ, ਤੇ ਬਾਕੀ ਦੁਨੀਆਂ ਤਾਂ ਗਈ ਨਰਕਾਂ ਨੂੰ। ਅੱਜ ਫਿਰ ਸਤਨਾਮ, ਸਾਰੀ ਦੁਨੀਆਂ ਵਿੱਚ 6 ਜਤੀ ਹੋਏ ਨੇ ਹੁਣ ਤੱਕ, ਕਿਤੇ ਦੁਨੀਆਂ ਤਰ ਜਾਂਦੀ। ਤੇ ਤੁਹਾਨੂੰ ਗੁਰੂ ਨਾਨਕ ਨੇ ਆਖ ਦਿੱਤਾ ਉਹ ਘਰ ਬਾਰ ਇਸਤਰੀ ਛੱਡ ਕੇ ਜਤੀ ਨਹੀਂ ਬਣਨਾ, ਏਕਾ ਨਾਰੀ ਸਦਾ ਜਤੀ ਪਰ ਨਾਰੀ ਤੀ ਭੈਣ ਵਖਣ। ਵੇਖੋ ਕੈਸਾ ਜਤ ਦਿੱਤਾ ਤੈਨੂੰ, ਇਹੀ ਜਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਸਿੱਖ ਨੂੰ ਕਿ ਨਿਜ ਨਾਰੀ ਕੇ ਸੰਗ ਨੇਹੋ ਤੁਮ ਨੀਤ ਬਢਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ। ਇਹ ਜਤ ਦਿੱਤਾ, ਇੱਕ ਜਤ ਦੇ ਪਿੱਛੇ ਨੀ ਨੱਚੇ ਭਜੇ ਫਿਰਨਾ ਜਤੀਆਂ ਵਾਂਗ। ਇੰਦਰੀ ਜਿੱਤ ਪੰਜ ਦੋਖ ਤੇ ਰਹਿ, ਇਹ ਪੰਜਾਂ ਇੰਦਰੀਆਂ ਨੂੰ ਜਿੱਤ ਕੇ ਤਾਂ ਸਿੱਖ ਦਾ ਜਤ ਬਣਨਾ। ਅੱਖਾਂ ਨਾਲ ਵੇਖਣਾ ਕੀ ਹੈ, ਕੰਨਾਂ ਨਾਲ ਸੁਣਨਾ ਕੀ ਹੈ, ਰਸਨਾਂ ਨਾਲ ਬੋਲਣਾ ਕੀ ਹੈ, ਜੀਭਾਂ ਦੇ ਸਵਾਦਾਂ ਨੂੰ ਕਿਵੇਂ ਛੱਡਣੇ। ਤੋ ਸਤਿਗੁਰ ਪਾਤਸ਼ਾਹ ਨੇ ਪਹਿਰ ਸੀਲ ਸੁਨਾਹੋ, ਸੀਲ ਕਹੀਏ ਜਤ, ਸੀਲ ਦਾ ਦੂਸਰਾ ਨਾਮ ਸ਼ਾਂਤੀ। ਇਹ ਪੰਜਾਬੀ ਦਾ ਸੁਭਾਅ ਹੈ, ਬੜੇ ਸੀਲ ਸੁਭਾਅ ਦਾ ਹੈ। ਯਾਦ ਆਈ ਪੰਜਾਬੀ ਤੁਹਾਨੂੰ ਸੀਲ ਸ਼ਬਦ, ਸ਼ਾਂਤ ਸੁਭਾਅ। ਜਿਹੜਾ ਪਸ਼ੂ ਬਹੁਤ ਧਰਮੇ ਵਾਲਾ ਹੋਵੇ ਨਾ ਉਹਨੂੰ ਸੀਲ ਕਹਿੰਦੇ, ਗਊ ਸੀਲ ਹੈ, ਇਹ ਮੱਝ ਸੀਲ ਹੈ, ਇਹ ਸੀਲ ਕਹੀਏ। ਪਰ ਕਾਹਦੇ ਨਾਲ, ਤੁਸੀਂ ਜਤ ਦੀ ਸੰਜੋ ਪਹਿਨੀ ਹੋਈ, ਤੁਸੀਂ ਸੰਜਮ ਸ਼ਾਂਤੀ ਦੀ ਸੰਜੋ ਹਥਿਆਰਾਂ ਨਾਲ ਨਹੀਂ, ਪੈਰ ਸੀਲ ਸੁਨਾਹੋ। ਜੇ ਤੁਸੀਂ ਜਿੱਤਣੇ ਨਾ ਵਿਕਾਰਾਂ ਨੂੰ ਭਾਈ, ਫਿਰ ਤੁਹਾਨੂੰ ਜਤ ਦੀ ਸੰਜੋ, ਜਤ ਦੀ ਵਾੜ ਕਰਨੀ ਪਊ, ਜਤ ਦਾ ਹੀ ਬੋਡੀ ਗਾਰਡ ਰੱਖਣਾ ਪੈਣਾ। ਅੱਖਾਂ ਨਾਲ ਠੀਕ ਵੇਖਣਾ ਹੈ, ਨੇਤਰੋ ਮੇਰਿਓ ਹਰ ਤੁਮੇ ਜੋ ਧੜੀ ਹਰ ਬਿਨ ਅਵਰ ਨਾ ਦੇਖੋ ਕੋਈ। ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਸਿੱਖੋ, ਗੁਰੂ ਅਮਰਦਾਸ ਕਹਿੰਦੇ ਜਿਹਨੂੰ ਦੇਖਦਾ ਰੱਬ ਦਾ ਰੂਪ ਵੇਖ, ਪਰ ਤੈਨੂੰ ਤਾਂ ਸਗਾ ਭਾਈ ਭਾਈ ਨੀ ਦਿਖਦਾ। ਆਖੋ ਸਤਨਾਮ, ਰੱਬ ਤੂੰ ਕਿੱਥੇ ਵੇਖ ਲਵੇਗਾ, ਤੈਨੂੰ ਤਾਂ ਬਾਪੂ ਬਾਪੂ ਨੂੰ ਦਿਖਦਾ ਕਿ ਤੇਰੇ ਵਰਗੇ ਬਥੇਰੇ ਫਿਰਦੇ ਨੇ। ਵੇਖੋ ਤੂੰ ਰੱਬ ਨੂੰ ਇੱਥੇ ਕਿੱਥੇ ਵੇਖ ਲਵੇ। ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ। ਤੇ ਸ੍ਰੀ ਜੀ ਸਤ ਬਾਣੀ ਤੁਸੀਂ ਸੁਣਦੇ ਹੀ ਹੈ, ਮੈਂ ਤਾਂ ਪਰਸੋਂ ਵੀ ਤੁਹਾਨੂੰ ਕਿਹਾ ਸੀ ਕਿ ਗਿਣਤੀ ਕਰਿਆ ਕਰੋ ਕਮੈਂਟਰੀ ਦੇ ਵਿੱਚ ਆਪਣੇ ਆਪਣੇ ਇਲਾਕੇ ਚ, ਤੇ ਗੁਰਦੁਆਰੇ ਕਿੰਨੇ ਸਿੱਖ ਜਾਂਦੇ, ਸਿਨੇਮਿਆਂ ਚ ਬੈਂਕਟ ਹਾਲਾਂ ਤੇ ਪੱਬਾਂ ਚ ਕਿੰਨੇ ਜਾਂਦੇ। 5% ਵੀ ਨੀ ਨਿਕਲਣੇ ਤੁਸੀਂ ਜਿਹੜੇ ਇੱਥੇ ਆਉਂਦੇ ਹੋ, 95% ਤਾਂ ਆਲੇ ਦੁਆਲੇ ਘੁੰਮਦੇ ਫਿਰਦੇ ਆ। ਮੇਰਾ ਖਿਆਲ 15-20% ਤਾਂ ਇਹੋ ਜਿਹੇ ਵੀ ਹੋਣੇ ਆ ਤੁਹਾਡੇ ਸਿੱਖਾਂ ਦੇ ਲਾਣੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਇੱਥੇ ਗੁਰਦੁਆਰਾ ਹੈਗਾ ਕਿ ਨਹੀਂ। ਅੱਜ ਫਿਰ ਆਖੋ ਸਤਨਾਮ, ਉਹ ਵੀ ਕਹਿੰਦੇ ਸਿੱਖ ਅਸੀਂ, ਉਹ ਵੀ ਆਪਣੇ ਨਾਮ ਨਾਲ ਸਿੰਘ ਲਾਉਂਦੇ ਨੇ। ਗੁਰੂ ਘਰ ਦਾ ਹੀ ਪਤਾ ਨਹੀਂ ਕਿ ਗੁਰੂ ਘਰ ਹੈਗਾ, ਕਥਾ ਕੀਰਤਨ ਕਦ ਹੁੰਦੀ ਹੈ, ਬਾਣੀਆਂ ਦਾ ਪਾਠ ਕਦ ਹੁੰਦਾ ਉੱਥੇ, ਕਿੱਧਰ ਨੂੰ ਅਸੀਂ ਗੁਰਸਿੱਖ ਪਿਆਰੇ ਕਿਵੇਂ ਜਿੱਤਾਂਗੇ ਵਿਕਾਰਾਂ ਨੂੰ। ਮਹਾਰਾਜ ਕਹਿੰਦੇ ਐ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਤੇਰੇ ਸਰੀਰ ਨੂੰ ਤਾਂ ਹੀ ਲਾਏ ਨੇ ਤੂੰ ਸੱਚ ਸੁਣੇ, ਜਿਹਨੂੰ ਸੁਣੇ ਉਹਦੇ ਵਿੱਚੋਂ ਸੱਚ ਲੱਭੇ। ਸੱਚ ਸੁਣਨ ਹੈ, ਦੋ ਡਾਣੇ ਇਕੱਠੇ ਬੁਰਨੇ ਭਾਈ, ਸੱਚ ਸੁਣਨ ਹੈ ਨੂੰ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ। ਤੇ ਸਾਰੀਆਂ ਗੱਲਾਂ ਨੂੰ ਹੱਥ ਕਾਹਦੇ ਵਾਸਤੇ ਦਿੱਤੇ? ਪਾਮ ਸੁਹਾਵੇ ਜਾਤਾ ਉਹ ਧਿਰ ਜੁਲਦੇ, ਪੈਰ ਦਿੱਤੇ ਨੇ ਚੱਲ ਕੇ ਜਾ ਗੁਰਦੁਆਰੇ ਸੰਗਤ ਕਾਰ ਲੰਗਰ ਵਿੱਚ। ਪਾਮ ਸੁਹਾਵੇ ਜਾਤਾ ਉਹ ਧਿਰ ਜੁਲਦੇ, ਸੀਸ ਸੁਹਾਵਾ ਚਰਣੀ। ਇਹ ਸਿਰ ਦਿੱਤਾ ਜੇ ਇਹਨੂੰ ਚੰਗਾ ਕਰਨੇ, ਸ਼ੁਭ ਨੀਕ ਕਰਨੇ, ਤਾਂ ਗੁਰੂ ਦੇ ਚਰਨਾਂ ਤੇ ਰੱਖ ਅੰਮ੍ਰਿਤ ਵੇਲੇ ਸ਼ਾਮ ਨੂੰ ਜਾ ਕੇ, ਸੀ ਸੁਹਾਵਾ ਚਰਣੀ। ਤੇ ਨਹੀਂ ਤਾਂ ਫਿਰ ਵੇਖ ਲਓ, ਹੁਕਮ ਸਾਡੇ ਖਾਤਰ ਹੈ, ਕਿਤੇ ਸਿੱਖੋ ਵਹਿਮ ਨਾ ਕਰਿਓ, ਬਾਣੀ ਹੋਰਾਂ ਨੂੰ ਉਪਦੇਸ਼ ਦਿੰਦੀ ਹੈ। ਮੈਂ ਆਪਣੇ ਆਪ ਲਾੜੇ ਨੂੰ ਵੀ ਕਹਿੰਦਾ, ਜਿਹੜੀ ਕਥਾ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਬਾਣੀ ਪੜ੍ਹ ਕੇ ਸੁਣਾਉਂਦੇ ਹਾਂ, ਸਾਡਾ ਲਾਣਾ ਤਾਂ ਇੰਨਾ ਮੈਨੇ ਬੈਠਾ ਵੀ ਸਾਡੀ ਪੜ੍ਹਨ ਦੀ ਉਹ ਡਿਊਟੀ ਹੈ, ਸਾਡੀ ਸੁਣਾਉਣ ਦੀ ਡਿਊਟੀ ਹੈ, ਤੇ ਹੱਸ ਪਏ ਤੁਸੀਂ ਸਾਡੀ ਗੱਲ ਤੇ, ਤੇ ਤੁਸੀਂ ਵੀ ਤਾਂ ਇਹੀ ਮੰਨੀ ਬੈਠੇ ਹੋ, ਸਾਡੀ ਸੁਣਨ ਦੀ ਉਹ ਡਿਊਟੀ ਹੈ, ਅੱਜ ਖੇ ਕੁਛ ਸਤਨ ਗਾਹਾਂ ਤੁਸੀਂ ਵੀ ਨੀ ਲੰਘੇ ਸਾਡੀਆਂ ਗੱਲਾਂ ਤੇ ਨਾ ਹੱਸੋ ਹੈ, ਦੋਏ ਪਾਰੜੇ ਸਾਹਮਣੇ ਦੇਖਦੇ ਨੇ ਸਾਡੇ। ਸਾਡਾ ਲਾਣਾ ਕਹਿੰਦਾ ਸੁਣਾਉਣ ਨੂੰ ਆਏ ਹੈ ਇੱਥੇ, ਤੁਸੀਂ ਗੁਰਦੁਆਰੇ ਸੁਣਨ ਨੂੰ ਆਏ ਹੈ, ਮੰਨਣ ਵਾਲੇ ਤਾਂ ਦੋਏ ਵੀ ਨੀ ਬਣੇ, ਵਰਤਣ ਵਾਲੇ ਤਾਂ ਦੋਏ ਨੀ ਬਣੇ, ਕਹਿਣ ਸੁਣਾਵਣ ਕੋ ਕਈ ਕੇਤੇ, ਕਈ ਇੱਥੇ ਸੁਣਾਉਣ ਵਾਲੇ ਕਈ ਸੁਣਨ ਵਾਲੇ ਫਿਰਦੇ ਹੈ। ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਵਿੱਚ, ਜਿਹੜਾ ਉਹਨਾਂ ਵਿੱਚੋਂ ਕਹਿਣ ਵਾਲਾ ਵੀ ਸੁਣਨ ਵਾਲਾ ਵੀ ਤਤ ਨੂੰ ਕੱਢੇ, ਸਾਰ ਤਤ ਪ੍ਰਾਪਤ ਕਰੇ, ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਿਰਲਾ ਹੀ ਕੋਈ ਸੇਵਕ ਗੁਰਸਿੱਖ ਪਿਆਰਿਓ। ਅਸੀਂ ਪੜ੍ਹਨ ਸੁਣ ਤੱਕ ਸੁਣਾਉਣ ਤੱਕ ਰਹਿ ਗਏ, ਸਾਨੂੰ ਬਾਣੀ ਵਿੱਚ ਹਰ ਇੱਕ ਜਗ੍ਹਾ ਬਚਨ ਹੈ, ਜੋ ਸੁਣਾਉਣੇ ਉਹਨੂੰ ਮਨ, ਜੋ ਸੁਣਦਾ ਹੈ ਉਹਨੂੰ ਮਨ, ਅਮਰ ਉਪਦੇਸ਼ ਹੈ ਆਪ ਨਾ ਕਰੇ ਆਪਤ ਜਾਪਤ ਜਨਮੇ ਮਰੇ। ਕਬੀਰ ਸਾਹਿਬ ਨੇ ਵੀ ਸਿੱਧਾ ਹੀ ਕਹਿਤਾ, ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਖ ਹੈ ਰੇਤ। ਹੋਰਾਂ ਨੂੰ ਤਾਂ ਕਹਿੰਦੇ ਮੁਖ ਵਿੱਚ ਅੰਮ੍ਰਿਤ ਪਾ, ਮੁਖ ਵਿੱਚ ਬਾਣੀ ਪੜ੍ਹ, ਰਾਮ ਦਾ ਨਾਉ ਲੈ, ਆਪਣੇ ਮੂੰਹ ਵਿੱਚ ਰੇਤਾ ਹੀ ਪਾਈ ਫਿਰਦਾ। ਕਿਰਕਰਾ ਹੁੰਦਾ ਨਾ, ਕਦੇ ਮਿੱਠਾ ਬੋਲਿਆ ਹੀ ਨਹੀਂ, ਕਦੇ ਕਿਸੇ ਨਾਲ ਕੂਇਆ ਹੀ ਨਹੀਂ ਚੰਗੇ ਸ਼ਬਦਾਂ ਵਿੱਚ, ਰੇਤਾ ਹੀ ਚੱਬਦਾ ਫਿਰਦਾ। ਹੋਰਾਂ ਨੂੰ ਕਹਿੰਦਾ ਅੰਮ੍ਰਿਤ ਖਾਓ ਅੰਮ੍ਰਿਤ ਪੀਵੋ, ਮੁਖ ਮੇ ਪਰਖ ਹੈ ਰੇਤ, ਰਸ ਬਦਾਨੀ ਰਾਗ ਤੇ ਖਾਇਆ ਘਰ ਕਾ ਖੇਤ। ਲੋਕਾਂ ਦੀ ਕਣਕ ਨੂੰ ਵਾੜ ਕਰਦਾ ਫਿਰਦੇ ਤੇ ਆਪਣਾ ਖੇਤ ਝੋਟਿਆਂ ਤੇ ਖੜਾ ਲਿਆ। ਅੱਜ ਫੇਰ ਆਖੋ ਸਤਨਾਮ, ਖਾਇਆ ਘਰ ਕਾ ਖੇਤ, ਤੇਰਾ ਹਿਰਦਾ ਰੂਪੀ ਤੇਰਾ ਤਨ ਰੂਪੀ ਖੇਤ ਤਾਂ ਲੋਭ ਮੋਹ ਵਿਸ਼ੇ ਵਿਕਾਰਾਂ ਨੇ ਖਾ ਲਿਆ, ਉਜਾੜ ਕਰਦਾ ਤੇ ਲੋਕਾਂ ਨੂੰ ਉਪਦੇਸ਼ ਕਰਦਾ, ਕੁੰਡਾ ਲਾ ਕੇ ਰੱਖਿਆ ਕਰੋ, ਜਿੰਦੇ ਲਾਇਆ ਕਰੋ ਰਾਤ ਨੂੰ, ਕਣਕ ਦੇ ਅੱਗੇ ਵਾੜ ਕਰ ਦੋ, ਗਧੇ ਨਾ ਵੜ ਜਾਣ, ਮੈਸਾਂ ਨਾ ਵੜ ਜਾਣ, ਆਪਣੇ ਖੇਤ ਵਿੱਚ ਡੱਕਾ ਹੈ ਹੀ ਨੀ। ਅੱਜ ਖੇ ਆਖੋ ਸਤਨਾਮ, ਬਸ ਐਸੀ ਗੱਲ ਹੋਈ ਵੀ ਹੈ ਗੁਰਸਿੱਖ ਪਿਆਰੇ। ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ, ਪੈਰ ਸੁਨਾਹੋ ਸੀਲ ਸੁਨਾਹੋ ਜਤ ਦੀ ਸੁਨਾਹ, ਪਹਿਲੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਾਹਦੀ, ਲੋਹੇ ਦੀ ਨੀ, ਕੋਈ ਬੁਲਟ ਪਰੂਫ ਚੀਜ਼ਾਂ ਮੈਟਲ ਦੀ ਨੀ ਪਹਿਨੀ। ਜੇ ਤੁਸੀਂ ਵੀ ਵਿਸ਼ੇ ਵਿਕਾਰਾਂ ਤੋਂ ਬਚਣੇ, ਇਹਨਾਂ ਤੋਂ ਬਚਣੇ, ਫਿਰ ਜਤ ਦੀ ਜਿਹੜਾ ਸੰਜਮ ਵਿੱਚ ਲਿਆਓ, ਸਮ ਦਮ, ਸਮਦਮ ਪਾਤਸ਼ਾਹ ਹੁੰਦਾ ਨਾ ਸੰਜਮ, ਸੰਜਮ ਦਾ ਅਰਥ ਹੈ ਸਮਦਮ, ਦਸੇ ਇੰਦਰੀਆਂ ਤੇ ਕੰਟਰੋਲ ਕਰ ਲੈਣਾ, ਉਹਨੂੰ ਬਾਣੀ ਵਿੱਚ ਲਿਖਿਆ ਸਾਮ ਦਮ, ਇਹਨਾਂ ਨੂੰ ਅਧੀਨ ਕਰ ਲੈਣਾ ਆਪਣੇ। ਇਹ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਸੰਜੋਗ ਪਹਿਨੀ ਹੈ, ਕਾਹਦੀ, ਜਤ ਦੀ, ਸ਼ਾਂਤੀ ਦੀ, ਪੈਰ ਸੀਲ ਸੁਨਾਹੋ
5: ਕੀ
4: ਜੀ, ਨਾ ਨਾ ਸਖਤ ਵਿਦਾਰ ਰਹਿ ਗਏ,
5: ਪੈਰ ਸੀਲ ਸੁਨਾਹੋ ਸਖਤ ਵਿਦਾਰ।
4: ਰਿਕਸਿਆਂ ਜਦ ਆਪਾਂ ਕਥਾ ਕਰੀਏ ਨਾ, ਚਾਹ ਪੀ ਲਈ ਦੀ ਇੱਕ ਕੱਪ ਕਹਿੜੀ, ਮੈਂ ਕਹਿੜੀ ਜੀ ਪੀ ਕੇ ਆਉਣਾ ਪੂਰੀ, ਤੇ ਤੂੰ ਵੀ ਹੁਣ ਨਾ ਜਿੰਨਾ ਚਿਰ ਪੜ੍ਹਨ ਹੈ ਨਾ, ਸੋਹਣੀ ਕੈੜੀ ਜੀ ਪੱਤੇ ਪਾ ਕੇ ਚਾਹ ਛਕਲੀ, ਗੱਜ ਕੇ ਆਖੋ ਸਤਨਾ। ਮੇਰੇ ਨਾਲੋਂ ਕੰਮ ਅਮਰੀਕ ਸਿੰਘ ਦਾ ਔਖਾ ਹੈ, ਕਿਤੇ ਐ ਨਾ ਸਮਝਿਓ, ਔਖਾ ਇਹਨਾਂ ਦਾ ਕੰਮ, ਤੁਹਾਡੇ ਨਾਲੋਂ ਵੀ ਔਖਾ ਹੈ, ਸਮਝਿਆ ਕਦੇ ਕਿਸੇ ਦੀ ਗੱਲ ਨੂੰ, ਨਾਲੇ ਤੈਨੂੰ ਪੜ੍ਹਨਾ ਪੈਂਦਾ ਨਾਲੇ ਮੈਨੂੰ ਸੁਣਨਾ ਪੈਂਦਾ, ਖੇ ਆਖੋ ਸਤਨਾਮ। ਇਹਦਾ ਕੰਮ ਮੇਰੇ ਨਾਲ ਔਖਾ ਹੈ, ਪੜ੍ਹਨ ਵਾਲੇ ਦੇ ਜਿਹੜਾ ਕਥਾ ਪੜ੍ਹੇ ਨਾ, ਜਦ ਉਹਨੇ ਅਰਥ ਕਰਨੇ ਮੇਰੇ ਵਰਗੇ ਨੇ, ਉਹਦਾ ਧਿਆਨ ਉੱਧਰ ਚਲੇ ਜਾਣਾ, ਉਹਨੇ ਸੁਣਨੀ ਵੀ ਹੈ ਨਾ ਕਥਾ, ਇਸ ਕਰਕੇ ਇਹਨੂੰ ਦੋ ਕੰਮ ਕਰਨੇ ਪੈਣੇ, ਮੈਨੂੰ ਤਾਂ ਇੱਕੋ ਤੁਹਾਨੂੰ ਵੀ ਇੱਕੋ, ਮੈਨੂੰ ਸੁਣਾਉਣਾ ਪੈ ਰਿਹਾ ਤੁਹਾਨੂੰ ਸੁਣਨਾ ਪੈ ਰਿਹਾ, ਇਹਨੂੰ ਸੁਣਨਾ ਵੀ ਪੈ ਰਿਹਾ ਤੇ ਸੁਣਾਉਣਾ ਵੀ ਪੈ ਰਿਹਾ, ਇਹਨੂੰ ਦੋ ਗੱਲਾਂ ਕਰਨੀ, ਇਸ ਕਰਕੇ ਕਿਹੜੀ ਜੀ ਨੇ ਕਾਫੀ ਦਾ ਕੱਪ ਲੈ ਲਿਆ, ਫਿਰ ਕਥਾ ਠੀਕ ਰਹਿੰਦੀ ਹੈ। ਜਿੱਥੇ ਆਖੋ ਸਤਨਾਮ, ਫਿਰ ਪੜਿਓ ਜੀ, ਪੈਰ ਸੀਲ
5: ਸੁਨਾਹੋ ਸਖਤ ਵਿਦਾਰ।
4: ਸਖਤ ਸ਼ਬਦ ਨੂੰ ਸੁਣੋ ਪਿਆਰ ਨਾਲ, ਮੈਨੂੰ ਬਲਬੀਰ ਸਿੰਘ ਕਹਿੰਦਾ ਜੀ, ਇਹ ਕਿੰਨੇ ਕੁ ਗੇੜਿਆਂ ਚ ਕਥਾ ਮੁਕੂਗੀ, ਕੋਈ ਸਾਧਨਾ ਪਵਿੱਤਰ ਤੂੰ ਬੈਠਾ ਉਹ ਵੀ ਕਹਿੰਦਾ। ਮੈਂ ਕਿਹਾ ਵੀ ਕੱਲ ਦਾ ਪਤਾ ਨੀ ਗੁਰਮੁਖੋ ਜਿੰਨੀ ਚ ਸੇਵਾ ਕਰਾ ਲੋ, ਇਹ ਕਿਹੜੀ ਗੱਲ ਹੈ, ਇੱਥੇ ਕੋਈ ਕੋਈ ਸਾਡਾ ਠੇਕਾ ਥੋੜੋ। ਅਸੀਂ ਕਹਿ ਸਕਦੇ ਕਿ ਮੈਂ ਮੁਕਾ ਦੇਣੀ ਹੈ ਕਥਾ, ਕਿੱਥੇ ਮੁੱਕਣ ਵਾਲੀ ਗਾਧ ਬੋਧ ਕਥਾ। ਇਹ ਤਾਂ ਜਿੰਨੀ ਤੁਹਾਡੇ ਚਰਨਾਂ ਦੀ ਧੂੜ ਮਿਲਦੀ ਹੈ ਠੀਕ ਹੈ ਗੁਰਸਿੱਖ ਪਿਆਰਿਓ। ਤੇ ਇਹਨਾਂ ਨੇ ਵੀ ਬਚਨ ਕੀਤਾ, ਮੈਂ ਆਪ ਹੀ ਬਚਨ ਕਰਦਾ ਤੁਹਾਨੂੰ ਕਿ ਕਥਾ ਮੈਥੋਂ ਛੇਤੀ ਹੋ ਨਹੀਂ ਸਕਦੀ, ਬਸ ਮੇਰੇ ਬਸ ਦੀ ਗੱਲ। ਦੂਜੀ ਗੱਲ, ਮੈਂ ਕੋਸ਼ਿਸ਼ ਵੀ ਕਰਾਂ ਉਹ ਮੇਰੇ ਰੈਂਕ ਦੇ ਵਿੱਚ ਫਰਕ ਪੈਂਦਾ। ਮੈਂ ਤੁਹਾਨੂੰ ਬੇਨਤੀ ਰੂਪ ਬੇਨਤੀ ਕਰਦਾ ਕਿ ਦਾਸ ਦੀਆਂ ਜਿਹੜੀਆਂ ਟੇਪਾਂ ਨੇ ਉਹ ਲੋਕਾਂ ਦੇ ਘਰਾਂ ਵਿੱਚ ਨਹੀਂ ਜਾਣੀਆਂ। ਇੱਕ ਤਾਂ ਤੁਸੀਂ ਸੁਣਦੇ ਹੋ ਨਾ ਟੇਪਾਂ, ਉਹ ਨਹੀਂ। ਦਾਸ ਨੂੰ ਗੁਰੂ ਗ੍ਰੰਥ ਸਾਹਿਬ ਤੇ ਮਹਾਂਪੁਰਸ਼ ਜਿਨ੍ਹਾਂ ਨੇ ਚਾਰ ਅੱਖਰ ਵਿਦਿਆ ਦੇ ਪੜ੍ਹਾਏ ਨੇ ਨਾ, ਇਹ ਮਾਣ ਬਖਸ਼ਿਆ ਕਿ ਹਿੰਦੁਸਤਾਨ ਦੇ ਵਿਦਵਾਨ ਦਾਸ ਦੀਆਂ ਟੇਪਾਂ ਸੁਣਦੇ। ਜਿਹੜੇ ਹੋਰਾਂ ਨੂੰ ਸੁਣਾਉਂਦੇ ਨੇ ਉਹ ਲੈ ਕੇ ਸੁਣਦੇ ਨੇ। ਉੱਥੇ ਮੈਨੂੰ ਇੱਕ ਫਿਰ ਇਹ ਡਰ ਰਹਿੰਦਾ ਕਿ ਆਮ ਬੰਦਾ ਸੁਣ ਦੇ, ਉਹਨੇ ਤਾਂ ਕੋਈ ਨੁਕਤਾਚੀਨੀ ਨਹੀਂ ਕਰਨੀ। ਪਰ ਜਦ ਕੋਈ ਵਿਦਵਾਨ ਟੇਪ ਸੁਣੂਗਾ ਬਾਣੀ ਦੇ ਅਰਥਾਂ ਦੀ, ਜੇ ਮਾੜੀ ਮੋਟੀ ਊਣਤਾਈ ਰਹਿ ਗਈ ਤੇ ਮੇਰੇ ਤੇ ਸੌਗਾ ਫਿਰ ਗਿਆ, ਅਜਿਹਾ ਕੋਈ ਸਾਧਨਾ ਮੇਰੇ ਵਾਲਾ ਕੰਮ ਗਿਆ ਆ ਗੁਰਸਿੱਖ ਪਿਆ। ਉਹ ਬਣਕਾ ਦੀ ਸਟੋਰੀ ਜਿਹੜੀ ਮਰਜ਼ੀ ਸੁਣੀ ਜਾਓ, ਕੀ ਵਿਦਿਆ ਲੈਣੀ ਉਹ ਚੋਂ। ਪੁਰਾਣੇ ਸੰਤ ਨੇ ਏਦਾਂ ਕਰਤਾ, ਪੁੱਤ ਦੇ ਤਾਂ ਉਹ ਕੁੜੀ ਬਣ ਗਈ, ਫੇਰ ਪੁੱਤ ਬਣ ਗਿਆ। ਜੋ ਮਰਜ਼ੀ ਸੁਣੀ ਜਾਓ, ਕਿਆ ਨੁਕਤਾਚੀ ਨਹੀਂ ਕਰੋਗੇ ਤੁਸੀਂ, ਇਹ ਕੱਚੀਆਂ ਪੀਲੀਆਂ ਗੱਲਾਂ। ਜਿਸ ਕਰਕੇ ਬਹੁਤ ਸਹਿਜ ਨਾਲ ਬਹੁਤ ਡਰ ਕੇ ਬਾਣੀ ਦੀ ਕਥਾ ਕਰਨੀ ਪੈਂਦੀ ਏ। ਦੇਖੋ ਕਿੱਡੇ ਵਿਦਵਾਨ ਆਏ ਤੁਹਾਡੇ ਕੋਲ, ਗਿਆਨੀ ਗੁਰਦੀਪ ਸਿੰਘ ਜੀ, ਉਹ 15 ਸਾਲ ਤਾਂ ਸੱਚਖੰਡ ਤਖ਼ਤ ਦੇ ਹੈੱਡ ਗ੍ਰੰਥੀ ਰਹੇ ਨੇ। ਗਿਆਨੀ ਗੁਰਦੀਪ ਸਿੰਘ ਜਿਹੜੇ ਕਥਾ ਕਰਕੇ ਗਏ ਨਾ, ਹਰਦੀਪ ਸਿੰਘ ਸੱਚਖੰਡ, ਉੱਥੇ ਸਖਾਲਾ ਕੰਮ ਨੀ ਕੋਈ ਗ੍ਰੰਥੀ ਰਹਿਣਾ। ਤੇ ਫੇਰ ਬਹੁਤ ਸਮਾਂ ਉਹਨਾਂ ਨੇ ਪਿੰਡਰਾਲੀ ਟਕਸਾਲ ਵਿੱਚ ਵਿਦਿਆ ਪੜ੍ਹੀ, ਗ੍ਰੰਥ ਪੜ੍ਹੇ। ਤੇ ਹੁਣ 15 ਸਾਲ ਹੋ ਗਏ ਰਿਟਾਇਰ ਹੋਇਆਂ ਨੂੰ ਵੀ, 24 ਘੰਟੇ ਇਹੀ ਕੰਮ ਉਹਨਾਂ ਦਾ। ਉੱਥੇ ਪੁੱਛਿਓ ਭਾਈ ਸਾਧੂ ਸਿੰਘ ਨੂੰ, ਉਹ ਜਿਹੜੀਆਂ ਪਿਛਲੀਆਂ ਸਵਈਆਂ ਦੀਆਂ ਕੀਤੀਆਂ ਸੀ ਨਾ ਟੇਪਾਂ ਇੱਥੇ ਆਪਾਂ ਨੇ, ਉਹ ਮੁੱਲ ਲੈ ਕੇ ਗਏ ਨੇ ਅੱਜ ਕੇ ਅਖੋ ਸਾਹਿਬ। ਇੱਕੋ ਇੱਕ ਪ੍ਰਮਾਣ ਸਨ, ਉਹ ਪੈਸੇ ਦੇ ਕੇ ਸਾਧੂ ਸਿੰਘ ਤੋਂ ਪੂਰਾ ਸੈੱਟ ਲੈ ਕੇ ਗਏ ਗਿਆਨੀ ਹਰਦੀਪ ਸਿੰਘ। ਇਹੀ ਗੱਲ ਪੰਜਾਬ ਵਿੱਚ ਸਾਰੇ ਇੰਡੀਆ ਵਿੱਚ, ਜਿਸ ਕਰਕੇ ਹਰ ਇੱਕ ਸ਼ਬਦ ਨੂੰ ਸਮਝੋ ਕਥਾ ਦੇ ਵਿੱਚ। ਤੁਸੀਂ ਸਾਕਤ ਸ਼ਬਦ ਬਹੁਤ ਵਾਰ ਸੁਣਿਆ ਨਾ, ਕਿਹਾ ਵੀ ਬਹੁਤ ਵਾਰ ਹੋਊ ਸਾਕਤ ਤੇ ਸ਼ੁਕਰ ਭਲਾ, ਤੇ ਆਪ ਵੀ ਆਪਾਂ ਕਹਿੰਦੇ ਤਾਂ ਸਾਕਤ ਹੈ। ਸਾਕਤ ਸ਼ਬਦ ਬਣਿਆ ਕਿੱਥੋਂ ਹੈ, ਕਿਸ ਭਾਸ਼ਾ ਦਾ ਸ਼ਬਦ ਹੈ? ਸਾਕਤ ਸ਼ਬਦ ਸਖਤ ਤੋਂ ਬਣਿਆ, ਨੋਟ ਕਰ ਲਿਓ। ਅਸਲੇ ਦਾ ਮੂਲ ਸਖਤ ਸ਼ਬਦ ਹੈ। ਸੱਸਾ ਪੈਰ ਵਿੱਚ ਬਿੰਦੀ, ਕੱਕਾ ਤੱਤੇ ਨੂੰ ਸਿਆਰੀ, ਸਖਤ ਇੱਥੇ ਪਾਠ ਆਇਆ ਹੁਣੇ। ਜਿੱਥੇ ਸਖਤ ਸ਼ਬਦ ਆਵੇ ਨਾ, ਉਸ ਸਖਤ ਦਾ ਅਰਥ ਹੈ ਮਾਇਆ, ਨੋਟ ਕਰ ਲਿਓ। ਪਦਾਰਥ ਸਖਤ ਸੰਸਕ੍ਰਿਤ ਦਾ ਸ਼ਬਦ ਹੈ, ਮਾਇਆ ਸਖਤ ਤੋਂ ਬਣਿਆ। ਸਾਕਤ ਜੋ ਮਾਇਆ ਦੇ ਆਧਾਰ ਤੇ ਜਿਉਂਦਾ ਹੋਵੇ, ਅੱਜ ਕੇ ਆਖੋ ਸਰ, ਜਿਹਨੇ ਮੁੱਖ ਮਾਇਆ ਹੀ ਰੱਖੀ ਹੋਵੇ ਉਹਦਾ ਨਾਮ ਸਾਕਤ ਹੈ। ਇਹ ਸ਼ਬਦ ਸ਼ਬਦ ਤੋਂ ਬਣਿਆ, ਜਿਹੜਾ ਇੱਥੇ ਬਲਾਏ ਜੀ ਆਪਣੇ ਸ਼ਬਦ ਵਿੱਚ ਵਰਤ ਰਹੇ ਨੇ, ਪੈਰ ਸੀਲ ਸਨਾਹੋ ਸਾਕਤ ਬੇਦਾਰ। ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਜਪ ਦੀ ਸੀਲ ਪਹਿਨ ਕੇ, ਸੀਲ ਦੀ ਸਨਾਹੋ ਸੰਜੋਹ ਪਹਿਨ ਕੇ ਨਾ, ਸਰੀਰ ਦੇ ਉੱਤੇ 10 ਇੰਦਰੀਆਂ ਨੂੰ ਵਸ ਕਰਕੇ ਤੁਸੀਂ ਮਾਇਆ ਨੂੰ ਵਿਦਾਰ ਦਿੱਤਾ, ਮਾਇਆ ਨੂੰ ਕੋਲੋਂ ਨਠਾ ਦਿੱਤਾ। ਜਿੱਥੇ ਮਾਇਆ ਆ ਗਈ, ਜਿੱਥੇ ਮਾਇਆ ਆਊ ਪਦਾਰਥ, ਉੱਥੇ ਗੁਰਮੁਖ ਪਿਆਰਿਓ ਪਹਿਲੀ ਗੱਲ ਵਧਾਉਣ ਦੀ ਤ੍ਰਿਸ਼ਨਾ, ਦੂਜੀ ਗੱਲ ਜਿਉਂ ਜਿਉਂ ਵਧੂਗੀ ਹੋਮੇ ਦਾ ਤਾਪ ਵਧਦਾ ਜਾਊ, ਤੇ ਤ੍ਰਿਸ਼ਨਾ ਤੇ ਹੋਮੇ ਜਿੱਥੇ ਦੋ ਆ ਗਈਆਂ ਉਥੇ ਨਾ ਜਗ ਰਹਿਣਾ ਨਾ ਰੱਬ ਰਹਿਣਾ। ਅੱਜ ਕੇ ਆਖੋ ਸਤ, ਉਥੇ ਵਿਕਾਰੇ ਵਿਕਾਰ। ਜਿਸਨੇ ਮਾਇਆ ਆ ਗਈ ਬਸ ਸਹਿਸ ਖੱਟੇ ਲੱਖ ਕਾ ਉੱਠਦਾ ਵੇ। ਨਵੀਂ ਪਹਿਲੀ ਗੱਲ ਮਾਇਆ ਨੇ ਕਰਨੀ ਹੈ, ਜੇ ਇੱਕ ਹੋ ਗਿਆ ਤਾਂ ਦੋ ਕਿਵੇਂ ਬਣਨ, ਜੇ ਦੋ ਹੋ ਗਏ ਚਾਰ ਕਿਵੇਂ ਬਣਨ, ਜੇ ਹਜ਼ਾਰ ਹੋ ਗਿਆ ਸਹਸ ਖੱਟੇ ਹੁਣ ਲੱਖਾਂਪਤੀ ਕਿਵੇਂ ਬਣਾ। लख बन गए करोड़पति बन गई ना तृष्णा आउंदे सार इन तृष्णा पैदा करनी है। एक कथा सुनदा हुंदे सी पंडता तो नौजवान मुंडा उहदे कोल एक रुपया सी चांदी दे रुपये हुंदे सी उदों इत्थे थोड़े इन्हां ने तोरे ते हुण भी हैगे 70-72 दा बिकदा है। ओ पंडित जी ने कथा सुनाती अगे माया नू माया खिंचदी है भाई माया नू माया खिंचदी है। वह कहिंदा इह तां सखाला ही तरीका है। दूए दिन बाजार बाजार जावे कोई शेठ अपना दुकान ते गल्ला ढेरी करके गिणदे नहीं हुंदे गल्ले वह ढेरी लाई गल्ला गिणदा सी कहिंदा इत्थे खासी पई है अपने आला रुपया भगा के मारिया कहिंदा खिच के लियाऊ होर नू ढेरी दे विच ते खड़ा देखी गया भी हुण खिंचदी है कि नहीं वह किसे मुड़ना तां उन्हें वह भी चक्के गले च पा लिया। पंडितां दे गल पै गए आके कहिंदा तू झूठ बोलदा मंदिर विच अगे माया नू माया खिंचदी है कहिंदा खिंचदी है सच कहिंदा मैं रुपया सिटिया मुड़िया ही नहीं कहिंदा मूर्खा तेरे आला रुपया उन्हें खिंच लिया कुछ सतनाम तू झूठ किवें कहदा जे उसे ढेरी ना हुंदी तू कहनू सिटदा तू सिटी उठे जिथे पई सी ए खिंचदी है ए अपने वल तृष्णा पैदा कर दी है सहस कटे लक उड़ता हवे तृप्त न आवे माया पाछे पा जद आ गई हजार ते जदों तुहाडे कोल लख बन जाने कोई विरला ही बचूगा जिदे विच मैं ना आवे जिदे विच होवे ना आवे क्योंकि माया पदार्थ बधी ते तेरा सत्कार होण लगना है। चार भाइयां ने सत श्री अकाल बुलाउणी है परसू परसा परस राम पढ़ियो है तुसी जब तेरा सत्कार होण लगना है फिर तुलसी जी रामायण विच वचन कर गए ऐसा को जन्म्यो जग माही मान पाए मद पावत नाही ऐ जा कौन जमे जिहदा सत्कार होण लग जावे ते होवे ना करे हंकार ना पैदा होवे ए पहला तृष्णा पैदा करदी है दूजे नंबर ते हंकार पैदा करदी है यही दो वड्डे रोग ने गुरु ग्रंथ साहिब जिथे ये दो रोग आ गए ना उथे रब दिखना तेनू ना उथे जग दिखना साकत जो माया दे जोर विच माया दी ताकत विच माया दी आस विच रहना है ओदा नाम है साकत सकत माया संस्कृत दा शब्द है। तां हुण इहनू किवें बदारना इहनू गुरमुख प्यारे हो समाधियां ला के पुठे लट के धूने ताप के कथा कीर्तन करके जंगलों में जाके त्यागी बरागी बन के नहीं बदारना हुंदा आप तो दूर कर देना आप तो पते कर परे कर देना रोग बदार शब्द आया सी ना रोग हटा देना ए गुरु अंगद देव पातशाह ने किवें हटाई जत दी सुर संजो पहन के इंद्रिया नू बस विच करके ते एनिया बस विच कीतियां इंद्रिया ऐसी सील संतोख दी संजो पहनी कि श्री गुरु अंगद देव तो छे को माया परे रहंदी छे को बिधार परे छे छे को माया दा असर गुरु अंगद देव जी दे कोल नहीं आया जो भी दिन विच आउणा बस संज नू समाप्त करके ही पैणा ऐ अंग्रेजा ने पता नहीं भाई गुरु दी ओ मत सिखी हुई है ए भी जेड़ा फ्राइडे नू चेक मिलदा सैटरडे नू खत्म कर दिंदे ने कुछ सतनाम कुछ हैगा अस दिनां दे उत्ते होया इंडिया च रह के आए ना ये कथा कुथा सुनी होनी है कदे इन्हां ने श्री गुरु अंगद देव महाराज बस जो आ गया छका दो रखना नहीं जो इत्थे आया सब कुछ वंड दो उन्हां ने संजो पहनी जत दी जत तो भाव पौड़ी इको पढ़ लिया करो सिख दा जत विच आउंदा मिथिया नाही रसना परस ए इंद्री जित पंच दोख ते रहत ए जत है सिख दा कि पंजा दोखा तो रहत हो जाना ओ संजो पहनी गुरु अंगद देव जी ने ते माया दा प्रभाव खत्म कर दिता।
5: तौ कीरत कल सहार सप्त दीप मझार
4: कल सहार जी भट सतारा ही भट्टां दे विचों विद्वान भट ओ कहंदे ने अपने 16 नां दे साथियां नूं आ जिहड़ी गुरु अंगद देव जी दी सिफत तुसी सुन रहे हो मैं कर रहे मेरे साथियो तुसी भी कहो तुसी भी श्री गुरु अंगद देव जी दी सिफत कहो किस गुरु अंगद देव जी दी जो सीता लैणा जो सीता सेवक भांडे मंजन वाला सेवा करन वाला पर सत्ता दीपां दे विच नौआं खंडां दे विच आकाशा पतालां दे विच
5: लहना जगतर गुर परस मुरार
4: मुरार रूपी परमेश्वर रूपी गुरु नानक देव जी नूं परस के उन्हां दे चरणां विच रह के उन्हां दी आग्या ये परस शब्द तुहानू भी नित भाई साहब सुनाउणे पीतंबर सिंह जी ज्ञानी अमरीक सिंह जी दर्शन परसे गुरु के ते कले दर्शन ने गल नहीं करनी फिर माला चको ते महाराज दे दर्शन हो गए दुख सुख खत्म हो जाएंगे असी ग्रंथी तो दो तीन बार करते हैं साडा सिर दुखड़ते नहीं हटदा देख लो साडा की हाल है कोई गैस की ट्रबल हो किसी नु ब्लड प्रेशर होया मैं हार्ट का ऑपरेशन कराई फिर बड़े दर्शन करते मैं हुक्मनामा लैके क्यों नहीं हटे गाहली चीज वेखो परस शब्द है नाल परसना हुंदा टच करना छूना ओदे नाल जुड़ना उनू कहने परसना ते ओ असी कीता ही नहीं कले दर्शन कीते 50 रुपये का कैप्सूल लियाओ 300 पाउंड की कोई लियाओ टीका ते ओदे दर्शन करी जाओ जब तक लगूगा नहीं थोड़ा किवें हटा दूंगा रोग कले दर्शन नहीं कले दर्शना नू मेरे सतगुरा ने आप पंजवे पातशाह ने लिख दिता कि सतगुर नू सब को वेखदा जेता जगत संसार जिठा मुक्त न होवे जितर शब्द न करे विचार सब जवाब देता दर्शन नू दर्शन की करनगे जब तू जुड़िया ही नहीं परसना हुंदा जुड़ना टच करना उनू परस करना।

0: ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਦੇਖੇ ਹੀ ਨਹੀਂ, ਮੱਥਾ ਹੀ ਨਹੀਂ ਟੇਕਿਆ, ਦਰਸ਼ਨ ਨਹੀਂ ਕੀਤੇ, ਲੈਣਾ ਜੀ ਨੇ ਪਰਸਨ ਕੀਤੇ, ਜੁੜੇ ਉਹਨਾਂ ਚਰਨਾਂ ਦੇ ਨਾਲ, ਜੋ ਹੁਕਮ ਕੀਤਾ ਸੀ ਉਹਨੂੰ ਮੰਨਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਕੇ ਬਚਨ ਮੰਨ ਕੇ ਸਾਰੇ ਜਗਤ ਦੇ ਗੁਰੂ ਗੁਰੂ ਨਾਨਕ ਦੇਵ ਦਾ ਹੀ ਰੂਪ ਬਣ ਗਏ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਆਗ ਪਾਪ ਪ੍ਰਨਾਸਨ।
0: ਹੁਣ ਸਾਡੇ ਤਿੰਨ ਕਰਮ ਨੇ, ਇੱਥੇ ਇੱਕ ਨੋਟ ਰੱਖਿਓ ਭਾਈ, ਜਿਹੜਾ ਪਹਿਲਾ ਕੱਲ ਸਹਾਰ ਬਾਣੀ ਉਚਾਰ ਰਿਹਾ ਸੀ ਨਾ, ਉਹਦੀ ਬਾਣੀ ਇੱਥੇ ਸਮਾਪਤ ਹੋ ਗਈ। ਉਹਨੇ ਚਾਰ ਸਵਈਏ ਉਚਾਰੇ ਗੁਰੂ ਅੰਗਦ ਦੇਵ ਜੀ ਦੇ ਬਾਰੇ। ਕੱਲ ਸਹਾਰ ਹਰ ਸਵਈਏ ਦੇ ਪਿੱਛੇ ਨੌ ਆਏ ਨਾ, ਤੇ ਹੁਣ ਇਸ ਤੋਂ ਅਗਲੀ ਜਿਹੜੀ ਬਾਣੀ ਹੈ ਉਹ ਕੱਲੇ ਕੱਲ ਪੱਟਦੀ ਹੈ। ਕਈ ਵਿਦਵਾਨਾਂ ਨੇ ਰੋਡ ਮਰੋਡ ਵੀ ਕੀਤਾ, ਕਹਿੰਦੇ ਕੱਲ ਸਹਾਰ ਹੀ ਕੱਲ ਸੀ, ਇਹ ਦੋ ਨਹੀਂ ਸੀ, ਇਸੇ ਕਰਕੇ ਭੱਟਾਂ ਦੀ ਗਿਣਤੀ ਉਹ ਦਸ ਗਿਆਰਾਂ ਵੀ ਕਰਦੇ ਨੇ। ਪਰ ਦੇਖੋ ਐਸਾ ਵਿਦਵਾਨ ਐਸਾ ਕਵੀ ਕਿਹੜਾ ਜਿਹੜਾ ਉੱਪਰ ਚਾਰ ਜਗ੍ਹਾ ਕੱਲ ਸਹਾਰ ਲਿਖਦਾ ਹੋਵੇ ਤੇ ਗਾਹਾਂ ਅੱਠ ਨੌ ਜਗ੍ਹਾ ਕੱਲ ਲਿਖ ਦੇਵੇ, ਇਹ ਤਾਂ ਹੋ ਨਹੀਂ ਸਕਦਾ। ਜਿਹੜਾ ਨਾਂ ਉਹਦਾ ਚੱਲਿਆ ਹੁੰਦਾ ਸੀ ਉਹੀ ਚੱਲਣਾ ਸੀ। ਇਸ ਤੋਂ ਸਿੱਧ ਹੁੰਦਾ ਇਹ ਕੱਲ ਪੱਟ ਜੁਦਾ ਹੈ, ਕੱਲ ਸਹਾਰ ਜੁਦਾ ਹੈ। ਦੂਸਰੀ ਸਿੱਧੀ ਇਸ ਤੋਂ ਮਿਲਦੀ ਹੈ, ਤੁਸੀਂ ਆਪੇ ਜਜਮੈਂਟ ਕਰ ਜਾਓਗੇ। ਉੱਪਰਲੀ ਕਵਿਤਾ ਦੀ ਬਨਗੀ ਵੇਖਿਓ ਤੇ ਹੁਣ ਦੀ ਵੇਖਿਓ, ਦੋਹਾਂ ਵਿੱਚ ਇੰਨਾ ਫਰਕ ਹੈ ਜ਼ਮੀਨ ਸਮਾਨ ਦਾ। ਜਿਹੜੇ ਕੱਲ ਸਹਾਰਦੇ ਨੇ ਉਹ ਸਵਈਏ ਨੇ, ਤੇ ਜਿਹੜਾ ਕੱਲ ਜੀ ਹੁਣ ਉਚਾਰ ਹੈ ਇਹ ਸਵਈਏ ਨਹੀਂ, ਇਹ ਚੌਪੀ ਤੋਂ ਥੋੜੀ ਜਿਹੀਆਂ ਤੁਕਾਂ ਵੱਧ ਮਾਤਰਾ ਲਾ ਕੇ ਉਹਨਾਂ ਨੇ ਬਾਣੀ ਉਚਾਰੀ ਹੈ। ਹੁਣ ਭੱਟ ਕੱਲ ਜੀ ਇੱਥੋਂ ਆਪਣੀ ਬਾਣੀ ਦੱਸਦੇ ਹਨ।
1: ਦ੍ਰਿਸ਼ਟ ਧਰਤ ਤਮ ਹਰਨ,
0: ਇਹ ਗੁਰੂ ਅੰਗਦ ਦੇਵ ਮਹਾਰਾਜ ਜੀ, ਆਪ ਜੀ ਦੀ ਦ੍ਰਿਸ਼ਟੀ ਕੈਸੀ ਹੈ, ਜਿਸ ਉੱਤੇ ਦ੍ਰਿਸ਼ਟੀ ਧਾਰ ਦਿੰਦੇ ਹੋ। ਤਮ ਹਰਨ, ਤਮ ਨਾਮ ਹੈ ਅੰਧੇਰੇ ਦਾ, ਉਹਦਾ ਅਗਿਆਨਤਾ ਦਾ ਅੰਧੇਰਾ ਨਾਸ਼ ਕਰ ਦਿੰਦੇ। ਜਿਸ ਉੱਤੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਦ੍ਰਿਸ਼ਟੀ ਪੈਂਦੀ ਸੀ, ਬਸ ਤੁਸੀਂ ਪੜ੍ਹਦੇ ਹੀ ਹੋ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕੇ ਦੁੱਖ ਬਜ਼ਾਰਿਓ, ਦਾਸ ਕਾ ਦੁੱਖ ਬਜ਼ਾਰਿਓ। ਗੁਰੂ ਗੋਬਿੰਦ ਸਿੰਘ ਦਾ ਬਚਨ ਤੁਹਾਨੂੰ ਕੱਲ ਵੀ ਸੁਣਾਇਆ ਸੀ ਦ੍ਰਿਸ਼ਟੀ ਬਾਬਤ, ਕਿਰਪਾ ਦ੍ਰਿਸ਼ਟ ਤਨ ਜਾ ਕੇ ਨਿਹਰ ਹੋ, ਨਿਹਰ ਹੋ ਕਹੀਏ ਦੇਖਣਾ, ਉਹੀ ਦ੍ਰਿਸ਼ਟ ਧਰਤ ਕਹਿ ਲੋ, ਨਿਹਰ ਲੋ ਕਹਿ ਲੋ, ਜਿਹਦੇ ਉੱਤੇ ਇਹ ਵਾਹਿਗੁਰੂ ਤੁਸੀਂ ਕਿਰਪਾ ਦੀ ਦ੍ਰਿਸ਼ਟੀ ਦੇਖ ਲੋ, ਤਾਂ ਕਿ ਤਾਪ ਤਨਕ ਮੋਹਰ, ਇੱਕ ਪਲ ਵਿੱਚ ਉਹਦੇ ਆਧ ਵਿਆਦ ਉਪਾਦ ਤਿੰਨੇ ਤਾਪ ਖਤਮ ਕਰ ਦੋ। ਹੁਣ ਕੱਲ ਪੱਟ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਜਿਸ ਉੱਤੇ ਪੈ ਜਾਵੇ, ਦ੍ਰਿਸ਼ਟ ਧਰਤ ਤਾਮ ਹਾਰਨ, ਉਹ ਜਨਮਾਂ ਜਨਮਾਂ ਦੇ ਅਗਿਆਨ ਦਾ ਅੰਧੇਰਾ ਨਾਸ਼ ਕਰ ਦਿੰਦੀ ਹੈ।
1: ਦਹਿਨ ਅਗ ਪਾਪ ਪ੍ਰਨਾਸਨ,
0: ਹੋਰ ਕੀ ਕਰਦੀ ਹੈ ਦ੍ਰਿਸ਼ਟੀ, ਜਿਸ ਉੱਤੇ ਤੁਸੀਂ ਦ੍ਰਿਸ਼ਟੀ ਪਾ ਦੋ, ਦਹਿਨ ਕਹੀਏ ਨਾਸ਼ ਕਰ ਦੇਣਾ, ਸਾੜ ਦੇਣਾ, ਦਹਿਨ ਕਰਨਾ। ਅਗ ਪਾਪ ਪ੍ਰਨਾਸਨ, ਅਗ ਕਹੀਏ ਬਹੁਤ ਭਾਰੇ ਪਾਪ, ਛੋਟੇ ਨਹੀਂ, ਛੋਟਾ ਕੱਲਾ ਪਾਪ ਹੁੰਦਾ, ਜਿੱਥੇ ਅਗ ਪਾਪ ਆ ਜਾਵੇ ਭਾਰੇ ਬੱਜਰ ਪਾਪ ਜਿਹੜੇ ਹਨ ਉਹਨਾਂ ਨੂੰ ਕੱਲੇ ਨਾਸ਼ ਨਹੀਂ ਕਰਦੇ। ਇੱਥੇ ਸ਼ਬਦ ਹੈ ਪਰਨਾਸ਼ਨ, ਨਾਸ਼ਨ ਸ਼ਬਦ ਹੁੰਦਾ ਨਾਸ਼ ਕਰਨਾ, ਖਤਮ ਕਰ ਦਿੰਦਾ। ਪਰ ਕੱਲ ਸਾਹਿਬ ਜੀ ਇੱਥੇ ਪੱਪਾ ਰਾਰਾ ਨਾਲ ਲਾਉਂਦੇ ਨੇ ਪਰਨਾਸ਼ਨ, ਨਾਸ਼ ਆਪਾਂ ਬਹੁਤ ਚੀਜ਼ਾਂ ਕਰ ਦਿੰਦੇ ਹਾਂ, ਉਹ ਫੇਰ ਉੱਗ ਪੈਣੀ ਹੈ, ਫੇਰ ਪੈਦਾ ਹੋ ਜਾਂਦੀਆਂ ਨੇ। ਪਰਨਾਸ਼ਨ ਦਾ ਅਰਥ ਹੈ ਐਸਾ ਨਾਸ਼ ਕਰਨਾ ਕਿ ਮੁੜ ਕੇ ਪੈਦਾ ਹੀ ਨਾ ਹੋ, ਵਿਸ਼ੇਸ਼ ਰੂਪ ਵਿਚ ਪਰਨਾਸ਼ਨ। ਇਹ ਸਤਿਗੁਰੂ ਜੀ ਤੁਹਾਡੀ ਦ੍ਰਿਸ਼ਟੀ ਸਾਰੇ ਤਿੰਨੇ ਤਾਪਾਂ ਨੂੰ ਨਾਸ਼ ਕਰਦੀ ਏ, ਤੇ ਜਨਮਾਂ ਜਨਮਾਂ ਦੇ ਕੀਤੇ ਖੋਟੇ ਪਾਪ, ਅਗ ਬਹੁਤ ਅਜਗਰ ਪਾਪ, ਕਈ ਤਾਂ ਛੋਟੇ ਪਾਪ ਹੁੰਦੇ ਨੇ ਨਾਲ ਦੀ ਨਾਲ ਮਿਲ ਜਾਂਦੇ ਨੇ, ਥੋੜੇ ਜੇ ਭਾਰੇ ਹੁੰਦੇ ਨੇ ਉਹ ਛੇ ਮਹੀਨੇ ਸਾਲ ਬਾਅਦ ਮਿਲ ਜਾਂਦੇ ਨੇ। ਪਰ ਕੁਝ ਐਸੇ ਵੀ ਕਰਮ ਆਪਾਂ ਕਰ ਲੈਂਦੇ ਹਾਂ ਗੁਰਮੁਖੋਂ ਭਾਰੇ, ਉਹ ਡੂੰਘੇ ਚਲੇ ਜਾਂਦੇ ਨੇ। ਜਿਵੇਂ ਡੂੰਘਾ ਗਿਆ ਹੋਇਆ ਬੀਜ ਦੇਰ ਵਿੱਚ ਉੱਗਦਾ ਧਰਤੀ ਵਿੱਚੋਂ, ਤੂੰ ਸਰੀਰ ਰੂਪੀ ਧਰਤੀ ਤੇ ਕੁਝ ਐਸੇ ਪਾਪਾਂ ਦੇ ਬੀਜ ਬੀਜ ਲੈਂਦੇ, ਇਹ ਸਰੀਰ ਦਾ ਅੰਤ ਹੋ ਜਾਂਦਾ ਤੇ ਉਹ ਅਜੇ ਜੰਮਿਆ ਨਹੀਂ, ਉਹ ਅਜੇ ਪੈਦਾ ਨਹੀਂ ਹੋਇਆ, ਉਹ ਹੁੰਦਾ ਫਿਰ ਅਗਲੇ ਜਨਮ ਵਿੱਚ। ਅੱਜ ਕੇ ਆਖੋ ਸਾ ਪੈਦਾ ਤਾਂ ਹੋਣਾ, ਉਹ ਹੁੰਦਾ ਅਗ ਪਾਪ, ਡੂੰਘਾ ਬੀਜ ਬੀਜਿਆ ਹੋਇਆ ਪਾਪਾਂ ਦਾ ਭਾਰਾ, ਤੂੰ ਇੱਥੋਂ ਚਲਿਆ ਜਾਣਾ, ਉਹ ਤਾਂ ਪਿਆ ਕਰਮ ਕਦੇ ਖਤਮ ਹੋਇਆ। ਉਹ ਫਿਰ ਅਗਲੇ ਜਨਮ ਵਿੱਚ ਪਰਤ

0: ਧੰਨ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ? ਜਿਸ ਉੱਤੇ ਦ੍ਰਿਸ਼ਟੀ ਪੈ ਜਾਵੇ, ਦ੍ਰਿਸ਼ਟ ਧਰਤ ਤਮ ਹਰਨ, ਜਿਹਦੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰ ਦੋ, ਉਹਨਾਂ ਦੇ ਅਗਿਆਨਤਾ ਦੇ ਅੰਧੇਰੇ ਕੱਟ ਦੋ, ਤੇ ਫੇਰ ਉਹਦੇ ਅਗ ਪਾਪ ਜਨਮਾਂ ਜਨਮਾਂ ਦੇ ਉਹਨੂੰ ਪਰਨਾਸ਼ਨ ਪਰਨਾਸ਼ਨ ਕਹੀਏ, ਐਸਾ ਨਾਸ਼ ਕਰ ਦੋ, ਮੁੜ ਕੇ ਪਾਪਾਂ ਦੇ ਤੂੰ ਨੇੜੇ ਹੀ ਨਾ ਜਾਵੇਂ। ਇਹਨੂੰ ਫੇਰ ਸਮਝੋ ਇੱਕ ਵਾਰ, ਐਸਾ ਨਾਸ਼ ਕਰ ਦੇਣਾ ਸਿੱਖਾਂ ਦੇ ਪਾਪਾਂ ਨੂੰ ਕਿ ਮੁੜ ਕੇ ਪਾਪ ਕਰਨ ਨੂੰ ਜੀਏ ਨਾ ਕਰਨਾ, ਅੱਜ ਆਖੋ ਸਰ, ਮੁੜ ਕੇ ਪਾਪ ਹੋਏ ਨਾ ਸਕੇ, ਉਹ ਹੈ ਪਾਪਾਂ ਦੀ ਜੜ ਪੱਟ ਦੇਣੀ। ਤੁਸੀਂ ਪੜ੍ਹਦੇ ਹੋ ਨਾ ਜਪਜੀ ਸਾਹਿਬ, ਉੱਥੇ ਵੀ ਪਾਪਾਂ ਦਾ ਜ਼ਿਕਰ ਆਇਆ, ਜਰਾ ਖਿਆਲ ਕਰ ਲੈ ਕਰੋ। ਸੁਣ ਐ ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਾ ਨਾਸ਼, ਤੇ ਪਾਪ ਇੱਥੇ ਨਾਸ਼ ਪ੍ਰਨਾਸ਼ਨ ਇੱਥੇ ਕੀ ਭਾਵ ਹੈ? ਇੱਥੇ ਜਦੋਂ ਸੁਣਦੇ ਹੋ ਤੁਸੀਂ, ਦੁੱਖਾਂ ਦਾ ਨਾਸ਼ ਕਿਉਂ ਹੁੰਦਾ? ਇੱਥੇ ਹੀ ਸੁਣ ਲਓ, ਇੱਥੇ ਆਪਣੇ ਵੱਲ ਵੇਖ ਲਓ, ਨਾ ਸਿਰ ਦੁਖਦੇ ਦਾ ਪਤਾ ਹੈ, ਨਾ ਇੱਥੇ ਬੈਕ ਪੇਨ ਹੁੰਦੀ ਹੈ, ਨਾ ਇੱਥੇ ਬਲੱਡ ਪ੍ਰੈਸ਼ਰ ਹੈ, ਨਾ ਬੀਬੀਆਂ ਨੂੰ ਉੱਥੇ ਮਾਈਗ੍ਰੇਨ, ਨਹੀਂ ਮੱਥਾ ਹੀ ਦੁਖੀ ਜਾਂਦਾ ਭੈਣਾਂ ਦਾ 24 ਘੰਟੇ, ਜਿਹੜੇ ਮਾਈਗ੍ਰੇਨ ਹੋ ਗਈ ਇਹਨਾਂ ਨੂੰ, ਜਾਂ ਡਾਕਟਰਾਂ ਨੂੰ ਹੋਰ ਕੁਛ ਪਤਾ ਨਾ ਲੱਗੇ, ਨਾ ਮਾਈਗ੍ਰੇਨ ਕਹਿ ਕੇ ਬਸ ਹਾਰ ਦਿੰਦੇ। ਤਾਂ ਗੁਰਸਿੱਖ ਪਿਆਰੇ ਹੋ, ਇੱਥੇ ਹੁਣ ਆਈ ਨੀ, ਇੱਥੇ ਸਭ ਭੁੱਲੇ ਹੋਏ ਨੇ, ਇੱਥੇ ਕਿਉਂ ਨੀ ਦੁੱਖ ਹੋਣ? ਦੇਖੋ ਜਪਜੀ ਸਾਹਿਬ, ਇੱਥੇ ਲਿਆਨੇ ਤੁਹਾਡੇ ਖਾਤਰ 6 ਸੈੱਟ ਪੁੱਜ ਸਕੇ, ਕਿਉਂਕਿ ਵਜਨ ਨੀ ਆਉਂਦਾ। ਪ੍ਰਬੰਧਕਾਂ ਨੇ ਕਿਹਾ ਸੀ ਜਪਜੀ ਸਾਹਿਬ ਦਾ ਟੀਕਾ ਲਿਆਉਣਾ, ਸਿਰਫ 6 ਸੈੱਟ ਪੁੱਜ ਚੁੱਕੇ ਨੇ। ਸਿਆਣੇ ਸੱਜਣ, ਉਹ ਟੀਕਾ ਜ਼ਰੂਰ ਘਰ ਵਿੱਚ ਸੁਣਿਓ ਸੁਣਾਇਓ। 40 ਟੇਪਾਂ ਵਿੱਚ ਜਪਜੀ ਸਾਹਿਬ ਦਾ ਟੀਕਾ ਟੋਰਾਂਟੋ ਹੋਇਆ ਸੀ, 2 ਸਾਲ ਹੋ ਗਏ। ਉਹ ਪਿਛਲੀ ਵਾਰੀ ਪਵਿੱਤਰ ਸੁਰਾਂ ਨੇ ਕਿਹਾ ਸੀ ਲਿਆਇਓ, ਲਿਆਂਦਾ ਇੱਥੇ। ਉੱਥੇ ਕੀ ਭਾਵ ਹੈ ਜਪਜੀ ਸਾਹਿਬ ਦਾ? ਸੁਣ ਐ ਦੁੱਖ ਪਾਪ ਕਾ ਨਾਸ਼, ਸੁਣ ਐ ਨਾਲ ਦੁੱਖ ਲਾਉਣਾ ਤੇ ਪਾਪ ਨਾਸ ਨਾਲ ਲਾਉਣਾ ਜਦੋਂ ਪਾਠ ਕਰਨਾ। ਸੁਣ ਐ ਦੁੱਖ, ਇਕੱਠਾ ਨੀ, ਸੁਣ ਐ ਦੁੱਖ ਪਾਪ ਕਾ ਨਾਸ, ਉਹ ਤਾਂ ਮਸਰੀ ਮੂੰਗੀ ਤੇ ਮਾਂ ਇਕੱਠੇ ਹੀ ਹੋ ਗਏ, ਅੱਜ ਫੇਰ ਆਖੋ ਸਤ ਹਾਂ ਵਿੱਚੇ ਕੱਦੂ ਪਾਤਾ, ਇਹਦਾ ਨੀ ਕੰਮ ਬਣਦਾ ਹੁੰਦਾ ਪਾਠਾਂ ਦਾ, ਬਹੁਤ ਔਖਾ ਕੰਮ ਹੈ ਗੁਰਸਿੱਖ ਪਿਆਰਿਓ। ਸੁਣ ਐ ਦੁੱਖ ਪਾਪ ਕਾ ਨਾਸ, ਦੁੱਖਾਂ ਦਾ ਕਦੋਂ ਨਾਸ਼ ਹੋਣਾ? ਬਹੁਤ ਸਿਆਣੇ ਸੱਜਣ ਬੈਠੇ ਹੋ, ਦਰਖਤ ਦਾ ਕਦੋਂ ਨਾਸ਼ ਹੋਣਾ? ਜਦੋਂ ਬੀਜ ਦਾ ਨਾਸ਼ ਹੋਵੇ, ਉੱਪਰੋਂ ਵੱਢ ਦੋ, ਬੀਜ ਧਰਤੀ ਵਿੱਚ ਗਿਰਿਆ ਫੇਰ ਜੰਮੂਗਾ। ਵੱਢ ਤਾਂ ਕਣਕ ਦੇ ਨਾਲ ਗੁੱਲੀ ਡੰਡਾ ਪੰਜਾਬ ਵਿੱਚ ਤਾਂ ਨਹੀਂ ਆਪਾਂ, ਨਾਲੇ ਵੱਢਤਾ ਥਰੈਸ਼ਰ ਸਹੀ, ਲੰਘਾਤਾ ਕੰਬਾਈਨ ਸਹੀ, ਅਗਲੇ ਸਾਲ ਫੇਰ ਜੰਮਿਆ, ਕਿਉਂਕਿ ਬੀਜ ਅਜੇ ਪਿਆ। ਝੰਜਣ ਤਾਂ ਵੱਢਤਾ ਕੰਬਾਈਨ ਨੇ ਧਾਨਾਂ ਦੇ ਨਾਲ, ਜੀਰੀ ਦੇ ਨਾਲ ਝੰਜਣ ਵੱਢ ਨਹੀਂ ਹੋ ਜਾਂਦਾ, ਪਰ 2 ਸਾਲ ਕਿਉਂ ਜੰਮਦਾ? ਉਹ ਖੇਤ ਵਿੱਚ ਬੀਜ ਗਿਰਿਆ ਹੋਇਆ ਰਹਿ ਗਿਆ, ਉਹ ਅਗਲੇ ਸਾਲ ਜੰਮੂਗਾ। ਸੁਣਨ ਤੋਂ ਤੁਹਾਡੇ ਦੁੱਖਾਂ ਦਾ ਕਿਉਂ ਨਾਸ਼ ਹੋਣਾ? ਦੁੱਖਾਂ ਦਾ ਨਾਸ਼ ਬਾਅਦ ਵਿੱਚ ਹੋਣਾ, ਪਹਿਲਾਂ ਸੁਣਨ ਤੋਂ। ਜੋ ਦੁੱਖਾਂ ਦਾ ਬੀਜ ਪਾਪ ਹੈ, ਉਸ ਬੀਜ ਦਾ ਹੀ ਨਾਸ਼ ਹੋ ਜਾਣਾ, ਅੱਜ ਫੇ ਆਖੋ ਸਰ। ਸੁਣ ਐ ਦੁੱਖ ਪਾਪ ਕਾ ਨਾਸ਼, ਸਾਰੇ ਦੁੱਖ ਸਾਨੂੰ ਸਾਡੇ ਕੀਤੇ ਕਰਮਾਂ ਦੇ ਪਾਪਾਂ ਦੇ ਮਿਲ ਰਹੇ ਨੇ। ਜੇ ਬੀਜ ਏ ਨਾ ਰਿਹਾ ਤਾਂ ਬੂਟਾ ਕਿੱਥੇ ਹੋਵੇਗਾ? ਜਦੋਂ ਤੁਸੀਂ ਬਾਣੀ ਸੁਣੋਗੇ, ਕਥਾ ਕੀਰਤਨ ਸੁਣੋਗੇ, ਜਿਹੜੇ ਪਾਪ ਕਰਮ ਨੇ ਉਹ ਹਟ ਜਾਣੇ, ਪਾਪ ਹੋਣੇ ਹੀ ਬੰਦ ਹੋ ਜਾਣੇ, ਤੇ ਜੇ ਬੀਜੇ ਨਾ ਹੋਇਆ ਤੇ ਫਿਰ ਦੁੱਖ ਕਿੱਥੋਂ ਹੋਣੇ? ਗੁਰਸਿੱਖ ਪਿਆਰੇ, ਤੇ ਜਿੰਨੇ ਦੁੱਖ ਸਾਡੇ ਬੀਜੇ ਹੋਏ ਵੱਢ ਰਹੇ ਹੈ, ਜੇ ਆ ਬੀਜਾ ਸੋਲਣੇ ਕਰਮਾ ਸੰਦਰਾ ਖੇਤ, ਜੇ ਆ ਬੀਓ ਤੇ ਆ ਫਲ ਪਾਇਆ। ਸੁਣਨ ਤੋਂ, ਕਥਾ ਕੀਰਤਨ ਸੁਣਨ ਤੋਂ ਜਿਹੜੇ ਪਾਪਾਂ ਦੇ ਬੀਜ ਨੇ, ਉਹ ਬੀਜ ਹੀ ਖਤਮ ਕਰ ਦਿੰਦਾ ਸਤਿਗੁਰ, ਉਹੀ ਇੱਥੇ ਅੱਗ ਪਾਪ ਪ੍ਰਨਾਸ਼ਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੇਰੀ ਦ੍ਰਿਸ਼ਟੀ, ਤੇਰੀ ਕਿਰਪਾ, ਤੇਰੀ ਸੰਗਤ, ਜਿਹੜੇ ਖੋਟੇ ਪਾਪਾਂ ਦੇ ਬੀਜ ਅਸੀਂ ਬੀਜਦੇ ਹਾਂ, ਪ੍ਰਨਾਸ਼ਨ ਵਿਸ਼ੇਸ਼ ਕਰਕੇ ਨਾਸ਼, ਪਿਛਲੇ ਖਤਮ, ਤੇ ਗਾਹਾਂ ਨੂੰ ਤਨ ਰੂਪੀ ਖੇਤ ਵਿੱਚੋਂ ਬੀਜ ਹੀ ਚੁਗਦੇ ਨੇ, ਬੀਜ ਹੀ ਖਤਮ ਕਰ ਦੇਣੇ ਹੈ, ਤੇ ਫਿਰ ਪਾਪਾਂ ਦੇ ਬੂਟੇ ਜੰਮਣਗੇ ਕਿਥੋਂ?
1: ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਨ।
0: ਇਹ ਸ਼ਬਦ ਸੂਰ ਦੇ 2 ਅਰਥ ਨੇ ਭਾਈ ਸੰਪਰਦਾ ਵਿੱਚ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਸ਼ਬਦ ਦੇ ਸੂਰਮੇ ਹੋ। ਸ਼ਬਦ ਦਾ ਸੂਰਮਾ ਪਤਾ ਕੀ ਹੁੰਦਾ? ਜਿਹੜਾ ਮੂੰਹ ਤੋਂ ਬਚਨ ਬੋਲ ਦੇਵੇ ਉਹਨੂੰ ਪਗਾ ਦੇਵੇ, ਉਹ ਹੁੰਦਾ ਬਚਨਾਂ ਦਾ ਸੂਰਮਾ ਕਹਿ ਲਓ, ਬੋਲਾਂ ਦਾ ਸੂਰਮਾ ਕਹਿ ਲਓ, ਸ਼ਬਦ ਦਾ ਸੂਰ ਕਹਿ ਲਓ। ਸ਼ਬਦ ਬਾਣੀ ਬਚਨ ਹੈ ਨਾ, ਤੁਸੀਂ ਸ਼ਬਦ ਦੇ ਸੂਰਮੇ ਹੋ, ਜੋ ਮੂੰਹ ਤੋਂ ਬਚਨ ਕਹਿੰਦੇ ਹੋ ਉਹ ਕਰਦੇ ਹੋ। ਇਹੀ ਮਰਦ ਦੀ ਨਿਸ਼ਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਰਦ ਦੀ ਨਿਸ਼ਾਨੀ ਲਿਖੀ ਹੈ, ਜੇ ਕਿਤੇ ਜਫਰਨਾਮਾ ਪੜ੍ਹੋ। ਕਾਹਨੂੰ ਪੜ੍ਹਨਾ, ਸਦੀਕ ਦੇ ਟੱਪੇ ਹੀ ਸੁਣ ਲਏ ਕਰੋ। ਅੱਜ ਫਿਰ ਆਖੋ ਸਰ ਜਫਰਨਾਮੇ ਦਾ ਊਂ ਨੀ ਪਤਾ ਰਿਹਾ ਸਿੱਖਾਂ ਨੂੰ ਹੁੰਦਾ ਕੀ ਹੈ ਜਫਰਨਾਮਾ। ਇਹੋ ਜਿਹਾ ਖਜ਼ਾਨਾ ਤੁਸੀਂ ਮੋਤੀਆਂ ਦਾ ਛੱਡ ਕੇ ਠੀਕਰੀਆਂ ਚੱਕੀ ਫਿਰਦੇ। ਐਸਾ ਕਰਮ ਸਾਡਾ ਲਾਣਾ ਵੀ ਇਹੀ ਹੈ। ਮੈਂ ਚਾਰ ਇੱਧਰ ਦੀਆਂ ਚਾਰ ਉੱਧਰ ਦੀਆਂ ਕਮੈਂਟਰੀ ਤੋਂ ਦੁਆਨ ਸ਼ੁਰੂ ਕਰ ਲਿਆ। ਇੱਕ ਬਾਰਕਿੰਗ ਦੀ ਸੁਣਾਤੀ, ਇੱਕ ਗਰੇਬ ਜੈਂਟ ਦੀ ਸੁਣਾਤੀ, ਇੱਕ ਗੁਰਮੁਖ ਪਿਆਰਿਓ ਬੈਡਫੋਰਡ ਦੀ ਸੁਣਾਤੀ, ਤੇ ਗਾਂ ਜਾ ਕੇ ਬਰਮਿੰਗਮ ਭੋਗ ਪਾਤਾ। ਜਿੱਥੇ ਆਖੋ ਸਤਨਾਮ ਸਾਡੇ ਵਿੱਚ ਟੱਪੇ ਆਦਿ ਕੀਤੇ ਨੇ। ਐਸਾ ਖਜ਼ਾਨਾ ਨਿਰਮੋਲ ਕੀਰਿਆਂ ਦਾ ਤੁਸੀਂ ਛੱਡੀ ਫਿਰਦੇ ਹੋ, ਬਾਣੀ ਦਾ ਤੇ ਗੁਰ ਇਤਿਹਾਸ ਦਾ। ਕੱਚੀਆਂ ਪਿਲੀਆਂ ਗੱਲਾਂ ਗੁਰਸਿੱਖ ਪਿਆਰਿਓ, ਬਾਣੀ ਦੇ ਇੱਕ ਇੱਕ ਸ਼ਬਦ ਵਿੱਚੋਂ ਦੇਖੋ ਕਿੰਨਾ ਆਨੰਦ ਹੈ ਜੇ ਲੈਣਾ ਆਵੇ ਸਾਨੂੰ। ਇਹ ਤਾਂ ਹੀਰੇ ਰਤਨ ਜਵਾਹਰਾਂ ਦਾ ਖਜ਼ਾਨਾ ਦਿੱਤਾ ਸਾਨੂੰ ਗੁਰਸਿੱਖ ਪਿਆਰਿਓ। ਫਿਰ ਪੜਿਓ ਜੀ ਤੁਕ।
1: ਸ਼ਬਦ ਸੂਰ ਬਲਵੰਤ,
0: ਸ਼ਬਦ ਸੂਰ ਬਲਵੰਤ। ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਸ਼ਬਦ ਦੇ ਸੂਰਮੇ ਹੋ। ਸੂਰਮਾ ਕੌਣ ਹੁੰਦਾ? ਮਰਦ ਕੌਣ ਹੁੰਦਾ? ਗੁਰੂ ਗੋਬਿੰਦ ਸਿੰਘ ਜਫਰਨਾਮੇ ਵਿੱਚ ਲਿਖਦੇ ਨੇ ਅੰਗਦ ਦੇਵ ਨੂੰ, ਹਮੂ ਮਰਦ ਬਾਇਦ ਸਬਦ ਸੁਖ ਨਵਰ, ਨਾ ਕਿ ਸ਼ੀਕ ਮੇ ਦੀਗਰ ਦਰਦ ਹਾਨੇ ਦੀਗਰ। ਜਫਰਨਾਮੇ ਦੀ ਆਏ ਓਏ ਰੰਗਿਆ, ਹਮੂ ਮਰਦ ਬਾਇਦ, ਮੈਂ ਉਹਨੂੰ ਮਰਦ ਮੰਨਦਾ ਹਾਂ। ਫਾਰਸੀ ਦਾ ਟ੍ਰਾਂਸਲੇਸ਼ਨ, ਹਮੂ ਮਰਦ ਬਾਇਦ, ਮੈਂ ਉਹਨੂੰ ਮਰਦ ਮੰਨਦਾ ਜੋ ਸੁਬਦ ਸੁਖਨਵਰ, ਆਪਣੇ ਕੀਤੇ ਬਚਨ ਨੂੰ ਪਗਾ ਦੇਵੇ। ਦੇਖੋ ਗੁਰੂ ਗੋਬਿੰਦ ਸਿੰਘ ਮਰਦ ਦੀ ਨਿਸ਼ਾਨੀ ਦੱਸਦੇ ਨੇ। ਮਰਦ ਕੌਣ ਹੈ? ਸੂਰਮਾ ਕੌਣ ਹੈ? ਜੋ ਆਪਣੇ ਬੋਲਾਂ ਤੇ ਪਹਿਰਾ ਦੇਵੇ, ਜੋ ਮੂੰਹ ਤੋਂ ਬਚਨ ਕਰਤਾ ਉਹ ਤੋਂ ਖਿਸਕਣਾ ਨਹੀਂ, ਉਹਨੂੰ ਪੂਰਾ ਕਰ ਦੇਵੇ। ਹਮੂ ਮਰਦ ਬਾਇਦ ਸੁਬਦ ਸੁਖਨਵਰ। ਤੇ ਗਾਹਾਂ ਆ ਗਈ ਕੈਰਾਂ ਦੀ ਗੱਲ, ਉਹ ਕੌਣ ਨੇ? ਨਾ ਕਿ ਸ਼ੀਕਮੇ ਦੀਗਰ ਦਰਦਹਾਨੇ ਦੀਗਰ। ਸ਼ੀਕਮ ਕਹਿੰਦੇ ਨੇ ਫਾਰਸੀ ਵਿੱਚ ਪੇਟ ਨੂੰ, ਦਰਦਹਾਨਾ ਕਹਿੰਦੇ ਮੂੰਹ ਨੂੰ, ਦੀਗਰ ਕਹਿੰਦੇ ਦੂਜੇ ਨੂੰ। ਗੁਰੂ ਗੋਬਿੰਦ ਸਿੰਘ ਕਹਿੰਦੇ ਔਰੰਗਿਆ, ਜਿਹਦੇ ਪੇਟ ਵਿੱਚ ਕੁਝ ਹੋਰ ਹੈ ਤੇ ਮੂੰਹ ਦੇ ਵਿੱਚ ਕੁਝ ਹੋਰ ਹੈ, ਉਹ ਮਰਦ ਨਹੀਂ ਹੁੰਦਾ, ਕੈਰ ਹੁੰਦਾ। ਅੱਜ ਫਿਰ ਆਖੋ ਸਤ। ਪੇਟ ਵਿੱਚ ਗੋਏ ਹੋਰ ਉੱਠਦੇ ਤੇ ਮੂੰਹ ਤੋਂ ਮਿੱਠੀਆਂ ਗੱਲਾਂ ਹੋਰ ਕਰਦਾ, ਉਹ ਕੁਝ ਮਰਦ ਹੁੰਦਾ? ਇੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੱਲ ਭਾਜੀ ਕਹਿੰਦੇ ਹਨ, ਹੇ ਗੁਰੂ ਅੰਗਦ, ਤੁਸੀਂ ਸ਼ਬਦ ਸੂਰ, ਜੋ ਬਚਨ ਮੂੰਹ ਤੋਂ ਕਰਤਾ ਉਹੀ ਪੂਰਾ ਹੋ ਗਿਆ। ਉਹੀ ਕਰਦੇ ਹੋ ਜੋ ਬਚਨ ਸ਼ਬਦ ਸੂਰ। ਦੂਜਾ, ਤੁਸੀਂ ਬਾਣੀ ਦੇ ਸੂਰਮੇ ਹੋ, ਸੂਰਜ ਹੋ, ਬਚਨਾਂ ਦੇ ਸੂਰਜ ਹੋ। ਜਿੱਥੇ ਵੀ ਬਚਨ ਕਰਦੇ ਹੋ, ਅਗਿਆਨ ਅੰਧੇਰਾ ਤੁਹਾਡੇ ਬਚਨ ਕੱਟ ਕੇ ਗਿਆਨ ਹੀ ਗਿਆਨ, ਕਿਉਂਕਿ ਸ਼ਬਦ ਦੁਆਰਾ ਹੀ ਸਾਨੂੰ ਗਿਆਨ ਦਿੱਤਾ, ਸ਼ਬਦ ਦੁਆਰਾ ਹੀ ਸਾਨੂੰ ਚੰਨਣਾ ਦਿੱਤਾ। ਬਲਵੰਤ ਸੂਰਮੇ ਹੋ, ਤੁਸੀਂ ਸ਼ਬਦ ਦੇ ਸੂਰਮੇ ਹੋ ਜਾਂ ਸੂਰਜ ਵਾਂਗ ਇਤਨੇ ਸੂਰਮੇ ਹੋ, ਤੁਹਾਡੇ ਬਚਨਾਂ ਵਿੱਚ ਇਤਨੀ ਰੋਸ਼ਨੀ ਹੈ ਜਿਵੇਂ ਸੂਰਜ ਚੜ੍ਹੇ ਤੋਂ ਅੰਧੇਰਾ ਨੱਠ ਜਾਂਦਾ, ਇਸ ਤਰ੍ਹਾਂ ਤੁਹਾਡੇ ਬਚਨ ਸੁਣਨ ਤੋਂ ਅਗਿਆਨਤਾ ਦਾ ਹਨੇਰਾ ਨੱਠ ਜਾਂਦਾ। ਸੋ ਹੁਣ ਸਮਾਂ ਹੋ ਗਿਆ, ਇੱਥੋਂ ਹੀ ਆਪਾਂ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਵਈਏ ਪਵਿੱਤਰ ਬਾਣੀ, ਅੱਜ ਕੱਲ ਸਾਹਿਬ ਜੀ ਦੀ ਬਾਣੀ ਆਰੰਭ ਹੋਈ ਹੈ। ਸਮੇਂ ਸਿਰ ਆ ਕੇ ਸਾਰੀਆਂ ਸੰਗਤਾਂ ਨੇ ਲਾਲ
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।

0: ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸ਼ਬਦ ਕਹੀਏ ਬਾਣੀ ਬੋਲ ਬਚਨ ਜੋ ਆਪਣੀ ਰਸਨਾ ਤੋਂ ਤੁਸੀਂ ਬਚਨ ਉਚਾਰਦੇ ਹੋ ਉਹਨਾਂ ਬਚਨਾਂ ਦੇ ਤੁਸੀਂ ਸੂਰ ਸੂਰਮੇ ਹੋ ਬਲੀ ਹੋ। ਬਚਨਾਂ ਦਾ ਸੂਰਮਾ ਕੱਲ ਤੁਹਾਨੂੰ ਬਚਨ ਕੀਤਾ ਸੀ ਜੋ ਬਚਨ ਕਰਕੇ ਪਵਾ ਦੇਵੇ ਉਹ ਬਚਨਾਂ ਦਾ ਬਲੀ ਹੁੰਦਾ ਬਚਨਾਂ ਦਾ ਸੂਰ ਹੁੰਦਾ ਜੋ ਬਚਨ ਕਰ ਲਿਆ ਉਹਨੂੰ ਪੂਰਾ ਕਰ ਦੇਣਾ। ਸਤਿਗੁਰ ਪਾਤਸ਼ਾਹ ਦੀ ਵਡਿਆਈ ਹੈ ਸੂਰ ਬੀਰ ਬਚਨ ਕੇ ਬਲੀ। ਸਤਿਗੁਰ ਸਾਡੇ ਸੂਰਮੇ ਹਨ ਸੂਰ ਬੀਰ ਹਨ ਜੋ ਵੀ ਉਹਨਾਂ ਨੇ ਬਚਨ ਕੀਤਾ ਉਹ ਪੂਰਾ ਕੀਤਾ। ਦੂਜਾ ਅਰਥ ਬਚਨ ਜੋ ਆਪ ਜੀ ਦੇ ਸ਼ਬਦ ਸੂਰ ਬਲਵੰਤ ਆਪ ਜੀ ਦੇ ਬਚਨਾਂ ਵਿੱਚ ਸੂਰਜ ਵੱਤ ਸ਼ਕਤੀ ਹੈ ਸੂਰਜ ਦੀ ਰੋਸ਼ਨੀ ਵਿੱਚ ਸ਼ਕਤੀ ਹੈ। ਜਦੋਂ ਰੋਸ਼ਨੀ ਆ ਜਾਵੇ ਹਨੇਰਾ ਨੱਠ ਜਾਂਦਾ ਕਹਿਣ ਦੀ ਲੋੜ ਨਹੀਂ ਪੈਂਦੀ ਹਨੇਰੇ ਨੂੰ ਸਮਾਪਤ ਕਰ ਦਿੰਦੀ ਹੈ ਸੂਰਜ ਦੀ ਰੋਸ਼ਨੀ। ਇਹ ਸਤਿਗੁਰ ਅੰਗਦ ਦੇਵ ਮਹਾਰਾਜ ਆਪ ਵੀ ਆਪਣੇ ਜਗਿਆਸੂਆਂ ਦੇ ਆਪਣੇ ਸੇਵਕਾਂ ਦੇ ਜੋ ਜੋ ਤੁਹਾਡੇ ਬਚਨ ਸੁਣਦੇ ਹਨ ਸ਼ਬਦ ਸੁਣਦੇ ਹਨ ਉਹਨਾਂ ਦਾ ਅਗਿਆਨਤਾ ਦਾ ਹਨੇਰਾ ਤੁਹਾਡੇ ਬਚਨਾਂ ਦੁਆਰਾ ਦੂਰ ਹੋ ਜਾਂਦਾ ਹੈ। ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਨ। ਸਤਿਗੁਰ ਦੇ ਬਚਨਾਂ ਵਿੱਚ ਹੋਰ ਕੀ ਸ਼ਕਤੀ ਹੈ। ਇਹ ਜਿਹੜੇ ਪੰਜ ਵਿਕਾਰ ਆਪਾਂ ਨੂੰ ਮਹਾਬਲੀ ਲੱਗੇ ਹੋਏ ਹਨ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਜਿਨ੍ਹਾਂ ਨੂੰ ਕੱਟਣ ਵਾਸਤੇ ਕੋਈ ਸ਼ਸਤਰ ਨਹੀਂ ਬਣਿਆ ਗੁਰਸਿੱਖ ਪਿਆਰਿਓ ਇਹਨਾਂ ਨੂੰ ਜੇ ਕੱਟਣਾ ਤਾਂ ਗੁਰੂ ਦੇ ਸ਼ਬਦਾਂ ਦੁਆਰਾ ਹੀ ਕੱਟਿਆ ਜਾ ਸਕਦਾ। ਕਾਮ ਕ੍ਰੋਧ ਗੁਰੂ ਗੋਬਿੰਦ ਸਿੰਘ ਦਾ ਪ੍ਰਮਾਣ ਵੀ ਅਸੀਂ ਆਮ ਪੜ੍ਹਦੇ ਹਾਂ ਭਾਵ ਵੱਲ ਨਹੀਂ ਜਾਂਦੇ ਕਿ ਖਾਲਸਾ ਸੋਜੋ ਚੜ੍ਹੈ ਤੁਰੰਗ ਖਾਲਸਾ ਸੋਜੋ ਕਰੇ ਨਿਤ ਜੰਗ। ਘੋੜੇ ਦਾ ਭਾਵ ਹੈ ਜਿਹੜਾ ਆਮ ਅੱਖਰੀ ਅਰਥ ਲੈਂਦੇ ਹਾਂ ਕਿ ਖਾਲਸਾ ਉਹ ਹੈ ਜਿਹੜਾ ਘੋੜੇ ਤੇ ਚੜ੍ਹੇ। ਹੁਣ ਤਾਂ ਫਿਰ ਘੋੜੇ ਰਹੇ ਨੀ ਪਤਾ ਨੀ ਖਾਲਸਾ ਵੀ ਤਾਂ ਹੀ ਘੱਟ ਗਿਆ। ਇਹ ਕਿਹੜੀ ਸ਼ਰਤ ਹੈ ਬਈ ਖਾਲਸਾ ਸੋਜੋ ਕਰੇ ਨਿਤ ਜੰਗ ਬਸ ਨਿਤ ਲੜਾਈ ਉਹ ਕਰੇ ਹੋਰ ਕੰਮੇ ਨਾ ਕਰੇ ਕਹਿੰਦੇ ਖਾਲਸਾ ਉਹ ਹੈ। ਹੁਣ ਭਾਵ ਅਰਥ ਕੀ ਲੈਣਾ ਗੁਰੂ ਦੇ ਬਚਨਾਂ ਦਾ ਪਹਿਲਾਂ ਸੋਚਣਾ ਪਊ ਕਿ ਜੰਗ ਕਿਹਦੇ ਨਾਲ ਕਰਨਾ। ਖਾਲਸਾ ਤਾਂ ਨਿਰਵੈਰ ਹੈ ਜੰਗ ਖਾਲਸੇ ਨੇ ਕਿਹਦੇ ਨਾਲ ਕੀਤਾ ਜਿਹੜਾ ਇਹਦੇ ਉੱਤੇ ਚੜ੍ਹ ਕੇ ਆਇਆ। ਆਪ ਤਾਂ ਖਾਲਸਾ ਚੜ੍ਹ ਕੇ ਗਏ ਹੀ ਨਹੀਂ ਕਿਸੇ ਤੇ ਕੱਲ ਤੁਹਾਨੂੰ ਬਚਨ ਕੀਤਾ ਸੀ ਚਾਰ ਜੰਗ ਛੇਵੇਂ ਪਾਤਸ਼ਾਹ ਦੇ 14 ਜੰਗ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਨੇ ਹੱਲਾ ਕੀਤਾ ਹੀ ਨਹੀਂ ਜੋ ਹੱਲਾ ਕਰਕੇ ਆਏ ਉਹਨਾਂ ਦਾ ਜਵਾਬ ਦਿੱਤਾ ਹੈ ਮਹਾਰਾਜ ਉਹਨਾਂ ਤੋਂ ਤਾਂ ਬਚਾ ਕਰਨਾ ਹੀ ਪੈਂਦਾ। ਹੁਣ ਖਾਲਸੇ ਨੇ ਨਿਤ ਜੰਗ ਕਿਹਦੇ ਨਾਲ ਕਰਨੇ ਨਿਤ ਹਮਲਾ ਕੌਣ ਕਰਦਾ ਇਹ ਸੋਚਣਾ ਪਊ ਨਾ। ਖਾਲਸਾ ਸੋਜੋ ਕਰੇ ਨਿਤ ਜੰਗ ਹਰ ਰੋਜ਼ ਉਹਨੇ ਭਾਈ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ। ਸਾਡੇ ਉੱਤੇ ਹਮਲਾ ਕਰ ਰਹੇ ਨੇ ਪੰਜ ਸੂਰ ਵੀਰ ਬਲੀ ਕਾਮ ਕ੍ਰੋਧ ਲੋਹ ਮੋਹ ਹੰਕਾਰ ਇਹ ਨੇ ਦੁਸ਼ਮਣ ਸਾਡੇ ਜਿਹੜੇ ਨਿਤ ਹਮਲਾ ਕਰਦੇ ਨੇ। ਖਾਲਸਾ ਸੋਜੋ ਕਰੇ ਨਿਤ ਜੰਗ ਖਾਲਸਾ ਉਹ ਹੈ ਭਾਈ ਜਿਹੜਾ ਇਹਨਾਂ ਵਿਕਾਰਾਂ ਨਾਲ ਨਿਤ ਲੜੇ ਇਹਨਾਂ ਨਾਲ ਜੂਝੇ ਇਹਨਾਂ ਨੂੰ ਲੜਕੇ ਜਿੱਤੇ ਇਹਨਾਂ ਉੱਤੇ ਕਾਬੂ ਪਾਵੇ ਇਹ ਨੇ ਵਿਕਾਰ ਸਾਡੇ ਦੁਸ਼ਮਣ। ਤਾਂ ਗੁਰਸਿੱਖ ਪਿਆਰਿਓ ਇਹਨਾਂ ਨਾਲ ਜੇ ਜੰਗ ਕਰਨੇ ਤਾਂ ਫਿਰ ਕਿਹੜੇ ਘੋੜੇ ਤੇ ਚੜ੍ਹਨਾ ਪਊ। ਇਹ ਜਿਹੜੇ ਤੁਹਾਡੇ ਇੱਥੇ ਘੋੜੇ ਇਹਨਾਂ ਤੇ ਚੜ੍ਹ ਕੇ ਤਾਂ ਬੰਦੇ ਤੇ ਚੜ੍ਹਾਈ ਕੀਤੀ ਜਾ ਸਕਦੀ ਹੈ ਕਿਸੇ ਮੁਲਕ ਤੇ ਚੜ੍ਹਾਈ ਕੀਤੀ ਜਾ ਸਕਦੀ ਹੈ। ਇਹਨਾਂ ਘੋੜਿਆਂ ਤੇ ਚੜ੍ਹ ਕੇ ਕਿਤੇ ਵਿਕਾਰ ਨਾਲ ਜੰਗ ਕਰ ਲਓਗੇ ਤੁਸੀਂ। ਇਹਨਾਂ ਘੋੜਿਆਂ ਤੇ ਚੜ੍ਹ ਕੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ ਤਾਂ ਨਹੀਂ ਜਿੱਤਿਆ ਜਾ ਸਕਦਾ। ਸੋ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸੇ ਨੇ ਕਿਹੜੇ ਘੋੜੇ ਦੀ ਸਵਾਰੀ ਕਰਨੀ ਹੈ। ਖਾਲਸੇ ਨੇ ਸਵਾਰੀ ਕਰਨੀ ਹੈ ਵਿਚਾਰ ਰੂਪੀ ਘੋੜੇ ਦੀ। ਵਿਚਾਰ ਦਾ ਘੋੜਾ ਜਿਹੜਾ ਖਾਲਸੇ ਨੇ ਸਵਾਰ ਹੋਣਾ ਤੇ ਵਿਚਾਰ ਦੇ ਘੋੜੇ ਤੇ ਚੜ੍ਹ ਕੇ ਵਿਕਾਰਾਂ ਦੇ ਦੁਸ਼ਮਣਾਂ ਨੂੰ ਜਿੱਤਿਆ ਜਾਂਦਾ ਹੈ। ਆਖੋ ਸਤਿਨਾਮ। ਘੋੜਾ ਵਿਚਾਰ ਦਾ ਹੋਵੇ ਉਹ ਫਿਰ ਪੰਜਾਂ ਵਿਕਾਰਾਂ ਨੂੰ ਜਿੱਤੇਗਾ। ਇਹ ਘੋੜੇ ਤਾਂ ਹੋਰਾਂ ਬੰਦਿਆਂ ਨੂੰ ਫੌਜਾਂ ਨੂੰ ਜਿੱਤਣ ਵਾਸਤੇ ਹੁੰਦੇ ਇਹ ਵਿਕਾਰਾਂ ਨੂੰ ਜਿੱਤਣ ਵਾਲੇ ਘੋੜੇ ਨਹੀਂ ਹੈ। ਸੋ ਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਨੇ ਨਾ ਗੁਰਸਿੱਖ ਪਿਆਰੇ ਉਹਨਾਂ ਦੀ ਵਿਚਾਰ ਜਦੋਂ ਸਿੱਖ ਸੁਣਦੇ ਨੇ ਉਹਨਾਂ ਦੀ ਵਿਚਾਰ ਸੁਣ ਕੇ ਕੀ ਹੁੰਦਾ ਕਾਮ ਅਰ ਕ੍ਰੋਧ ਬਿਨਾਸ਼ਨ ਗੁਰੂ ਦੇ ਸ਼ਬਦਾਂ ਵਿੱਚ ਸ਼ਕਤੀ ਹੈ ਚਾਹੇ ਤਾਂ ਹੀ ਸ਼ਬਦਾਂ ਨੂੰ ਅਣਿਆਲੇ ਤੀਰ ਲਿਖੇ ਅਣਿਆਲੇ ਅਣੀਆਂ ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਉਹ ਇਹ ਤੀਰ ਕਮਾਣ ਥੋੜੋ ਕਿ ਮਾਰਿਆ ਸਿੱਖ ਨੂੰ ਮਾਰਤਾ ਧਰਤੀ ਤੇ ਗੇਰ ਦਿੱਤਾ ਲਾਗਤ ਹੀ ਭੋਏ ਗਿਰ ਪਰਿਆ ਭੋਏ ਗਿਰਨ ਦਾ ਕੀ ਅਰਥ ਹੈ ਗੁਰੂ ਦੇ ਸ਼ਬਦ ਦਾ ਜਦੋਂ ਤੀਰ ਵੱਜਣਾ ਜਿਹੜਾ ਤੇਰੇ ਵਿੱਚ ਵੱਡਾ ਪੈਣਾ ਉਹ ਢਹਿ ਜਾਣਾ ਤੂੰ ਨੀਵਾਂ ਹੋ ਜਾਣਾ ਧਰਤੀ ਤੇ ਡਿੱਗਣਾ ਹੁੰਦਾ ਨੀਵਾਂ ਹੋ ਜਾਣਾ ਨਿਮਰਤਾ ਆ ਜਾਣੀ ਮੈਂ ਤੋਂ ਰਹਿਤ ਹੋ ਜਾਣਾ ਉਹ ਸ਼ਬਦ ਗੁਰੂ ਨੇ ਜਦੋਂ ਮਾਰਿਆ ਤੀਰ ਸ਼ਬਦ ਦਾ ਸੂਰਮੇ ਦਾ ਆਮ ਦਾ ਮਾਰਿਆ ਤੀਰ ਤਾਂ ਤੂੰ ਵੀਨੂੰ ਨੀ ਮਾਰਦਾ ਗੁਰਸਿੱਖ ਪਿਆਰਿਓ ਆਉਂਦੇ ਨੂੰ ਕਿੱਥੇ ਮਾਰੂ ਪਰ ਕਬੀਰ ਸਤਿਗੁਰ ਸੂਰਮੇ ਸਤਿਗੁਰ ਸੂਰਮੇ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੋਈ ਹੈ ਸ਼ਬਦ ਦੀ ਉਹ ਜਦੋਂ ਸ਼ਬਦ ਦਾ ਤੀਰ ਮਾਰਦੇ ਨੇ ਤਾਂ ਤੇਰਾ ਜਿਹੜਾ ਵੱਡਾਪਣ ਹੈ ਤੇਰਾ ਹਉਮੈ ਹੈ ਤੂੰ ਉੱਚਾ ਬਣਿਆ ਫਿਰਦਾ ਵੱਡਾ ਬਣਿਆ ਫਿਰਦਾ ਇਹ ਲਾਗਤ ਹੀ ਭੋਏ ਗਿਰ ਪਰਿਆ ਭੋਏ ਗਿਰਨਾ ਹੁੰਦਾ ਨੀਵਾਂ ਹੋ ਜਾਣਾ ਆਪਾਂ ਛੱਡ ਦੇਣਾ ਮੈਂ ਛੱਡ ਦਿੱਤੀ ਹੁਣ ਜਦ ਅਸੀਂ ਧਰਤੀ ਤੇ ਮੱਥਾ ਟੇਕਦੇ ਉਦੋਂ ਭਾਵ ਇਹੀ ਹੈ ਕਿ ਆਪਣਾ ਸਿਰ ਮੈਂ ਤੇਰੇ ਤੇ ਧਰਤਾ ਮੈਂ ਛੱਡ ਦਿੱਤੀ ਮੇਰੇ ਵਿੱਚ ਹੁਣ ਹਉਮੈ ਨਹੀਂ ਗਏ ਇਹੀ ਸ਼ਰਨ ਆਉਣ ਦੀ ਨਿਸ਼ਾਨੀ ਹੈ ਉਹ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਐਸਾ ਤੀਰ ਹੈ ਕਾਮ ਅਰ ਕ੍ਰੋਧ ਬਿਨਾਸ਼ਨ ਗੁਰੂ ਦੇ ਸ਼ਬਦ ਗੁਰੂ ਅੰਗਦ ਦੇ ਮਹਾਰਾਜ ਜੀ ਤੁਹਾਡੇ ਐਸੇ ਸ਼ਬਦ ਹਨ ਐਸੀ ਉਹਨਾਂ ਵਿੱਚ ਤਾਕਤ ਹੈ ਐਸੇ ਸੂਰਮੇ ਹੋ ਤੁਸੀਂ ਜਦੋਂ ਸ਼ਬਦਾਂ ਦੇ ਤੀਰ ਮਾਰਦੇ ਹੋ ਜਨਮਾਂ ਜਨਮਾਂ ਦੇ ਅੱਗ ਪਾਪ ਉਹ ਨਾਸ ਹੋ ਜਾਂਦੇ ਨੇ ਤੇ ਜਿਹੜੇ ਇੱਥੇ ਲੱਗੇ ਹੋਏ ਦੁਸ਼ਮਣ ਨੇ ਸਾਨੂੰ ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉ ਬੈਸ ਕੰਚਨ ਸੋਹਾਗਾ ਢਲ ਹੈ ਚੌਵੀ ਘੰਟੇ ਤੈਨੂੰ ਖਾਰ ਰਹੇ ਨੇ ਖਤਮ ਕਰ ਰਹੇ ਨੇ ਇਹ ਵਿਕਾਰ ਇਹਨਾਂ ਨੂੰ ਨਾਸ਼ ਕਰਨ ਵਿੱਚ ਸਮਰੱਥ ਹਨ ਤੁਹਾਡੇ ਬਚਨ ਕੱਲ ਭੱਟ ਜੀ ਕਹਿੰਦੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਲੋਭ ਤੇ ਮੋਹ ਨੂੰ ਵਸ ਕਰ ਲਿਆ ਵਸ਼ੀਕਰਨ ਹੋ ਗਏ ਨੇ ਲੋਭ ਤੇ ਮੋਹ ਇਹ ਦੋ ਬੜੇ ਖਤਰਨਾਕ ਚੀਜ਼ਾਂ ਨੇ ਸਾਨੂੰ ਵਾਰਾਂ ਤੇ ਵਧੀਕ ਪੜੋ ਇਹਨਾਂ ਦੀ ਕਿਰਿਆ ਦੱਸ ਰਹੇ ਨੇ ਸਾਨੂੰ ਮਹਾਰਾਜ ਝਾੜ ਝੱਖੜ ਉਹ ਹਾੜ ਲਹਿਰੀ ਵਹਿਣ ਲਖੇ ਸ੍ਰੀ ਝਾੜ ਝੱਖੜ ਝੜੀ ਕਿਹਦੀ ਲੱਗੀ ਹੋਈ ਹੈ ਸਤ ਸੰਗਤ ਮੋਹ ਦੀ ਇਹ ਝੜੀ ਲੱਗੀ ਹੋਈ ਹੈ ਸਾਡੇ ਉੱਤੇ ਝੜ ਕਹੀਏ ਝੜੀ ਝਾੜ ਝੱਖੜ ਲੋਭ ਦਾ ਆਇਆ ਹੋਇਆ ਝੱਖੜ ਗੁਰਸਿੱਖ ਪਿਆਰਿਓ ਤੇ ਤ੍ਰਿਸ਼ਨਾ ਦਾ ਆਇਆ ਹੋਇਆ ਹੜ ਝਾੜ ਝੱਖੜ ਉਹ ਹਾੜ ਉਹਾੜ ਕਹੀਏ ਹੜ ਇਹ ਜਿਹੜਾ ਮੋਹ ਹੈ ਇਹਨੂੰ ਤੁਸੀਂ ਪੜ੍ਹਦੇ ਹੋ ਰਹਿ ਰਾਸ ਵਿੱਚ ਪੰਕ ਜੋ ਮੋਹ ਪਗ ਨਹੀਂ ਚੱਲ ਇਹ ਪੰਕ ਨਾਮ ਹੈ ਚਿੱਕੜ ਦਾ ਇਹ ਜਿਹੜਾ ਮੋਹ ਹੈ ਭਾਈ ਗਾਰਾ ਇਹ ਚਿੱਕੜ ਹੈ ਜਿਵੇਂ ਚਿੱਕੜ ਕਰਿਆ ਹੋਵੇ ਉਸੇ ਤੁਰ ਨਹੀਂ ਨਾ ਹੁੰਦਾ ਪਗ ਨਹੀਂ ਚੱਲ ਚਿੱਕੜ ਵਿੱਚ ਪੈਰ ਨਹੀਂ ਨਾ ਤੁਰਦੇ ਪਗ ਕਹੀਏ ਪੈਰ ਜੁੱਤੀ ਉੱਥੇ ਹੀ ਫਸ ਜਾਂਦੀ ਹੈ ਤੇ ਜਿਹੜੀ ਜੁੱਤੀ ਪੈਰਾਂ ਵਿੱਚ ਪਾਈ ਹੱਥ ਵਿੱਚ ਆ ਕੇ ਚੱਕਣੀ ਪੈਂਦੀ ਹੈ ਫਿਰ ਚਿੱਕੜ ਵਿੱਚ ਤੁਰ ਨਹੀਂ ਹੁੰਦਾ ਤੁਰ ਨਹੀਂ ਸਕਦੇ ਇਹ ਮੋਹ ਰੂਪੀ ਜਿਹੜਾ ਚਿੱਕੜ ਹੈ ਇਹ ਸਾਨੂੰ ਗੁਰੂ ਦੇ ਮਾਰਗ ਤੇ ਤੁਰਨ ਨਹੀਂ ਦਿੰਦਾ ਇਹ ਚਿੱਕੜ ਵੜ ਕੇ ਸਾਨੂੰ ਰੋਕਦਾ ਤੇ ਲੋਭ ਰੂਪੀ ਗੁਰਮੁਖ ਪਿਆਰੇ ਉਹ ਹੜ ਏਡਾ ਵੱਡਾ ਹੜ ਆਇਆ ਝੜ ਚੱਕੜ ਉਹ ਹਾੜ ਪਰ ਗੁਰੂ ਦੇ ਜਿਹੜੇ ਸ਼ਬਦ ਨੇ ਨਾ ਸਤਿਗੁਰ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਸੀਂ ਇਹਨਾਂ ਦੋਹਾਂ ਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਵਸ ਕਰ ਲਿਆ ਲੋਭ ਮੋਹ ਵਸ ਕਰਨ ਤੁਹਾਡੇ ਵਸੀਕਰਨ ਹੋ ਗਏ ਨੇ ਤੁਹਾਡੇ ਅਧੀਨ ਹੋ ਗਏ ਨੇ ਤੇ ਅਸਰ ਕੀ ਹੋਇਆ ਜਿੱਥੇ ਦੋ ਚੀਜ਼ਾਂ ਨਹੀਂ ਹੋਣਗੀਆਂ ਜਾਚਕ ਸ਼ਰਨ ਜਾਚਕ ਪ੍ਰਤਪਾਲਣ ਇਹਨੂੰ ਸਮਝ ਲਓ ਪਿਆਰ ਨਾਲ ਜਾਚਕ ਕਹੀਏ ਮੰਗਤਾ ਤੁਹਾਡੀ ਸ਼ਰਨ ਕੋਈ ਆਵੇ ਉਹਦੀ ਪ੍ਰਤਪਾਲ ਕਰਨੀ ਭੁੱਖੇ ਨੂੰ ਪ੍ਰਸ਼ਾਦਾ ਦੇਣਾ ਨੰਗੇ ਨੂੰ ਰੋਟੀ ਦੇਣੀ ਬਿਮਾਰ ਗਏ ਉਹਨੂੰ ਦਵਾਈ ਦਾ ਇੰਤਜ਼ਾਮ ਕਰਨਾ ਜਿਹਦੇ ਕੋਲ ਰਹਿਸ਼ ਨਹੀਂ ਉਹਨੂੰ ਸ਼ੈਲਟਰ ਦੇਣਾ ਉਹਨੂੰ ਆਰਾਮ ਦਾ ਇੰਤਜ਼ਾਮ ਕਰਨਾ ਇਹ ਹੈ ਜਾਚਕ ਪ੍ਰਤਪਾਲਣ ਜੋ ਮੰਗਤਾ ਬਣ ਕੇ ਤੁਹਾਡੇ ਕੋਲ ਆਵੇ ਉਹਦੀ ਪ੍ਰਤਪਾਲ ਕਰਨੀ ਭਾਵ ਜਿਹੋ ਜੀ ਉਹਦੀ ਲੋੜ ਹੈ ਉਹ ਪੂਰੀ ਕਰਨੀ ਪਰ ਇਹ ਕਰੂਗਾ ਕੌਣ ਗੁਰਸਿੱਖ ਪਿਆਰਿਓ ਘੁੰਡੀਓ ਹੈ ਬਾਣੀ ਦੀ ਜਿਹੜਾ ਲੋਭ ਤੇ ਮੋਹ ਤੋਂ ਰਹਿਤ ਹੋਵੇ। ਜਿਹਨੂੰ ਲੋਭ ਨੇ ਜਕੜਿਆ ਹੋਇਆ ਉਹ ਮੰਗਤੇ ਨੂੰ ਕਿੱਥੇ ਪੌੜ ਦੇ ਦੂਗਾ, ਉਹ ਕਿਵੇਂ ਜੇਬ ਚੋਂ ਕੱਢੂਗਾ। ਜਿਹਨੂੰ ਮੋਹ ਹੈ ਲੋਭ ਹੈ ਤੇ ਉਹ ਤਾਂ ਕਹੂਗਾ ਇੱਕ ਹੈ ਮੇਰੇ ਕੋਲ, ਇਹਨੂੰ ਕਾਹਨੂੰ ਦੇਣਾ, ਮੈਂ ਸੰਜ ਨੂੰ ਇਹਦੇ ਦੋ ਬਣਾਉਣੇ, ਮੈਂ ਚਾਰ ਬਣਾਉਣੇ, ਤਾਂ ਮੇਰਾ ਮੋਹ ਹੈ। ਉਹ ਕਿਵੇਂ ਦਾਨ ਕਰੇਗਾ, ਕਿਵੇਂ ਦਾਰਾ ਇਹ ਭਿਖਾਰੀ ਨੂੰ ਭਿਕਸ਼ਾ ਦੇਵੇਗਾ, ਕਿਵੇਂ ਸੇਵਾ ਕਰੇ, ਕਦੇ ਕਰੇ ਨਹੀਂ ਸਕਦਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਵਿੱਚ ਗੁਣ ਹੈ, ਜੋ ਤੁਹਾਡੇ ਦਰ ਤੇ ਜਾਚਕ ਆਉਂਦੇ ਨੇ ਤੁਸੀਂ ਸਾਰਿਆਂ ਦੀ ਪ੍ਰਤਪਾਲ ਕਰਦੇ ਹੋ। ਜੋ ਵੀ ਲੋੜਵੰਦ ਆਉਂਦਾ ਉਸੇ ਨੂੰ ਗੁਰਸਿੱਖ ਪਿਆਰੇ ਉਹਦੀ ਲੋੜ ਪੂਰੀ ਕਰਨੀ, ਗੁਰੂ ਘਰ ਬਣੀ ਇਸੇ ਖਾਤਰ ਸੀ ਗੁਰਸਿੱਖ ਪਿਆਰੇ, ਭੁੱਖੇ ਨੂੰ ਇੱਥੇ ਪ੍ਰਸ਼ਾਦਾ ਮਿਲੇ, ਜਿਹੜਾ ਮਨ ਤੋਂ ਤੜਫਿਆ ਫਿਰਦਾ ਉਹਨੂੰ ਆਤਮਕ ਸ਼ਾਂਤੀ ਮਿਲੇ, ਕੋਈ ਬਿਮਾਰ ਅਪਾਹਜ ਹੈ ਉਹਦੀ ਦਵਾਈ ਦਾ ਇੰਤਜ਼ਾਮ ਕੀਤਾ ਜਾਵੇ, ਜਿਹਦੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ, ਕੋਈ ਦੁੱਖ ਮੁਸੀਬਤ ਬਣ ਗਈ ਉਹਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ। ਇਸੇ ਕਰਕੇ ਗੁਰੂ ਘਰ ਮਹਾਰਾਜ ਨੇ ਆਰੰਭ ਕੀਤੇ ਸੀ। ਇਹੀ ਗੱਲ ਸਾਰਿਆਂ ਨੂੰ, ਜੋ ਵੀ ਜਾਚਕ ਬਣ ਕੇ ਇੱਥੇ ਸ਼ਰਨ ਆਵੇ ਉਹਦੀ ਪ੍ਰਤਪਾਲ ਕੀਤੀ ਜਾਵੇ। ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਦਰਬਾਰ ਵਿੱਚ ਜੋ ਵੀ ਇੱਛਾ ਲੈ ਕੇ ਭਿਖਾਰੀ ਬਣ ਕੇ ਜਾਚਕ ਮੰਗਤਾ ਬਣ ਕੇ ਆਉਂਦੇ, ਤੁਸੀਂ ਉਹਦੀ ਪ੍ਰਤਪਾਲ ਕਰਦੇ ਹੋ, ਉਹਦੀਆਂ ਲੋੜਾਂ ਪੂਰੀਆਂ ਕਰਦੇ ਹੋ। ਤੇ ਗੁਰਸਿੱਖ ਪਿਆਰਿਓ ਕਿਉਂ ਕਰਦੇ ਹੋ? ਲੋਭ ਮੋਹ ਵਸ ਕਰਨ, ਕਿਉਂਕਿ ਲੋਭ ਤੇ ਮੋਹ ਬੜੇ ਭਾਰੇ ਜੱਗਰ ਜਿਹੜੇ ਹਨ ਇਹ ਤੁਹਾਡੇ ਵਸੀਕਰਨ ਹੋ ਗਏ ਨੇ, ਤੁਸੀਂ ਆਪਣੇ ਅਧੀਨ ਕਰ ਲਏ ਨੇ। ਜਿਹਨੂੰ ਲੋਭ ਨਹੀਂ ਹੈ ਗੁਰਸਿੱਖ ਪਿਆਰਿਓ, ਮੋਹ ਨਹੀਂ ਹੈ, ਉਹੀ ਕਿਸੇ ਨੂੰ ਕੁਝ ਦੇ ਸਕੂਗਾ। ਜਿਹਨੂੰ ਲੋਭ ਤੇ ਮੋਹ ਵਿੱਚ ਜਕੜਿਆ ਹੋਇਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਤੁਹਾਡੇ ਘਰ ਦੀਆਂ ਗੱਲਾਂ ਨੇ। ਉਹ ਤਾਂ ਇੱਕੋ ਸੋਚ ਵਿੱਚ ਬੈਠਾ ਰਹਿੰਦਾ ਵੀ ਜਿਹੜਾ ਮੇਰੇ ਕੋਈ ਆਵੇ ਉਹ ਲੈ ਕੇ ਕੀ ਆਉਂਦਾ, ਜਿੱਦਣ ਮੈਂ ਉਹਦੇ ਜਾਵਾਂ ਮੈਨੂੰ ਕੀ ਦਊਗਾ, ਕੋ ਸਤਨਾਮ। ਉਹ ਤਾਂ ਇਸੇ ਫਾਰਮੂਲੇ ਸੋਚਦਾ। ਪਰ ਜਿੱਥੇ ਲੋਭ ਤੇ ਮੋਹ ਵਸ ਕਰਨ ਹੋ ਜਾਂਦੇ ਨੇ ਉੱਥੇ ਇੱਕੋ ਇੱਕ ਫਾਰਮੂਲਾ, ਕਿਸੇ ਨੂੰ ਕੁਝ ਦਿੱਤਾ ਜਾਵੇ, ਲੈਣ ਦੀ ਉੱਥੇ ਇੱਛਾ ਹੀ, ਕਿਉਂਕਿ ਲੋਭੇ ਨਹੀਂ ਰਿਹਾ, ਵਸਤੂ ਨਾਲ ਮੋਹੇ ਨਹੀਂ ਰਿਹਾ, ਫਿਰ ਸਭ ਕੁਝ। ਇਸੇ ਕਰਕੇ ਗੁਰਸਿੱਖ ਇਤਿਹਾਸ ਵਿੱਚ ਬਹੁਤ ਪ੍ਰਮਾਣ ਆਉਂਦੇ ਨੇ ਗੁਰਸਿੱਖ ਪਿਆਰੇ। ਉਹ ਗੁਰੂ ਦੇ ਸਿੱਖ ਮਜ਼ਦੂਰੀ ਕਰਦੇ ਸੀ, ਮਜ਼ਦੂਰੀ ਉਦੋਂ ਪੈਸਾ ਤੇ ਲਈ ਮਜ਼ਦੂਰੀਆਂ ਹੁੰਦੀਆਂ ਸੀ, ਬਹੁਤ ਗਰੀਬੀ। ਗੁਰਸਿੱਖ ਪਿਆਰੇ ਉਹ ਮਜ਼ਦੂਰੀ ਕਰਕੇ ਲਿਆਏ, ਇੱਕੋ ਦੇ ਘਰ ਵਾਲੀ, ਇੱਕੋ ਦਾ ਬੱਚਾ ਛੋਟਾ ਜਿਹਾ ਗੋਦ ਵਿੱਚ ਮਾਂ ਦੇ, ਦੋ ਪ੍ਰਸ਼ਾਦੇ ਪਕਾਏ, ਬਸ ਇੰਨੇ ਹੀ ਚਾਰ ਕੁ ਪ੍ਰਸ਼ਾਦੇ ਜੋਗੀ ਮਜ਼ਦੂਰੀ ਹੋਈ। ਦੋ ਮਾਂ ਪੁੱਤ ਨੇ ਖਾਣੇ ਸੀ, ਦੋ ਆਪ ਸਿੱਖ ਨੇ ਖਾਣੇ ਸੀ। ਤੇ ਅਕਾਲ ਪੁਰਖ ਵਾਹਿਗੁਰੂ ਨੇ ਲੋਭ ਮੋਹ ਤੋਂ ਪਰੇ ਕੀਤਾ, ਸਿੱਖਾਂ ਨੂੰ ਐਸੀ ਰਚਨਾ ਕਰੀ, ਉਸੇ ਦੇ ਦਰ ਤੇ ਭਿਖਾਰੀ ਬਣ ਕੇ ਖੜੇ। ਮੈਂ ਭੁੱਖਾ, ਮੈਨੂੰ ਕੋਈ ਪ੍ਰਸ਼ਾਦਾ ਦੋ। ਤਾਂ ਗੁਰਸਿੱਖ ਪਿਆਰਿਓ, ਉੱਠਿਆ ਸਿੱਖ, ਆਪਣੇ ਦੋ ਪ੍ਰਸ਼ਾਦਿਆਂ ਚੋਂ ਇੱਕ ਪ੍ਰਸ਼ਾਦਾ ਦੇ ਦਿੱਤਾ, ਉਹਨੇ ਉਹ ਵੀ ਛਕ ਲਿਆ। ਦੂਜੀ ਵਾਰ ਫਿਰ ਬਚਨ ਕੀਤਾ, ਮੈਂ ਤਾਂ ਬਹੁਤ ਭੁੱਖਾ, ਮੈਨੂੰ ਹੋਰ ਰੋਟੀ ਦਾ। ਉਹ ਗੁਰਸਿੱਖ ਆਪਣੀ ਘਰਵਾਲੀ ਨੂੰ ਕਹਿੰਦਾ, ਤੇਰੇ ਗੋਦ ਵਿੱਚ ਬੱਚਾ, ਅੰਨ ਅੰਦਰ ਜਾਵੇਗਾ, ਸੀਰ ਬਣੇਗਾ, ਇਹਦੀ ਭੁੱਖ ਵੀ ਹਟੂਗੀ, ਮੈਂ ਸਾਰ ਲੈਣਾ, ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। ਉਹਨੇ ਦੋ ਚਾਕੇ ਵੀ ਗੁਰਸਿੱਖ ਪਿਆਰੇ, ਉਹ ਫਿਰ ਵਾਜ ਮਾਰੀ, ਉੱਠ ਕੜੀ ਘਰਵਾਲੀ, ਗੁਰੂ ਦੀ ਸਿੱਖਣੀ, ਗੁਰੂ ਦੀ ਪਿਆਰੀ, ਉਹਨੇ ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। ਤਿੰਨ ਪ੍ਰਸ਼ਾਦੇ, ਪਰ ਇਮਤਿਹਾਨ ਲੈਣ ਵਾਲੇ ਕਿਤੇ ਐਵੇਂ ਨੀ, ਪਿਆਰਿਆਂ ਦਾ ਦਰਜਾ ਐਵੇਂ ਨੀ ਮਿਲਦਾ। ਜਿਹਦੇ ਸਿਰ ਵੱਢੇ ਤੇ ਉਹੀ ਪਿਆਰੇ ਬਣੇ। ਕਦੇ ਸੋਚਿਆ ਇਸ ਟੈਕਨੀਕ ਨੂੰ ਤੁਸੀਂ, ਇਸ ਫਾਰਮੂਲੇ ਨੂੰ ਸੋਚਿਆ? ਤੁਸੀਂ ਜਿਹਦੇ ਮੁੱਕਾ ਮਾਰੋ ਤੁਹਾਡਾ ਪਿਆਰਾ ਹੋ, ਤੁਸੀਂ ਜਿਹਦੀ ਲੱਤ ਵੱਢੋ ਤੁਹਾਡਾ ਪਿਆਰਾ ਹੋ, ਜਿਹਨੂੰ ਤੁਸੀਂ ਮਾਰੋ ਉਹ ਤੁਹਾਡਾ ਪਿਆਰਾ ਬਣੋ। ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇ ਦਰ ਦਾ ਫਾਰਮੂਲਾ, ਜਿਨ੍ਹਾਂ ਨੂੰ ਵੱਢਿਆ ਉਹੀ ਪਿਆਰੇ ਬਣੇ। ਸਤਨਾਮ, ਇੱਥੇ ਤਾਂ ਮਾੜਾ ਜਿਹਾ ਬਚਨ ਬੋਲ ਦੋ, ਕਿਸੇ ਨੂੰ ਜ਼ਿੰਦਗੀ ਨਹੀਂ ਤੁਹਾਡੇ ਨਾਲ ਬੋਲੂਗਾ। ਜਿਨ੍ਹਾਂ ਉੱਤੇ ਤਲਵਾਰ ਚਲਾਈ ਉਹ ਪਿਆਰੇ ਬਣੇ, ਜਿਹਨੂੰ ਤੁਸੀਂ ਕਤਲ ਕਰੋ ਕਦੇ ਪਿਆਰਾ ਬਣ ਸਕਦਾ? ਪਰ ਗੁਰੂ ਕਰਦਾ ਖੇਲ ਗੁਰਸਿੱਖ ਪਿਆਰਿਓ, ਇੱਥੇ ਵਸਦਾ ਹੀ ਇਹੀ ਹੈ। ਉਹ ਘਰਵਾਲੀ ਉੱਠੀ, ਕੋਈ ਨੀ ਪਤੀ ਦੇਵ, ਮੈਂ ਇੱਕ ਪ੍ਰਸ਼ਾਦੇ ਨਾਲ ਸਾਰ ਲਾਂਗੀ, ਪਰ ਇਮਤਿਹਾਨ ਦੇਣ ਲੱਗੇ ਕਿਤੇ ਸਿਖਾਲਾ ਕਰਦੇ ਨੇ। ਉਹ ਇਮਤਿਹਾਨ ਹੀ ਨਹੀਂ ਹੁੰਦਾ ਜਿਹਦਾ ਤੈਨੂੰ ਪਤਾ ਹੋਵੇ। ਇਮਤਿਹਾਨ ਉਹ ਹੁੰਦਾ ਜੇ ਸਵਾਲ ਦਾ ਤੈਨੂੰ ਪਤਾ ਹੀ ਨਾ ਹੋਵੇ ਕਿ ਸਵਾਲ ਕੀ ਆ ਜਾਣਾ। ਜੇ ਤੈਨੂੰ ਸਵਾਲ ਦਾ ਹੀ ਪਤਾ ਫਿਰ ਇਗਜ਼ਾਮ ਕਾਹਦਾ ਹੋਇਆ। ਉਹੀ ਸਵਾਲ ਆਵੇ ਜਿਹਦਾ ਤੈਨੂੰ ਪਤਾ ਹੀ ਨਾ ਹੋਵੇ, ਬਸ ਫਿਰ ਉਹ ਇਮਤਿਹਾਨ ਹੁੰਦਾ ਗੁਰਸਿੱਖ ਪਿਆਰਿਓ। ਉਹ ਇਮਤਿਹਾਨ ਲੈਣ ਆਏ ਤੇ ਕਹਿ ਦਿੱਤਾ ਅਜੇ ਵੀ ਮੇਰੀ ਭੁੱਖ ਨਹੀਂ ਹਟੀ। ਸਿੱਖ ਗੁਰੂ ਦਾ ਕਹਿੰਦਾ ਡਰ ਤੇ ਆਇਆ ਕਿਤੇ ਖਾਲੀ ਨਾ ਚਲਿਆ ਜਾਵੇ। ਜਾਚਕ ਪ੍ਰਤਪਾਲਣ ਉਹ ਘਰਵਾਲੀ ਨੇ ਚੌਥਾ ਪ੍ਰਸ਼ਾਦਾ ਵੀ ਦੇ ਦਿੱਤਾ। ਅਸੀਂ ਭੁੱਖੇ ਕੱਟ ਲਵਾਂਗੇ, ਕੱਲ ਨੂੰ ਮਜ਼ਦੂਰੀ ਤੇ ਜਾਣਾ ਤਾਂ ਦੋ ਪੈਸੇ ਕਮਾਵਾਂਗੇ, ਤਾਂ ਕਿਤੇ ਅੰਨ ਖਰੀਦ ਕੇ ਪ੍ਰਸ਼ਾਦਾ ਬਣਨਾ। ਗੁਰਸਿੱਖ ਪਿਆਰਿਓ ਇਹ ਕਿਹਨਾਂ ਦੀ ਵਸਤਾ ਹੈ? ਨਹੀਂ ਤਾਂ ਉੱਥੋਂ ਹੀ ਕਹਿ ਦਿੰਦੇ ਵੀ ਤੂੰ ਜਾਣਾ ਕਿ ਤੈਨੂੰ ਤੋੜੀਏ ਆਖੋ ਸਤਨਾਮ। ਜਵਾਬ ਅਸੀਂ ਥੋੜੋ ਦੇਣਾ ਤਾਂ ਵੀ ਰੋਟੀ ਦੇਣੀ ਨੀ, ਅਸੀਂ ਸਿੱਧਾ ਕਵਾਂਗੇ ਵੀ ਤੂੰ ਤੁਰਦਾ ਕਿ ਤੈਨੂੰ ਤੋੜੀਏ, ਤੂੰ ਚੰਗਾ ਭਲਾ ਮਜ਼ਦੂਰੀ ਕਾਹਦੇ ਨਹੀਂ ਕਰਦਾ। ਲੋਭ ਤੇ ਮੋਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਾਬਤ ਕੱਲ ਪੱਟ ਜੀ ਬਚਨ ਕਰਦੇ ਨੇ ਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੇਰੇ ਦਰ ਤੇ ਜੋ ਵੀ ਮੰਗਤਾ ਆ ਗਿਆ ਜਾਤਿਕ ਪ੍ਰਤਪਾਲਣ, ਜੋ ਵੀ ਆ ਗਿਆ ਤੁਸੀਂ ਉਹਦੀ ਪ੍ਰਤਪਾਲ ਕੀਤੀ। ਕਿਉਂ ਕੀਤੀ? ਕਿਉਂਕਿ ਲੋਭ ਤੇ ਮੋਹ ਨੂੰ ਤੁਸੀਂ ਵਸ ਕਰ ਲਿਆ ਹੈ। ਆਤਮ ਮੰਮਾ ਮੁਕਤਾ ਹੈ, ਆਤਮ ਕਹੀਏ ਮਨ। ਇਹ ਸਤਿਗੁਰ ਪਾਤਸ਼ਾਹ ਜੀ ਤੁਸੀਂ ਆਪਣੇ ਮਨ ਵਿੱਚ ਕੀ ਇਕੱਠਾ ਕੀਤਾ? ਸੰਗ੍ਰਹਿਣ, ਸੰਗ੍ਰਹਿ ਕਰਨਾ, ਇਕੱਠਾ ਕਰਨਾ। ਜਿਵੇਂ ਗੁਰੂ ਅਰਜਨ ਦੇਵ ਨੂੰ ਨੀ ਆਪਾਂ ਕਹਿੰਦੇ ਬਾਣੀ ਦਾ ਸੰਗ੍ਰਹਿ ਕੀਤਾ, ਬਾਣੀ ਇਕੱਠੀ ਕੀਤੀ। ਸੰਗ੍ਰਹਿਣ ਕਰਨਾ, ਇਕੱਠਾ ਕਰਨਾ। ਆਤਮ ਕਹੀਏ ਮਨ, ਤੁਸੀਂ ਆਪਣੇ ਮਨ ਵਿੱਚ ਕੀ ਚੀਜ਼ ਇਕੱਠੀ ਕੀਤੀ ਹੈ? ਆਪਣੇ ਤਾਂ ਵੇਖ ਲਓ ਕਿੰਨੀਆਂ ਚੀਜ਼ਾਂ ਇਕੱਠੀਆਂ। ਗੁਰੂ ਅੰਗਦ ਦੇਵ ਜੀ ਨੂੰ ਕੱਲ ਭਗਤ ਜੀ ਕਹਿੰਦੇ ਭਗਤ ਸਾਹਿਬ ਆਤਮ ਰਤ ਸੰਗ੍ਰਹਿਣ। ਰਤ ਜਿੱਥੇ ਸ਼ਬਦ ਆ ਜਾਵੇ ਉੱਥੇ ਰਤ ਦਾ ਅਰਥ ਹੈ ਪ੍ਰੇਮ, ਪ੍ਰੀਤੀ। ਰਤੇ ਪ੍ਰੇਮ ਵਿੱਚ ਰਤੇ ਹੋਏ, ਰਤ ਪ੍ਰੇਮੀ, ਪ੍ਰੀਤੀ। ਇਹੀ ਤੁਸੀਂ ਦਸਮ ਪਾਤਸ਼ਾਹ ਤੋਂ ਪੜੋਗੇ, ਦਸਮ ਸਵਈਏ ਪੜੋ ਕਿਤੇ ਤੋਂ ਪ੍ਰਸਾਦ ਸਵਈਏ, ਉੱਥੇ ਵੀ ਰਤ ਦਾ ਅਰਥ ਪ੍ਰੇਮ ਹੈ। ਏਕ ਰਤੀ ਬਿਨ ਏਕ ਰਤੀ ਕੇ, ਜਿਹੜਾ ਪਹਿਲਾ ਰਾਰਾ ਹੈ ਉਹ ਮੁਕਤਾ ਬੋਲਣਾ, ਉਹ ਤੇ ਅਧਕ ਨਹੀਂ ਲਾਉਣੀ, ਦੋਏ ਬਾਰ ਰੱਥੀ ਪਾਠ ਨਹੀਂ ਕਰਨਾ। ਏਕ ਰਤੀ ਬਿਨ ਏਕ ਰਤੀ ਕੇ ਕੋਈ ਗੱਲ ਹੀ ਨਾ ਬਣੀ। ਏਕ ਰਤੀ ਬਿਨ ਏਕ ਰਤੀ ਕੇ, ਰਤੀ ਹੁੰਦੀ ਹੈ ਜਿਸ ਨਾਲ ਸੁਨਿਆਰ ਵੀਰ ਤੋਲਦਾ। ਅੱਠ ਰਤੀਆਂ ਦਾ ਇੱਕ ਮਾਸਾ, ਅੱਠ ਬਾਰਾਂ ਮਾਸਿਆਂ ਦਾ ਇੱਕ ਤੋਲਾ, ਪੰਜ ਤੋਲਿਆਂ ਦੀ ਸ਼ਿਕਾਇਤ ਹੁੰਦੀ ਹੈ ਨਾ, ਉਹ ਰਤੀ। ਤੇ ਪਹਿਲਾ ਸ਼ਬਦ ਬੋਲਣਾ ਹੈ ਏਕ ਰਤੀ ਬਿਨ। ਸਭ ਕਰਮ ਧਰਮ ਕਰਦਾ ਫਿਰੀ ਜਾ, ਜੋ ਮਰਜ਼ੀ ਕਥਾ ਗਿਆਨ ਕਰਦਾ ਫਿਰੀ ਜਾ, ਦਾਨ ਪੁੰਨ ਕਰਦਾ ਫਿਰੀ ਜਾ, ਜੇ ਤੇਰੇ ਮਨ ਵਿੱਚ ਇੱਕ ਵਾਹਿਗੁਰੂ ਦਾ ਪ੍ਰੇਮ ਨਹੀਂ ਹੈ। ਏਕ ਰਤੀ ਬਿਨ ਏਕ ਰਤੀ ਕੇ, ਤੇਰੇ ਕੀਤੇ ਹੋਏ ਧਰਮ ਧਰਮ ਇੱਕ ਰਤੀ ਦੇ ਬਰਾਬਰ ਵੀ ਨਹੀਂ ਹੈ। ਆਖੋ ਸਤਨਾਮ। ਰਤ ਕਹੀਏ ਪ੍ਰੇਮ, ਪ੍ਰੇਮ ਤੋਂ ਬਿਨਾਂ ਜਿੰਨੇ ਵੀ ਕਰਮ ਧਰਮ ਕਰਨੇ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਏਕ ਰਤੀ ਕੇ, ਦੇਖ ਲਓ ਰਤੀ ਕਿੰਨੀ ਕੁ ਹੁੰਦੀ ਹੈ। ਤੂੰ ਜਗ ਕਰ, ਖੰਡ ਪਾਠ ਕਰਾ, ਜੋ ਮਰਜ਼ੀ ਕਰਾ, ਜੇ ਤੇਰੇ ਵਿੱਚ ਪ੍ਰੇਮ ਨਹੀਂ ਹੈ। ਏਕ ਰਤੀ ਬਿਨ, ਉਹੀ ਰਤ ਸ਼ਬਦ ਕਹੀਏ ਪ੍ਰੇਮ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਆਪਣੇ ਮਨ ਵਿੱਚ ਕੀ ਇਕੱਠਾ ਕੀਤਾ ਹੋਇਆ? ਆਤਮ ਰਤ ਸੰਗ੍ਰਹਿਣ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਮਨ ਵਿੱਚ ਇੱਕ ਪ੍ਰੇਮ ਹੀ ਇਕੱਠਾ ਹੋਇਆ। ਦੇਖੋ ਕੈਸੇ ਬਚਨ ਨੇ ਪਟਾਂ ਦੇ, ਹੋਰ ਕੁਝ ਹੈ ਹੀ ਨਹੀਂ ਉੱਥੇ ਪ੍ਰੇਮ ਤੋਂ ਬਿਨਾਂ। ਤੇ ਜਿੱਥੇ ਪ੍ਰੇਮ ਤੋਂ ਬਿਨਾਂ ਨਾ ਹੋਵੇ, ਤੁਸੀਂ ਸਿਆਣੇ ਹੁਣ ਆਪ ਸਮਝ ਲਓ, ਜਿੱਥੇ ਪ੍ਰੇਮ ਹੈ ਉੱਥੇ ਹੀ ਵਾਹਿਗੁਰੂ ਹੈ, ਉੱਥੇ ਹੀ ਪਰਮੇਸ਼ਰ ਹੈ, ਪ੍ਰੇਮ ਹੀ ਵਾਹਿਗੁਰੂ ਹੈ। ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਹੋਰ ਕੋਈ ਸੰਸਾਰੀ ਪਦਾਰਥ, ਕੋਈ ਮਾਣ ਤਾਣ ਆਪਣੇ ਮਨ ਵਿੱਚ ਨਹੀਂ ਰੱਖਿਆ, ਇੱਕ ਪ੍ਰੇਮ ਹੀ ਇਕੱਠਾ ਕੀਤਾ ਹੋਇਆ। ਹੁਣ ਜਿਹਦੇ ਗਿਰਦਾ ਭਰਿਆ ਹੋਇਆ ਹੀ ਪ੍ਰੇਮ ਨਾਲ ਹੋਵੇਗਾ, ਉਹੀ ਕਿਸੇ ਨੂੰ ਪ੍ਰੇਮ ਵੰਡੂਗਾ। ਪ੍ਰੇਮੀ ਜਿਸ ਗੜਵੀ ਵਿੱਚ ਦੁੱਧ ਪਿਆ, ਉਹ ਗੜਵੀ ਉਹ ਕਿਸੇ ਨੂੰ ਦੁੱਧ ਦੇ ਸਕਦੀ ਹੈ ਜਿਹਦੇ ਵਿੱਚ ਪਾਣੀ ਉਹ ਦਊਗੀ। ਜਿਸ ਬਾਲਟੀ ਦੁੱਧ ਵਿੱਚ ਦੁੱਧ ਨਾਲ ਭਰੀ ਵੀ ਹੈ, ਜਿਹੜੇ ਆਉਣਗੇ ਦੁੱਧ ਪੀ ਜਾਣਗੇ। ਗੁਰੂ ਅੰਗਦ ਦੇਵ ਜੀ ਦਾ ਮਨ ਉਹ ਭਰਿਆ ਸੀ ਪ੍ਰੇਮ ਨਾਲ, ਉਹਨਾਂ ਨੇ ਪਿਆਰ ਹੀ ਇਕੱਠਾ ਕੀਤਾ ਹੋਇਆ ਤੇ ਜਿੰਨੇ ਵੀ ਆਉਂਦੇ ਹੈ ਸਾਰਿਆਂ ਨੂੰ ਪ੍ਰੇਮ ਹੀ ਵਰਤਦਾ, ਸਾਰੇ ਪ੍ਰੇਮ ਦਾ ਹੀ ਪਦਾਰਥ ਉਹਨਾਂ ਤੋਂ ਲੈਂਦੇ ਨੇ। ਆਤਮ ਰਤ ਸੰਗ ਰਹਿਣ, ਤੁਸੀਂ ਆਪਣੇ ਮਨ ਵਿੱਚ ਇੱਕ ਪ੍ਰੇਮ ਦਾ ਹੀ ਇਕੱਠ ਸੰਗ੍ਰਹਿ ਕੀਤਾ ਹੋਇਆ ਹੈ। ਕਹਿਣ ਕਹੀਏ ਬਚਨ, ਕਹਿਣਾ ਬੋਲਣਾ। ਹੁਣ ਦੱਸ ਰਹੇ ਨੇ ਤਿੰਨੇ ਗੱਲਾਂ, ਕੱਲ ਤੁਹਾਨੂੰ ਬਚਨ ਕੀਤਾ ਸੀ ਮਨ ਬਚ ਕਰਮ, ਇਹ ਤਿੰਨੇ ਕੰਮ ਅਸੀਂ ਕਰਦੇ ਹਾਂ। ਕੁਝ ਮਨ ਨਾਲ ਕਰਦੇ ਹਾਂ ਭਾਈ, ਕੁਝ ਬਚਨਾਂ ਨਾਲ ਬੋਲ ਕੇ ਕਰਦੇ ਹਾਂ ਕਰਮ ਆਪਾਂ, ਕੁਝ ਸਰੀਰ ਨਾਲ ਕਰਦੇ ਹਾਂ। ਇਹ ਤਿੰਨੇ ਤਰੀਕਿਆਂ ਨਾਲ ਸਾਡੇ ਕਰਮ ਹੋ ਰਹੇ ਨੇ, ਮਨ ਕਰਕੇ ਕਰਮ ਹੋ ਰਹੇ ਨੇ। ਉਹਨੂੰ ਕਰਨਾ ਕੁਝ ਨਹੀਂ ਪੈਂਦਾ, ਸੰਕਲਪ ਹੀ ਕਰ ਲੈਣਾ। ਬੋਲਣਾ ਨਹੀਂ ਪਿਆ, ਹਿਲਣਾ ਨਹੀਂ ਪਿਆ, ਬਸ ਮਨ ਚ ਸੋਚ ਲਿਆ ਇਹਦਾ ਕੱਖ ਨਾ ਰਵੇ, ਅਜ ਸਤਨਾਮ ਕੁਝ ਕਰਨਾ ਨਹੀਂ ਪਿਆ। ਮਨ ਲੋਚਿਆ ਬੁਰਿਆਈਆਂ, ਮਾਨਸਿਕ ਕਰਮ ਨੇ ਪਾਏ, ਈਰਖਾ ਦੁਆਇਸ ਵਿੱਚ ਸੜੀ ਜਾਣਾ ਬੈਠੇ ਨੇ, ਨਾ ਸਰੀਰ ਲੱਗੇ ਹਨ ਨਾ ਉੱਥੇ ਕੋ ਧਨ ਲੱਗਿਆ। ਬਾ ਵਿਕਾਰ ਸਾਨੂੰ ਤਾਂ ਆਖਿਆ ਸੀ ਮਨ ਨਾਲ ਤੂੰ ਕੀ ਕਰਮ ਕਰਨਾ ਸਿੱਖ। ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰਾਖੋ ਚੀਤ, ਇਹ ਹੈ ਸਿੱਖ ਦਾ ਮਨ ਕਰਮ। ਤੂੰ ਪਰਾਏ ਦਾ ਬੁਰਾ ਮਨ ਵਿੱਚ ਨਹੀਂ ਲਿਆਉਣਾ, ਕਰਨਾ ਤਾਂ ਕੀ। ਪਰਕਾ ਬੁਰਾ ਨਾ ਰਾਖੋ ਚੀਤ, ਤੇ ਤੈਨੂੰ ਮਿਲੂਗਾ ਕੀ, ਤੁਮਕੋ ਦੁੱਖ ਨਹੀਂ ਭਾਈ ਮੀਤ। ਗੁਰੂ ਗ੍ਰੰਥ ਸਾਹਿਬ ਦਾ ਬਚਨ, ਜੇ ਤੂੰ ਪਰਾਇਆ ਦਾ ਬੁਰਾ ਮਨ ਵਿੱਚੋਂ ਕੱਢ ਦਵੇਂ ਤੇ ਤੈਨੂੰ ਜ਼ਿੰਦਗੀ ਵਿੱਚ ਕੋਈ ਦੁੱਖੇ ਨਾ ਆਵੇ, ਤੈਨੂੰ ਸੰਕਟੇ ਨਾ ਆਵੇ। ਕਿਉਂਕਿ ਮਨ ਵਿੱਚ ਬੁਰਾ ਲਿਆਉਣਾ, ਤੈਨੂੰ ਸਿਆਣੇ ਸਤਿਕਾਰਯੋਗ ਬੈਠੇ ਹੋ, ਮਨ ਵਿੱਚ ਜਦੋਂ ਬੁਰਾ ਖਿਆਲ ਲਿਆਵਾਂਗੇ, ਸਮਝੋ ਮਨ ਵਿੱਚ ਇੱਕ ਬੁਰਿਆਈ ਦਾ ਬੀਜ ਬੀਜਿਆ ਗਿਆ, ਇੱਕ ਅੰਕੁਰ ਰੱਖਿਆ ਗਿਆ। ਤੇ ਜਿਹੜਾ ਬੀਜ ਕਿਤੇ ਰੱਖ ਹੋ ਗਿਆ, ਕਿਸੇ ਦਿਨ ਉੱਗਣਾ ਹੀ ਉੱਗਣਾ, ਉਹਨੇ ਵਧਣਾ ਹੀ ਵਧਣਾ, ਇੱਕ ਤੋਂ ਅਨੇਕ ਹੋਣਾ ਹੀ ਹੈ। ਧੰਨ ਗੁਰੂ ਮਹਾਰਾਜ ਨੇ ਕੈਸੇ ਬਚਨ ਕੀਤੇ ਨੇ, ਮਨ ਵਿੱਚ ਬੁਰਾ ਲਿਆਓ ਹੀ ਨਾ, ਕਦੇ ਵੀ ਸੰਕਲਪੇ ਨਹੀਂ ਕਰਨਾ ਕਿਸੇ ਦਾ, ਚਿਤਵਣਾ ਹੀ ਨਹੀਂ ਬੁਰਾ। ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਤੁਸੀਂ ਸਾਰਿਆਂ ਵਾਸਤੇ ਆਪਣੇ ਮਨ ਵਿੱਚ ਪ੍ਰੇਮ ਇਕੱਠਾ ਕੀਤਾ ਹੋਇਆ। ਆਤਮ ਰਤ ਸੰਗ ਰਹਿਣ, ਪ੍ਰੇਮ ਰਤ ਕਹੀਏ ਪ੍ਰੇਮ, ਤੇ ਕਹਿਣ ਅੰਮ੍ਰਿਤ ਕਲ ਢਾਲਣ। ਤੁਹਾਡਾ ਜਿਹੜਾ ਕਹਿਣਾ ਭਾਵ ਬੋਲਣਾ, ਤੁਹਾਡੇ ਜਿਹੜੇ ਬਚਨ ਨੇ, ਜਦੋਂ ਤੁਸੀਂ ਬੋਲਦੇ ਹੋ ਅੰਮ੍ਰਿਤ ਦੇ ਚਸ਼ਮੇ ਚੱਲ ਪੈਂਦੇ, ਅੰਮ੍ਰਿਤ ਦੇ ਫੁਹਾਰੇ ਚੱਲ ਪੈਂਦੇ ਨੇ। ਕੱਲ ਕਹੀਏ ਸੁੰਦਰ, ਢਾਲਣ ਕਹੀਏ ਢਾਲਣਾ, ਰੀਤੀ ਢਲ ਜਾਣਾ, ਸੁਲ ਪੈਣਾ, ਢਲ ਕੇ ਪਾਣੀ ਬਰਫ਼ ਤੁਰ ਨਹੀਂ ਪੈਂਦੀ। ਤੁਹਾਡਾ ਜਦੋਂ ਬਚਨ ਮੂੰਹ ਤੋਂ ਨਿਕਲਦੇ ਨੇ, ਐਸੇ ਸੁੰਦਰ ਨੇ ਕਿ ਅੰਮ੍ਰਿਤ ਰੂਪੀ ਚਸ਼ਮੇ। ਬੋਲੀ ਦੀ ਉਹ ਗੱਲ ਹੈ ਗੁਰਸਿੱਖ ਪਿਆਰਿਓ, ਬੋਲੀ ਕਾਜ ਵਿਗਾੜਿਆ ਜਿਉਂ ਮੁੱਲੀ ਪੱਥਾ। ਇਹ ਜਿਹੜੇ ਬੋਲ ਨੇ ਸਾਡੇ, ਥਾਂ ਪਰ ਥਾਂ ਸਾਨੂੰ ਸਮਝਾਇਆ ਮਿੱਠਾ ਬੋਲ ਬੋਲੋ, ਨਾਨਕ ਫਿੱਕਾ ਬੋਲੀਏ ਸਨਮਨ ਫਿੱਕਾ ਹੋਏ, ਫਿੱਕਾ ਮੂਰਖ ਆਖੀਏ ਮਹਾਰਾਜ ਕਹਿੰਦੇ। ਤਾਂ ਸਾਨੂੰ ਬੋਲਣ ਵਾਸਤੇ ਬਚਨ ਕੀਤੇ ਨੇ, ਸਰਬ ਬੋਲਣ ਕੇ ਮਾਹੇ ਵਿਚਾਰ, ਪੰਡਿਤ ਤਾਰਾ ਸਿੰਘ ਜੀ ਬਚਨ ਕਰਦੇ ਨੇ। ਗੁਰਸਿੱਖ ਪਿਆਰਿਓ, ਬੋਲੀ ਨਾਲ ਹੀ ਪ੍ਰੇਮ ਪਿਆਰ ਪੈ ਜਾਂਦੇ ਨੇ, ਬੋਲੀ ਨਾਲ ਹੀ ਰਿਸ਼ਤੇ ਟੁੱਟ ਜਾਂਦੇ ਨੇ ਗੁਰਸਿੱਖ ਪਿਆਰਿਓ। ਸੋ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਕਹੇ ਦੇ ਬਚਨ ਨੇ, ਤੁਹਾਡੀ ਕਹਿਣੀ ਕਿਹੋ ਜਿਹੀ ਹੈ, ਜੋ ਸਿੱਖਾਂ ਨੂੰ ਰਹਿਣੀ ਬਹਿਣੀ ਕਹਿਣੀ ਸਹਿਣੀ ਚੀਜ਼ਾਂ ਦਿੱਤੀਆਂ ਨੇ, ਉਹ ਸਮਝੋ। ਜਦੋਂ ਤੁਸੀਂ ਸ਼ਬਦ ਬੋਲਦੇ ਹੋ, ਅੰਮ੍ਰਿਤ ਦੇ ਹੀ ਫੁਹਾਰੇ ਚੱਲਦੇ ਨੇ, ਅੰਮ੍ਰਿਤ ਦੀਆਂ ਨਦੀਆਂ ਚੱਲ ਪੈਂਦੀਆਂ ਹਨ। ਸਤਿਗੁਰ ਕਾਲ ਸਤਿਗੁਰ, ਇੱਕ ਵਾਰ ਪਾਠ ਆਇਆ ਸਤਿਗੁਰੂ ਤੇ ਗੱਭੇ ਆਇਆ ਕਾਲ ਕਾਲ, ਇੱਥੇ ਭਾਈ ਇਸ ਭੱਟ ਦਾ ਨਾਮ ਹੈ। ਕੱਲ ਜੀ ਹੁਣ ਬਾਣੀ ਉਚਾਰੇ ਨੇ, ਕੱਲ ਇੱਥੇ ਨਾਮ ਹੈ, ਨਾਉ ਨਾ ਗਿਆ ਉਹਦਾ ਉਚਾਰਨ ਵਾਲੇ ਦਾ। ਸਤਿਗੁਰੂ ਕੱਲ ਸਤਿਗੁਰ ਤਿਲਕ, ਇੱਕ ਵਾਰ ਸਤਿਗੁਰੂ ਵਰਤੇ ਆ ਤੇ ਇੱਕ ਵਾਰ ਸਤਿਗੁਰ ਵਰਤੇ ਆ। ਸਤਿਗੁਰੂ ਸੰਬੋਧਕ ਸ਼ਬਦ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਬਾਬਤ ਵਰਤ ਰਹੇ ਨੇ। ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਸਤਿਗੁਰ ਕਹੀਏ, ਗੁਰੂ ਨਾਨਕ ਦੇਵ ਜੀ ਨੇ ਤਿਲਕ ਦਿੱਤਾ, ਗੁਰ ਗੱਦੀ ਦਿੱਤੀ। ਕੱਲ ਕਵ ਜੀ ਕਹਿੰਦੇ ਹਨ, ਸਤਿਗੁਰ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਆਪ ਤਖਤ ਤੇ ਬਿਰਾਜਮਾਨ ਕੀਤਾ। ਤੇ ਹੁਣ ਇੱਕ ਤੀਜੀ ਵਾਰ ਕੱਲਾ ਸੱਤ ਵਰਤਿਆ, ਵੇਖੋ ਕੈਸੀ ਕਾਵਿ ਰਚਨਾ ਬਾਣੀ ਦੀ। ਪਹਿਲਾਂ ਸਤਿਗੁਰੂ, ਫੇਰ ਸੱਤ ਦੇ ਨਾਲ ਗੁਰ, ਤੇ ਹੁਣ ਕੱਲਾ ਸੱਤ ਪਹਿਲਾਂ ਹੀ ਤੇ ਪਿੱਛੋਂ ਫਿਰ ਦੋ ਅੱਖਰ ਹਟਾ ਦਿੱਤੇ। ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ, ਹੁਣ ਕੱਲਾ ਸੱਤ ਆ ਗਿਆ। ਇੱਥੇ ਭਰੋਸਾ ਸੱਚੇ ਹਿਰਦੇ ਨਾਲ ਸੱਚੇ ਮਨ ਨਾਲ ਪੈ ਕਹੀਏ ਪੈਰ ਚਰਨ, ਸਤ ਲਾਗੇ ਸੋ ਪੈ ਧਰੇ। ਹੇ ਗੁਰੂ ਨਾਨਕ ਪਾਤਸ਼ਾਹ ਸਤਿਗੁਰ ਦੇ ਬਖਸ਼ੇ ਹੋਏ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਰਾਜਗੱਦੀ ਤੇ ਗੁਰਗੱਦੀ ਤੇ ਬੈਠ ਗਏ ਹੋ। ਹੁਣ ਜਿਹੜਾ ਵੀ ਸੱਚੇ ਮਨ ਨਾਲ ਸ਼ਰਧਾ ਨਾਲ ਤੁਹਾਡੇ ਚਰਨਾਂ ਤੇ ਆ ਗਿਰੇਗਾ, ਬਸ ਉਹ ਤਰੇ ਜਾਵੇਗਾ। ਆਖੋ ਸਤ ਸਤ ਲਾਗੈ ਸੋ ਪੈ ਤਰੇ, ਹੁਣ ਸਤ ਲਾਗੈ ਸੋ ਪੈ ਤਰੇ, ਇਹ ਅਰਥ ਕਰ ਲਓ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਸੱਚ ਹੈ, ਇਹਦੇ ਵਿੱਚ ਕੋਈ ਝੂਠ ਨਹੀਂ, ਇਹਦੇ ਵਿੱਚ ਕਿਸੇ ਨੇ ਸ਼ੰਕਾ ਨਹੀਂ ਕਰਨੀ। ਜਿਹੜਾ ਵੀ ਤੁਹਾਡੇ ਚਰਨਾਂ ਨਾਲ ਲੱਗੇਗਾ ਉਹ ਮੁਕਤ ਹੋਏ ਜਾਵੇਗਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਆਪ ਤਿਲਕ ਦੇ ਕੇ ਥਾਪ ਦਿੱਤਾ। ਉਹ ਤੁਸੀਂ ਜਿਨ੍ਹਾਂ ਦੇ ਲੱਗਣ ਦੀ ਤਾਂ ਗੱਲ, ਮਨੁੱਖਾਂ ਦੀ ਤਾਂ ਗੱਲ ਛੱਡੋ, ਪਸ਼ੂ ਪਰੇਤ ਮੁਗਧ ਕਾ ਉਤਾਰੇ, ਵਾਹਣ ਪਾਰ ਉਤਾਰੇ। ਜਿਹੜਾ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਉਹਦੇ ਬਚਨਾਂ ਨਾਲ ਜੁੜ ਗਿਆ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਪਰਿਆ। ਕੱਲ ਭੱਟ ਜੀ ਕਹਿੰਦੇ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਤੁਹਾਨੂੰ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਤਿਲਕ ਗੱਦੀ ਦਾ ਦੇ ਕੇ ਆਪਣਾ ਰੂਪ ਦੇ ਦਿੱਤਾ, ਹੁਣ ਸੱਚ ਹੈ, ਭਰੋਸਾ ਰੱਖੋ, ਨਿੱਚਾ ਰੱਖੋ। ਜਿਹੜਾ ਵੀ ਤੁਹਾਡੇ ਚਰਨਾਂ ਨਾਲ ਜੁੜੇਗਾ, ਸਤ ਲਾਗੈ ਸੋ ਪੈ ਤਰੇ, ਉਹ ਸੰਸਾਰ ਸਮੁੰਦਰ ਨੂੰ ਤਰ ਜਾਵੇਗਾ। ਅੰਗਰੋ
1: ਅੰਗਰੋ ਰਾਜੋਗ ਲੈਣਾ ਤਰਾ,
0: ਗੁਰ ਜਾਗਤ ਫਿਰਨ ਸੀਹੀ ਅੰਗਰੋ। ਦੇਖੋ ਕੈਸੇ ਸ਼ਬਦ ਨੇ, ਕਿਹਦੇ ਕੁ ਵਿਦਵਾਨ ਹੋਣਗੇ ਗੁਰਸਿੱਖ ਪਿਆਰੇ। ਗੁਰੂ ਦੀ ਬਖਸ਼ਿਸ਼ ਹੋ ਗਈ, ਜਿੱਥੇ ਬਖਸ਼ਿਸ਼ ਹੋ ਗਈ ਉੱਥੇ ਗੁੰਗਿਆਂ ਤੋਂ ਗਿਆਨ ਕਰਾ ਦਿੰਦੇ ਨੇ। ਉਹ ਤਾਂ ਫੇਰ ਵੀ ਚਾਰ ਵੇਦਾਂ ਦੇ ਬਖਤੇ ਸੀ, ਖੜ ਸ਼ਾਸਤਰਾਂ ਦੇ ਗਿਆਤਾ ਸਨ। ਉਹ ਤਾਂ ਗੁੰਗੇ ਤੋਂ ਗਿਆਨ ਕਰਦੇ ਨੇ। ਪੰਡਤ ਤੇ ਮੁਗਧਾਰੀ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ ਖਲ ਮੂਰਖ, ਖਲ ਗਧਾ, ਗਧੇ ਵਰਗਾ ਮੂਰਖ, ਖਲ ਮੂਰਖ ਇੰਨਾ ਚੰਮ ਤੋਂ ਬਿਨਾਂ ਪਤਾ ਹੀ ਨਾ ਹੋਵੇ, ਖਲ ਮੂਰਖ ਵੱਡਾ ਮੂਰਖ। ਜੇ ਗੁਰੂ ਦੀ ਕਿਰਪਾ ਹੋ ਜਾਵੇ ਖਲ ਮੂਰਖ ਤੋਂ ਪੰਡਿਤ ਬਣਾ ਦੇ, ਤੇ ਪੰਡਿਤ ਤੇ ਮੁਗਧਾਰੀ ਤੇ ਪੰਡਿਤ ਤੋਂ ਮੁਗਧ ਬਣਾ ਦੇਣ। ਅਗਿਆਨੀ ਅੱਖਰ ਵੀ ਨਾ ਜਾਣ ਸਕੇ ਬਾਣੀ ਦੀ ਤੁਕਾ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਤੁਹਾਡੇ ਸਾਹਮਣੇ ਹੋਇਆ ਨਾ ਪੰਜੋਖਰਾ ਸਾਹਿਬ, ਕਦੇ ਅੰਬਾਲੇ ਕੋਲ ਜਾ ਕੇ ਦਰਸ਼ਨ ਕਰਿਓ। ਅੰਬਾਲੇ ਸ਼ਹਿਰ ਤੋਂ ਜਿਹੜੀ ਚੰਡੀਗੜ੍ਹ ਨੂੰ ਸੜਕ ਜਾਂਦੀ ਹੈ, ਬਲਦੇਵ ਕੈਂਪ ਉੱਥੇ ਥੋੜਾ ਜਿਹਾ ਕਸਬਾ, ਉੱਥੋਂ ਦੋ ਹੋ ਜਾਂਦੀ, ਉੱਥੇ ਥੋੜਾ ਜਿਹਾ ਕਸਬਾ, ਉੱਥੋਂ ਦੋ ਹੋ ਜਾਂਦੀਆਂ ਨੇ। ਇੱਕ ਹਰਿਆਣੇ ਨੂੰ ਚਲੀ ਜਾਂਦੀ ਹੈ ਰਾਏਪੁਰ ਰਾਣੀ ਨੂੰ, ਇੱਕ ਚੰਡੀਗੜ੍ਹ ਨੂੰ ਚਲੀ ਜਾਂਦੀ ਹੈ। ਜਿਹੜੀ ਰਾਏਪੁਰ ਰਾਣੀ ਨੂੰ ਸੜਕ ਜਾਂਦੀ ਹੈ ਅੰਬਾਲੇ ਤੋਂ, ਉਹਦੇ ਉੱਤੇ ਅਸਥਾਨ ਹੈ ਪੰਜੋਖਰਾ ਸਾਹਿਬ। ਪੰਜੋਖਰਾ ਪਿੰਡ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਉੱਥੇ ਜਾਣ ਕਰਕੇ ਉਹ ਸਾਹਿਬ ਬਣ ਗਿਆ, ਉਹਦਾ ਨਾਮ ਪੰਜੋਖਰਾ ਸਾਹਿਬ। ਪੰਜ ਛੇ ਮੀਲ ਹੈ ਸਾਰਾ ਹੀ ਅੰਬਾਲੇ ਤੋਂ। ਤਾਂ ਗੁਰਸਿੰਘ ਪਿਆਰੇ ਉੱਥੇ ਮਹਾਰਾਜ ਨੇ ਤੁਕਾਂ ਸਾਬਤ ਕਰ ਦਿੱਤੀਆਂ। ਮਾਨਸੀ ਉੱਥੋਂ ਦੇ ਬਾਬਾ ਲਾਲ ਚੰਦ ਪੰਡਿਤ ਬਹੁਤ ਪੜ੍ਹਿਆ ਹੋਇਆ, ਗੁਰਸਿੱਖ ਪਿਆਰਿਓ ਬਹੁਤ ਪੜ੍ਹਿਆ ਹੋਇਆ ਸੀ। ਉਹਨੂੰ ਮਾਨਸੀ ਗੀਤਾ ਮੇਰੇ ਯਾਦ ਹੈ, ਮੇਰੇ ਵਰਗੇ ਕੋਈ ਅਰਥ ਨਹੀਂ ਕਰ ਸਕਦਾ। ਤੇ ਸਤਿਗੁਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਉੱਥੇ ਆਸਣ ਲੱਗਿਆ ਹੋਇਆ ਸੀ, ਆ ਰਹੇ ਸੀ ਦਿੱਲੀ ਨੂੰ ਜਦੋਂ ਮੰਜ਼ਲਾਂ ਕਰਦੇ ਕਰਦੇ, ਉਦੋਂ ਗਏ ਨੇ ਉੱਥੇ। ਉਹਨੇ ਨਾ ਸੁਣਿਆ ਹਰਕ੍ਰਿਸ਼ਨ ਸਾਹਿਬ ਆਏ ਨੇ। ਤੁਹਾਨੂੰ ਬੇਨਤੀ ਹੈ ਕ੍ਰਿਸ਼ਨ ਪਾਠ ਨਹੀਂ ਕਰਨਾ ਕਦੇ ਵੀ, ਸ੍ਰੀ ਹਰ ਕ੍ਰਿਸ਼ਨ, ਕੱਕੇ ਦੇ ਪੈਰ ਵਿੱਚ ਰਾਹਰਾ ਲਾਉਣਾ। ਕ੍ਰਿਸ਼ਨ ਸ਼ਬਦ ਹੋਰ ਹੁੰਦਾ, ਕ੍ਰਿਸ਼ਨ ਸ਼ਬਦ ਹੋਰ ਹੈ। ਹੁਣ ਇੱਥੇ ਸਮਾਂ ਨਹੀਂ ਕਿ ਕ੍ਰਿਸ਼ਨ ਦੇ ਅਰਥ ਕਰੀਏ, ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਕ੍ਰਿਸ਼ਨ ਨਹੀਂ ਕਹਿਣਾ, ਸ੍ਰੀ ਹਰ ਕ੍ਰਿਸ਼ਨ ਤੇ ਆਈਏ, ਕੱਕਾ ਰਾਹਰਾ ਬੋਲਣਾ ਹਰ ਕ੍ਰਿਸ਼ਨ ਸਾਹਿਬ। ਤੇ ਉਸ ਪੰਡਿਤ ਨੇ ਗੁਰਸਿੱਖ ਪਿਆਰਿਓ ਮਾਣ ਕੀਤਾ ਕਿ ਨੌਰ ਖਾਈ ਫਿਰਦਾ, ਅੱਠ ਸਾਲ ਦਾ ਮੁੰਡਾ ਹੈ, ਅੱਠ ਸਾਲ ਦੀ ਉਮਰ ਸੀ ਉਦੋਂ ਮਹਾਰਾਜ ਦੀ ਸਾਰੀ। ਇਹ ਹਰਕ੍ਰਿਸ਼ਨ ਨੌਰ ਖਾਈ ਫਿਰਦਾ, ਹਰ ਵਿਸ਼ਨੂੰ ਕ੍ਰਿਸ਼ਨ ਨੂੰ ਮੰਨਦੇ ਨੇ ਦੁਆਪਰ ਦੇ ਅਵਤਾਰਾਂ ਨੂੰ, ਬੜੇ ਮਾਣ ਨਾਲ ਗਿਆ। ਕਹਿੰਦਾ ਜੇ ਤੁਸੀਂ ਨੌਰ ਖਾਏ, ਕ੍ਰਿਸ਼ਨ ਮਹਾਰਾਜ ਦੀ ਤਾਂ ਗੀਤਾ ਉਚਾਰੀ ਹੋਈ ਹੈ, ਤੁਸੀਂ ਅਰਥ ਕਰਕੇ ਸੁਣਾਓ। ਕ੍ਰਿਸ਼ਨ ਮਹਾਰਾਜ ਦਾ ਨੌਰ ਖਾਏ ਤੁਸੀਂ, ਨੌਂ ਰਖਾਉਣ ਦਾ ਰਿਵਾਜ ਵੀ ਚੰਗਾ ਚੱਲਿਆ ਪਿਆ ਹੁਣ ਗੁਰਸਿੱਖ ਪਿਆਰਿਓ। ਮੇਰੇ ਵਰਗਾ ਚਾਹੇ ਰਾੜੇ ਸਾਹਿਬ ਦੀ ਮਹਿਲ ਨੂੰ ਨਾ ਲੰਘਿਆ ਹੋਵੇ, ਚੋਲਾ ਪਾ ਕੇ ਉਹ ਵੀ ਇੱਥੇ ਆ ਕੇ ਕਹਿੰਦਾ ਮੈਂ ਰਾੜੇ ਵਾਲਾ ਹੈ, ਅੱਜ ਫਿਰ ਆਖੋ ਸਤਨਾਮ। ਫਿਰ ਭਿੰਡਰਾਂ ਦਾ ਚਾਹੇ ਮੂੰਹ ਨਾ ਦੇਖਿਆ ਹੋਵੇ, ਭਿੰਡਰਾਲੇ ਬਣੇ ਫਿਰਦੇ ਨੇ। ਕਲੇਰਾਂ ਚਾਹੇ ਕਿਸੇ ਨੇ ਪਿੰਡ ਵੀ ਨੀ ਦੇਖਿਆ, ਉਹ ਕਹਿਣਗੇ ਅਸੀਂ ਸਾਡੀ ਸੰਪਰ ਦਾ ਕਲੇਰਾ ਪਾਈ ਹੈ। ਬਸ ਇਹ ਜੇ ਨੌਂ ਰਖਾਉਣ ਦੇ ਸਨ ਇੱਥੇ ਤਾਂ ਕਦੇ ਵੇਖਿਆ ਤੁਸੀਂ? ਇੱਥੇ ਜਿਹੜੀ ਗੁਰਮੁਖ ਪਿਆਰੇ ਉਹ ਟੋਇਟਾ ਗੱਡੀ ਹੈ, ਉਹ ਕਿਤੇ ਨਿਸ਼ਾਨ ਦਾ ਨਿਸ਼ਾਨ ਲਾਉਂਦੀ, ਨੌਂ ਲਾਉਂਦੀ ਦੇਖੀ ਹੈ ਵੀ ਮੇਰੇ ਤੋਂ ਨਿਸ਼ਾਨ ਬੋਰਡ ਲੱਗੇ? ਕਦੇ ਵੀ ਨੀ। ਜੇ ਸ਼ੇਵਰਲੇਟ ਕਦੇ ਟੋਇਟਾ ਦੀ ਨੀ ਲਾਊਗੀ। ਇਹ ਸਾਡੀਆਂ ਗੱਡੀਆਂ ਜਿਹੜੀਆਂ ਹੋਰ ਕੰਪਨੀਆਂ ਦਾ ਲਾਈ ਫਿਰਦੀਆਂ, ਖੁਸ਼ ਸਕਦਾ ਕੋਈ ਪੁੱਛਦਾ ਹੀ ਨੀ ਵੀ ਕਿਹੜੀ ਕੰਪਨੀ ਤੂੰ ਬਣਿਆ ਤੇ ਇੱਥੇ ਗਿਆ ਵੀ ਹੈ ਕਿ ਨਹੀਂ। ਇਹੀ ਭੁਲੇਖਾ ਉਸ ਪੰਡਿਤ ਨੂੰ ਪੈ ਗਿਆ, ਬਹੁਤ ਮਹਾਨ ਪੰਡਿਤ ਪੰਜੋਖਰੇ ਦਾ। ਉਹ ਕਹਿੰਦਾ ਹਰਕ੍ਰਿਸ਼ਨ ਨੌਰਖਾ ਹੈ, ਇਹ ਤਾਂ ਦੁਆਪਰ ਯੁੱਗ ਦੇ ਅਵਤਾਰ ਹੋਏ ਨੇ। ਤੇ ਕੋਲ ਆ ਕੇ ਕਹਿੰਦਾ ਜੇ ਤੂੰ ਨੌਰਖਾ ਹੈ ਤੇ ਫੇਰ ਮੈਨੂੰ ਗੀਤਾ ਦੇ ਅਰਥ ਕਰਕੇ ਸੁਣ। ਧੰਨ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਛੇਤੀ ਛੇਤੀ ਮਾਣ ਨਹੀਂ ਤੋੜਨਾ। ਕਹਿੰਦੇ ਏਦਾਂ ਕਰ ਭਾਈ, ਅਸੀਂ ਤਾਂ ਜਾਣਦੇ ਨਹੀਂ, ਅਸੀਂ ਤਾਂ ਅਨਪੜ੍ਹ। ਦੇਖੋ ਨਿਮਰ, ਅਸੀਂ ਤਾਂ ਛੋਟੀ ਜਿਹੀ ਉਮਰ, ਅਸੀਂ ਗੀਤਾ ਕਿੱਥੇ ਪੜ੍ਹੀਏ? ਪਰ ਤੇਰੀ ਉਮਰ ਲੰਘੀ, ਏਦਾਂ ਕਰ ਤੇਰੇ ਪਿੰਡ ਚ ਜਿਹੜਾ ਕੋਈ ਮਹਾਂਮੂਰਖ ਬੰਦਾ ਇੱਕ ਊੜਾ ਆੜਾ ਵੀ ਨਹੀਂ ਪੜ੍ਹਿਆ, ਉਹਨੂੰ ਲਿਆ ਬੁਲਾ ਕੇ, ਉਹ ਤੋਂ ਅਰਥ ਸੁਣਾਵਾਂਗੇ ਤੈਨੂੰ ਗੀਤਾ ਦੇ। ਤਾਂ ਉੱਠ ਕੇ ਅੱਖ ਚੱਲ ਪਿਆ ਤੇ ਤਾਂ ਮੇਰੀ ਜਿੱਤ ਹੋਈ ਹੋ ਪਈ ਹੈ। ਮੂਰਖ ਬੰਦਾ ਕਿੱਥੇ ਕਥਾ ਕਰ ਦੂ ਗੀਤਾ ਦੀ? ਇੰਨੇ ਨੂੰ ਝੀਵਰ ਸ਼੍ਰੇਣੀ ਦਾ ਬੰਦਾ ਉਹ ਆ ਰਿਹਾ ਸੀ ਗੁਰਮੁਖ ਪਿਆਰੇ, ਉਹ ਘਾਹ ਦੀ ਪੰਡ ਚੱਕੀ ਤੇ ਗੁਰਸਿੱਖ ਪਿਆਰੇ ਉਹਨੂੰ ਬਾਂਹਤੇ ਫੜ ਲਿਆ। ਪੰਡਿਤ ਸੀ ਪਿੰਡ ਵਿੱਚ, ਸਾਰੇ ਉਹਦੀ ਮੰਨਦੇ ਸਨ। ਲਿਆ ਕੇ ਬਿਠਾ ਤਾ, ਲਓ ਪਰਾਓ ਜੀ। ਉਹ ਸੀ ਗੂੰਗਾ, ਬਹਿਰਾ ਬੋਲ ਨਹੀਂ ਸੀ ਸਕਦਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਤਿਹਾਸ ਵਿੱਚ ਤੁਸੀਂ ਸੁਣਿਆ ਕਿ ਛੱਟੀ ਰੱਖੀ ਸਿਰਫ, ਪਰ ਛੱਟੀ ਰੱਖਣ ਦਾ ਭਾਵ ਕੀ ਹੈ? ਅਸੀਂ ਤਾਂ ਛੱਟੀਆਂ ਚੱਕਤੀਆਂ ਗੁਰੂ ਦੀ, ਨਿਆਣਿਆਂ ਨੇ ਮਾਂ ਬਾਪ ਦੀਆਂ ਚੱਕਤੀਆਂ ਤੇ ਸਿੱਖਾਂ ਨੇ ਗੁਰੂ ਦੀਆਂ ਚੱਕਤੀਆਂ। ਆਖੋ ਸਤਨਾਮ। ਗੱਲ ਤਾਂ ਵਿੱਚੋਂ ਭਾਵ ਲਓ, ਗੁਰੂ ਦੀ ਛੱਟੀ, ਗੁਰੂ ਦਾ ਹੁਕਮ, ਗੁਰੂ ਦਾ ਭੈ ਸਿਰ ਪਰ ਹੋਵੇ, ਬਸ ਫਿਰ ਤਾਂ ਹੀ ਕੰਮ ਚੱਲਦਾ। ਅੰਕਸ਼ ਹਾਥੀ ਕਿੱਡਾ ਤਾਕਤਵਰ ਹੈ, ਇੱਕੋ ਦੇ ਸਿਰ ਪਰ ਅੰਕਸ਼ ਹੈ। ਜਿਹੜਾ ਦੇਖ ਲਓ ਕਿਵੇਂ ਸੇਵਾ ਕਰਦਾ ਫਿਰਦਾ ਤੁਹਾਡੀ। 10,000 ਬੰਦੇ ਦਾ ਹਾਥੀ ਵਿੱਚ ਸ਼ਕਤੀ ਲਿਖਿਆ ਤੇ ਬੰਦੇ ਮੂਹਰੇ ਨੱਚਦਾ ਫਿਰਦਾ ਸਰਕਸਾਂ ਚ। ਨੇਪਾਲ ਚ ਜਾਓ, ਆਸਾਮ ਵਿੱਚ ਜਾਓ, ਉੱਥੇ ਲੱਕੜਾ ਢੋਂਦਾ ਫਿਰਦਾ ਬੇਚਾਰਾ ਜੰਗਲਾਂ ਚ। ਕਿਉਂ ਫਿਰਦਾ? ਹਸਤੀ ਸ਼ਿਵ ਜੋ ਅੰਕਸ਼ ਹੈ, ਆਰਣ ਜੀਉ ਸਿਰ ਦੇ, ਮੰਤਨ ਆਗੈ ਰਾਖ ਉਭੀ ਸੇਵ ਕਰ। ਇਹ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰੇਸ਼ਟ ਕਾਂ ਦੇ। ਨਾਨਕ ਹਸਤੀ ਕੁੰਡੇ ਬਾਹਰ, ਜੇਵਾ ਜਿਸ ਹਸਤੀ ਦੇ ਸਿਰ ਪਰ ਅੰਕਸ਼ ਨਹੀਂ ਹੈ, ਉਹ ਤਾਂ ਬਸ ਮਾਰੂਗਾ ਹੀ। ਜਿਹੜਾ ਆ ਗਿਆ ਖਤਮ ਕਰ ਦੂ, ਪਾੜ ਦੂ, ਲੀਰਾਂ ਕਰ ਦੂ ਉਹਦੀਆਂ, ਦਰਖਤ ਢਾ ਦੂ, ਕੋਠੇ ਢਾ ਦੂਗਾ, ਦਰਖਤ ਪੜ ਦੂਗਾ। ਪਰ ਜੇ ਉਹਦੇ ਸਿਰ ਪਰ ਅੰਕਸ਼ ਹੋਵੇ, ਫਿਰ ਉਹ ਸੇਵਾ ਕਰਦਾ ਹੈ, ਫਿਰ ਸੁੱਖ ਦਿੰਦਾ ਹੈ ਲੋਕਾਂ ਨੂੰ। ਜੇ ਅੰਕਸ਼ ਚੱਕ ਦੋ, ਫਿਰ ਦੁੱਖ ਦਿੰਦਾ ਹੈ। ਗੁਰਸਿੱਖ ਪਿਆਰਿਓ, ਆਹੀ ਹਾਲ ਸਾਡਾ। ਬੱਚੇ ਬੱਚੀਆਂ ਨੂੰ ਵੀ ਮਾਤਾ ਪਿਤਾ ਦਾ ਅੰਕਸ਼ ਹੁਕਮ ਪੈ ਸਿਰ ਪਰ ਰੱਖਣਾ ਚਾਹੀਦਾ। ਸਾਨੂੰ ਗੁਰਸਿੱਖਾਂ ਨੂੰ, ਮਾਈ ਭਾਈ ਨੂੰ ਗੁਰੂ ਦਾ ਅੰਕਸ਼, ਗੁਰੂ ਦਾ ਕੁੰਡਾ ਉਹ ਸਾਡੇ ਸਿਰ ਪਰ ਹੋਵੇ। ਉਹੀ ਹਰਕ੍ਰਿਸ਼ਨ ਸਾਹਿਬ ਜੀ ਨੇ ਛੱਟੀ ਰੱਖੀ। ਬਸ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾ। ਤੇ ਜਦੋਂ ਗੀਤਾ ਦਾ ਸਲੋਕ ਬੋਲਿਆ ਪੰਡਿਤ ਜੀ ਨੇ, ਉਹ ਝੀਵਰ ਵਿਚਾਰਾ ਗੂੰਗਾ ਉਦੋਂ ਹੀ ਕਹਿੰਦਾ ਜੀ ਅਰਥ ਬਾਅਦ ਵਿੱਚ ਕਰੂੰਗਾ ਪੰਡਿਤ ਜੀ, ਪਹਿਲਾਂ ਸੁਧ ਪੜ ਕੇ ਸੁਣਾਓ। ਅੱਜ ਫੇ ਆਖੋ ਸਤਨਾਮ। ਤੂੰ ਤਾਂ ਪੜ੍ਹਦਾ ਹੀ ਗਲਤ ਹੈ ਤੇ ਮੈਂ ਅਰਥ ਕਿੱਥੋਂ ਕਰ? ਇਹ ਸਲੋਕ ਤੈਨੂੰ ਸੁਧ ਉਚਾਰਨਾ ਹੀ ਨਹੀਂ ਆਇਆ। ਇੱਥੇ ਇੱਕ ਹਿਸਟੋਰੀਕਲ ਪੁਆਇੰਟ ਹੈ ਤੁਹਾਡੇ ਯਾਦ ਰੱਖਣ ਵਾਲਾ। ਉਹ ਪੰਜੋਖਰੇ ਪਿੰਡ ਦਾ ਜਿਹੜਾ ਝੀਵਰ ਸਿੰਘ ਸੀ, ਜਿਹਨੂੰ ਗੂੰਗੇ ਤੋਂ ਗਿਆਨ ਕਰਾਇਆ ਹਰਕ੍ਰਿਸ਼ਨ ਸਾਹਿਬ ਜੀ ਨੇ, ਉਹਦਾ ਪੁੱਤ ਹੀ ਫਿਰ ਪੰਜਵਾਂ ਪਿਆਰਾ ਬਣਿਆ। ਅੱਜ ਫੇ ਆਖੋ ਸਤਨਾਮ। ਉਸੇ ਦੇ ਘਰ ਜੰਮੇ ਅਸੀਂ ਜਿਹੜਾ ਪੰਜਵਾਂ ਪਿਆਰਾ ਗੁਰੂ ਗੋਬਿੰਦ ਸਿੰਘ ਦਾ ਬਣਿਆ। ਝੀਵਰ ਪ੍ਰੇਮੀਆਂ ਦੀ ਸ਼੍ਰੇਣੀ ਵਿੱਚੋਂ ਉਹਦੀ ਕੁਲਸੀ, ਪੰਜੋਖਰੇ ਸਾਹਿਬ ਵਾਲੇ ਜਿਨ੍ਹਾਂ ਦਾ ਗੀਤਾ ਤੋਂ ਗਿਆਨ ਕਰਾਇਆ ਸੀ। ਬਹੁਤ ਲੰਮਾ ਇਤਿਹਾਸ ਹੈ। ਇੱਥੇ ਹੁਣ ਬਚਨ ਆਇਆ, ਸਤਿਗੁਰ ਜੀ ਤੁਹਾਡੇ ਜਿਹੜੇ ਬਚਨ ਹਨ ਫਿਰ ਪੜਿਓ ਜੀ ਤੁਕ। ਹੁਣ ਉਹ ਬਚਨ ਗੁਰਸਿੱਖ ਪਿਆਰਿਓ, ਐਸੇ ਵਿਦਵਾਨ ਭੱਟ ਕੁੰਡੀ ਲੈਣੀ ਹੈ ਗੁਰ ਜਾਗਤ। ਇਹਨੂੰ ਬਦਲ ਲਓ ਜਗਤ ਗੁਰੂ, ਗੁਰ ਜਗਤ ਕਹਿ ਲਓ, ਜਗਤ ਗੁਰੂ ਕਹਿ ਲਓ। ਹੇ ਜਗਤ ਗੁਰੂ, ਗੁਰੂ ਅੰਗਦ ਦੇਵ ਪਾਤਸ਼ਾਹ, ਹੁਣ ਨੌ ਦੇਖੋ ਕਿਵੇਂ ਲਿਖਿਆ। ਗੁਰ ਜਾਗਤ ਫਿਰਨ, ਫਿਰਨ ਤੋਂ ਕੀ ਅਰਥ ਲੈਣਾ? ਸ੍ਰੀ ਗੁਰੂ ਅੰਗਦ ਦੇਵ ਦੇ ਬਾਪੂ ਜੀ ਦਾ ਨਾਂ ਬਾਬਾ ਫੇਰੂ ਮੱਲ ਸੀ, ਉਹਨੂੰ ਫਿਰਨ ਲਿਖ ਰਹੇ ਨੇ। ਹੁਣ ਇੱਥੇ ਵੇਖੋ ਭਾਸ਼ਾ ਹੈ ਉਹਨਾਂ ਦੀ, ਵਿਦਵਾਨ ਸਨ। ਗੁਰ ਜਾਗਤ ਫਿਰਨ, ਫਿਰਨ ਕਹੀਏ ਫੇਰੂ ਮੱਲ, ਸ੍ਰੀ ਗੁਰੂ ਬਾਬਾ ਲਹਿਣਾ ਜੀ ਦੇ ਪਿਤਾ ਜੀ ਸੀ। ਸੀ ਕਹੀਏ ਪੁੱਤਰ, ਬਹੁਤ ਪਿਆਰ ਵਿੱਚ ਮਾਂ ਆ ਕੇ ਆਪਣੇ ਪੁੱਤ ਨੂੰ ਸ਼ੇਰ ਕਹਿੰਦੀ ਹੁੰਦੀ ਹੈ, ਅਜਿਹੇ ਆਖੋ ਸਰ ਮੇਰਾ ਸ਼ੇਰ ਪੁੱਤ। ਗੁਰ ਜਾਗਤ ਫਿਰਨ ਸੀ ਅੰਗਰੋਂ, ਅੰਗਰੋਂ ਕਹੀਏ ਗੁਰੂ ਅੰਗਦ ਦੇਵ ਮਹਾਰਾਜ। ਦੇਖੋ ਪੈਸਾ ਨਾ ਲਿਆਂਦਾ ਪਿਤਾ ਜੀ ਦਾ ਵਿੱਚ। ਹੇ ਬਾਬਾ ਫੇਰੂ ਮੱਲ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਮਹਾਰਾਜ, ਗੁਰ ਜਾਗਤ ਫਿਰਨ ਸੀ ਹੀ ਅੰਗਰੋਂ। ਹੇ ਬਾਬਾ ਫੇਰੂ ਮੱਲ ਜੀ ਦੇ ਪੁੱਤਰ ਬਾਬਾ ਲਹਿਣਾ ਜੀ ਸਾਹਿਬ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਦੇ ਦਿੱਤੀ ਤੇ ਬਣ ਕੀ ਗਏ ਹੋ ਤੁਸੀਂ? ਗੁਰ ਜਾਗਤ ਫਿਰਨ ਸੀ ਅੰਗਰੋਂ,
1: ਰਾਜਯੋਗ ਲੈਣਾ ਕਰੇ।
0: ਤੁਸੀਂ ਮੱਤੇ ਕੀ ਸਲਾਹ, ਨਾਂਗੇ ਦੀ ਸਲਾਮ ਵਿੱਚ ਰਹਿਣ ਵਾਲੇ ਬਾਬਾ ਫੇਰੂ ਜੀ ਦੇ ਪੁੱਤ ਸੀ ਗੁਰੂ ਅੰਗਦ ਦੇਵ ਮਹਾਰਾਜ। ਤੁਹਾਡਾ ਨਾਂ ਲੈਣਾ ਸੀ, ਤੁਸੀਂ ਲੈਣਾ ਸੀ, ਪਰ ਰਾਜਯੋਗ ਤੁਹਾਨੂੰ ਗੁਰੂ ਨਾਨਕ ਨੇ ਗੱਦੀ ਬਖਸ਼ ਕੇ ਰਾਜੇ ਜੋਗੀ ਬਣਾ ਦਿੱਤਾ। ਰਾਜੇ ਜੋਗੀ ਬਹੁਤ ਘੱਟ ਹੁੰਦੇ ਆ, ਰਾਜੇ ਹੀ ਹੁੰਦੇ ਆ, ਜੋਗੀ ਉਹ ਹੁੰਦੇ ਆ। ਰਾਜੇ ਰਾਜ ਕਰਨ ਵਾਲੇ, ਜੋਗੀ ਜੰਗਲਾਂ ਵਿੱਚ ਘੁੰਮਣ ਵਾਲੇ, ਪਰ ਗੁਰਸਿੱਖ ਨੂੰ ਰਾਜ ਜੋਗ, ਤੂੰ ਜੱਗ ਛੱਡਣਾ ਵੀ ਨਹੀਂ ਤੇ ਜੱਗ ਦੇ ਨਾਲ ਜੁੜਨਾ ਵੀ ਨਹੀਂ ਹੈ। ਜੱਗ ਵਿੱਚ ਰਹਿੰਦੇ ਤੂੰ ਇਸ ਜੱਗ ਨੂੰ ਜੰਗਲ ਸਮਝਣਾ, ਭਿਆਨਕ ਜੰਗਲ, ਛੋਟਾ ਨਹੀਂ। ਜੈਸ਼ਰੀ ਦੀ ਵਾਰ ਪੜੋ, ਮਹਾ ਉਦਿਆਨ ਭਿਆਨ, ਇਹ ਜਿਹੜਾ ਜੱਗ ਹੈ ਛੋਟਾ ਜੰਗਲ ਨਹੀਂ, ਮਹਾਨ ਭਿਆਨਕ ਉਦਿਆਨ ਕਹੀਏ ਜੰਗਲ। ਪਰ ਆਪਾਂ ਕੀ ਮੰਨੀ ਬੈਠੇ? ਨਗਰ ਕਰ ਮੰਨੇ ਆਪਾਂ ਇਹਨੂੰ, ਵਸਦਾ ਨਗਰ ਮੰਨਦੇ। ਹੈ ਉਜਾੜ ਬੀਆਬਾਨ, ਹੈ ਜੰਗਲ ਭਿਆਨਕ, ਮਹਾ ਉਦਿਆਨ ਭਿਆਨ, ਨਗਰ ਕਰ ਮੰਨਿਆ। ਝੂਠ ਸਮੱਗਰੀ ਪੇਖ ਸੱਚ ਕਰ ਜਾਣ, ਹੈ ਸਭ ਕੁਝ ਝੂਠ ਸਮੱਗਰੀ ਤੇ ਆਪਾਂ ਵੇਖ ਵੇਖ ਕੇ ਇਹਨੂੰ ਸੱਚ ਮੰਨੀ ਜਾਣੇ। ਹੇ ਬਾਬਾ ਲਹਿਣਾ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਪੁੱਤਰ ਹੋ ਬਾਬਾ ਫੇਰੂ ਮੱਲ ਜੀ ਦੇ, ਉਹਨਾਂ ਦੇ ਸੀ ਪੁੱਤਰ, ਤੇ ਤੁਹਾਨੂੰ ਗੱਦੀ ਦੇ ਦਿੱਤੀ ਸਤਿਗੁਰ ਨਾਨਕ ਦੇਵ ਜੀ ਨੇ, ਰਾਜੇ ਜੋਗੀ ਬਣ ਗਏ ਹੋ, ਗੱਦੀ ਤੇ ਬੈਠੇ ਹੋ, ਤਖ਼ਤ ਝੁੱਲ ਰਹੇ, 24 ਘੰਟੇ ਚਾਰੇ ਪਦਾਰਥ ਚਰਨਾਂ ਵਿੱਚ ਫਿਰਦੇ ਨੇ, ਲੰਗਰ ਚੱਲਦੇ ਨੇ, ਦੌਲਤ ਵੰਡਦੇ ਹੋ, ਪਰ ਰਹਿੰਦੇ ਕਿਵੇਂ ਹੋ? ਜੋਗੀਆਂ ਵਾਂਗ ਇਸ ਵਿੱਚ ਸਾਡਾ ਕੁਝ ਵੀ ਨਹੀਂ ਹੈ, ਅਜਿਹੇ ਆਖੋ ਸਤਿ ਨਾਲੇ ਰਾਜ ਤੇ ਬੈਠੇ ਹੋ, ਨਾਲੇ ਜੋਗ

ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰਾ ਸਵੱਈਆ ਸ਼ੁਰੂ ਹੋ ਗਿਆ ਕੱਲ ਭੱਟ ਸਾਹਿਬ ਜੀ ਦਾ ਸਦਾ ਅਕਲ ਅਕਲ ਦੇ ਕੱਲ ਅਰਥ ਆਏ ਸੀ ਤੁਹਾਡੇ ਸਾਹਮਣੇ ਅਕਾਲ ਕਲਪਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੋ ਕਾਲ ਕਲਾ ਤੋਂ ਰਹਿਤ ਵਾਹਿਗੁਰੂ ਜਿਹਦੇ ਉੱਤੇ ਕੋਈ ਸਮੇਂ ਦਾ ਕੋਈ ਕਲਪਨਾ ਦਾ ਅਸਰ ਨਹੀਂ ਹੈ।

0: ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3

这么大的风，风我风的风给你带的风，你带的带的走你带的带的带的带的

这么大的风，把我孩子他们给的在这里，你在这里。

ਵਾਹਿਗੁਰੂ ਜੀ ਕੀ ਪਤਨੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ

ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਮਿਰਹੀ ਅਰੈ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਪੁ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭਾਉ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿਸ ਸਿਆਣ ਪਾਲਾ ਕਹੋ ਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੇ ਹੁਕਮ ਨੀਚ ਹੁਕਮ ਲਿਖ ਦੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਬਣਿਆਈਆਂ ਚਾਰ, ਗਾਵੈ ਕੋ ਵਿਦਿਆ ਲਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਫੇ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਪ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਹਾਵਾ ਜੇ ਤਿਸ ਭਾਵਾ, ਬਿਣ ਭਾਣੇ ਕੇ ਨਹਾਏ ਕਰੀ, ਜੇ ਤੀ ਸਿਰਠੋ ਪਾਈ ਵੇਖਾ, ਬਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਨਿਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੇ, ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗ ਲਏ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਗੀਟਾਂਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਤਬੀਰ ਸੁਰਨਾਥ, ਸੁਣਿਆ ਤਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਵਰ ਵਰਮਾ ਅੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ,
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਗ ਗਿਆਨ, ਸੁਣਿਆ ਅੱਠ ਅੱਠ ਗਾਇ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਗ ਗਿਆਨ, ਸੁਣਿਆ ਅੱਠ ਅੱਠ ਗਾਇ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ

ਹੋ ਗਏ ਸਗਾਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸ਼ਾਂ ਪ੍ਰਗਟ ਜਾਈ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਭਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਗੇਤਾ ਦਾਨ ਸਵਾਲਿਓ ਰੂਪ ਗੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਗਵਾਓ ਤਿਸਤੇ ਹੋਈ ਲਖ ਦਰੀਆਓ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਭਾਉ ਸੰਘ ਪੂਜਾ ਸੰਘ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਯੋਗ ਮਨ ਰਹੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਬਖਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਬਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾਇਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹੇ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਦੇਵ ਤੋ ਪਾਹੇ ਜੇਤਾ ਕੀਤਾ ਦੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਵਤ ਹੋਏ ਭਰੀਐ ਮਤਵਾ ਪਾਂਗੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਨਿਕਲੈ ਜਾਹ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਆਸ ਦਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਰੁਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਐ ਪੰਡਤੀ ਜੇ ਹੋ ਵਾਲੇ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾਂ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਘਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕਹੋ ਆਪਾਂ ਜਾਣੇ ਅੱਗੇ ਗਇਆ ਨਾ ਸੋਵੇ
ਪਾਤਾਲਾਂ ਪਾਤਾਲ ਲੱਖ ਆਗਾ ਸਾਇਆ ਗਾਸ ਊੜ ਕੂੜ ਕਪਾਲ ਥੱਕੀ ਵੇਦ ਕਹਿਣੇ ਕਵਾਤ ਸਹਿ ਸਹਿ ਅਠਾਰਾਂ ਕਹਿਣ ਕਦੇ ਬਾਸ ਲੂ ਇਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਵਹ ਪਵਹਿ ਸੰਬੰਧ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਾਉਣਾ ਵਿਸਰੈ ਅੰਤ ਨਾ ਸਿਰਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉਂ ਉੱਚੇ ਉੱਪਰ ਉੱਚਾ ਨਾਉਂ ਇਹ ਵੜ ਉੱਚਾ ਹੋਵੈ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਗਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਈ ਖਾਏ ਕਿਤਿਆਂ ਦੁੱਖ ਬੋਗ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇਹ ਆਖੇ ਹੇ ਸੇ ਪੇ ਕਹੀ ਕਹੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖਰੇ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਬਖਿਆਣ ਆਖੇ ਬਰਮੇ ਆਖੇ ਅੰਧ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕਿਤੇ ਹੋਰ ਕਰੇ ਦਾਖ ਨਾ ਸਕੇ ਕੇਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਏ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੰ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਦੋਨੋ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੋਦ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆ ਲੈ ਗਾਵਨ ਰਤਨ ਉਪਾਏ ਤੇਰੇ ਆਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਹਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਦਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਿਆਈ ਮੁੰਡਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਦਿਸਾ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਿਸ ਦੇਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸਾ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏ ਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਜੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏ ਕੋਵੇਸ਼
ਆਸਣ ਲੋਏ ਲੋਏ ਭੰਡਾਰ ਜੋ ਕਿਸ ਪੈ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ਼ ਇੱਕ ਦੂਜੀ ਪਾ ਲੱਖ ਹੋਵੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੜਾਖੀ ਹੈ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੋ ਤਮ ਨੀ ਜਿਨਾ ਕੋਏ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀ ਹੈ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਵਿਸਦਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੰਜਾਬ ਸਾਹਿਬ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੇਂ ਛਪੈ ਸ਼ਾਂਤਾ ਪ੍ਰਸਾਦ ਚੱਕਰ ਚਿਹ ਨਰ ਵਰਨ ਜਾ ਤਿਆਰ ਪਾਤ ਨਹਿਣ ਦੇ ਰੂਪ ਰਾਮ ਗਿਆਰ ਵੇਖ ਵੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਲ ਤਨ ਪਹੁ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹ ਸਹਾਨ ਗਣੀ ਜੈ ਤੇਰੇ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਮਨ ਤ੍ਰਿਣ ਕਹਿਤ ਤਪ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਭਰਿਆਤ ਸ਼ੰਗ ਨਮਸਤੰਗ ਅਕਾਲੇ ਨਮਸਤੰਗ ਗਰਬਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੋਏਕਾ ਨਮਸਤੰਗ ਅਨੇਕਾ ਨਮਸਤੰਗ ਪੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਵਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਅਪੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਾ ਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾਸਤ ਦੇਵਾਏ ਨਮਸਤੰਗ ਅਭੇਵਾਏ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਣੇ ਨਮੋ ਸਰਵ ਪਾਵਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਤੰਦੇ ਨਮੋ ਅਵਸਥਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਗੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਦਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹ ਪੂਹ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇਹਾਂ ਪੇਹਾ ਜੀਤਾ ਪੀਤਾ ਹੈ ਤਰਮਾਨ ਨਿਧਾਨ ਤਿਰਵਰਗੈ ਸਰਗਾਇਆ ਨੀਲਾ ਨਾਦ ਜਯਾ ਜਾਦ ਹੈ ਅਜਨਮ ਹੈ ਅਵਰਣ ਹੈ ਭੂਤ ਹੈ ਪਰਣ ਹੈ ਅਗਾਂਝਾ ਪਾਂਝਾ ਚੂਝਾ ਚਾਂਝ ਹੈ ਅਮੀਗਾ ਰਫੀਗਾ ਦੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾਹ ਜਾਹ ਅਨੰਤ ਹੈ ਮਹੰਤ ਅਲੀਕ ਹੈ ਨਿਰ ਸ੍ਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਗ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਵਾਹ ਗਾਇ ਮਾਨ ਨਿਧਾਨ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਵ ਮਾਨੇ ਸਮਾਧੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਵਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਭੰਗੀ ਪਰਮਾਥੇ ਸਮਾਧੀ ਬਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸੁਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸ਼ਸਤ੍ਰ ਬਾਣੇ ਨਮੋ ਆਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮੋ ਮੰਤ੍ਰ ਮੰਤ੍ਰੰਗ ਨਮੋ ਜਾਂਤਰ ਜਾਂਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਦਾਂਦਰ ਦਾਂਤਰੰਗ ਸਦਾ ਸਚਦਾਨੰਦ ਸਰਮੰਗ ਪ੍ਰਣਾਸੀ ਅਨੂਪੇ ਰੂਪੇ ਸਮਾਸਤਲ ਨਿਵਾਸੀ ਸਦਾ ਸਿੱਧ ਦਾ ਅਬੁੱਧ ਦਾ ਬਿਰਧ ਕਰਦਾ ਅਧ ਉਰਧ ਅਰਧੰਗ ਗੰਗੋ ਹਰਤਾ ਪਰੰ ਪਰਮ ਪਰਮੇਸ਼ਵਰੰ ਬਰੋਜ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇ

ਨਾਮੰਗ ਕਾਮੰਗ ਸਮਸਤੋ ਬਰਾਜੀ ਸਮਸਤਾ ਸੁਧਾਮੰਗ ਤੇਰਾ ਜੋਰ ਚਾਚਰੀ ਸੰਗ ਜਲਿਆਂ ਥਲਿਆਂ ਪੀਤਾ ਵਿਆ ਪ੍ਰਭੂ ਅਜੂਆਂ ਦੇ ਸਭੇ ਸਹਿ ਭਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਸ ਤੇ ਨਦਾਨੇ ਨਮਾਸ ਤੁੰਗ ਨਰਨਾਥੇ ਨਮਾਸ ਤੁੰਗ ਪਰਮਾਥੇ ਨਮਾਸ ਤੁੰਗ ਗੰਜੇ ਨਮਾਸ ਤੁੰਗ ਪੰਜੇ ਨਮਾਸ ਤੁੰਗ ਕਾਲੇ ਨਮਾਸ ਤੁੰਗ ਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਪਿਜੇ ਸਮਾਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਵਦਾ ਆਰਿ ਦਿਸ ਦਿੰਗ ਨਵਾਸੀ ਚਰਪਟ ਛੰਦ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਜਲ ਭੋਗੇ ਜਲ ਰਾਜੇ ਡਲ ਸਾਜੇ ਖਲ ਧਰਮੰ ਲਾ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਦਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਭਾਰ ਸਰਵ ਮੰਤਰ ਮਾਨ ਦੇ ਬੇਵਾਦ ਉਧਾਰ ਸਰਵ ਬਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਪ੍ਰਸਾਦ ਨਾਮ ਠਾਮ ਨਾ ਜਾ ਜਾ ਕਰੂ ਬਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਅਜੋ ਨਾ ਦਸੇ ਕਰ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦੇਸਾ ਬੇਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਹੀਨ ਪੇਖਤ ਤਾਮੂ ਨ ਜਾਹੀ ਸਰਵਮਾਨ ਸਰਵਤਰ ਮਾਨ ਸਦੈਵ ਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਅਖਿਲ ਖਿਲ ਅਖਿਲ ਖਿਲ ਨ ਅੰਤ ਕੋ ਫਿਰ ਏਕ ਦੇਹ ਪੇਵ ਨ ਜਾਨੀ ਜੇ ਬੇਦਰਕ ਦੇਵ ਰੂਪ ਰੰਗ ਨ ਜਾਤ ਪਾਸ ਜਾਨੀ ਕਹਿ ਜੇਵ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚਕਰ ਬਕਰ ਫਿਰ ਚਦਰ ਜਾਕ ਮਾਨੀ ਪਰਦੀਨ ਲੋਕ ਚੌਦਾਂ ਕੇ ਬਿਖੇ ਜਗ ਜਾਪੇ ਜੇ ਜਾਪ ਆਦਿ ਦੇਵ ਅਨਾਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਸਭ ਰਚਿਓ ਸੁਜਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮਦਾਂਸ ਪਰਮ ਰਾਜ ਭੂਤਲ ਖਬੇਸ ਅੰਗ ਰੰਗ ਨ ਰੰਗ ਜਾਗੇ ਜਾਤ ਪਨ ਪਾਤਨ ਨਾਮ ਗਰਭ ਗੰਜਨ ਦੋਸ਼ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪਾ ਮੀ ਕਾਨੋ ਸਦ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਥ ਮੇਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕੋ ਸਰਵ ਗੋਬ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਧਿਅਨ ਪੇਖ ਸਰਵ ਸ਼ਾਸਤਰ ਨ ਜਾਣੀ ਜੇ ਰੂਪ ਰੰਗ ਹਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੀਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਤਵ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ਼ ਰਾਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲੂ ਅਨਭੂਤ ਅੰਗ ਪਾਪ ਅੰਗ ਅਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਹੱਥ ਦੁੱਤ ਪ੍ਰਚੰਡ ਮਿਤ ਗਤਿ ਅਖੰਡ ਅਲਿਸੈ ਕਰਮ ਅਲਿਸੈ ਧਰਮ ਸਰਬਾ ਪਰਣ ਅਡਿਆ ਆਣ ਡੰਡ ਬਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰਿਅੰ ਨਿਰਨਾਮੇ ਕਾਮੇ ਭਜੰਗ ਪ੍ਰਯਾਤ ਛੰਦ ਜਦਰ ਜਗਰ ਕਰਦਾ ਜਦਰ ਜਗਰ ਹਰਦਾ ਜਦਰ ਜਗਰ ਦਾਨੇ ਜਦਰ ਜਗਰ ਜਾਨੇ ਜਦਰ ਜਗਰ ਵਰਤੀ ਜਦਰ ਜਗਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਜਰੀ ਛੰਦ ਨਾ ਸਤਰੈ ਨਾ ਮਿੱਤਰ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਹੀ ਅਜਨਮੰ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਦਿਸਾ ਦ੍ਰਿਸਾ ਕ੍ਰਿਸਾ ਹੈ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਆ ਸਜ ਦੇਸਾ ਕਿਆ ਬਿਜ ਬੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਬਿਜ ਲੋਕੈ ਕਿਆ ਦਿੱਤ ਸੋ ਕਹਿ ਕਿਆ ਬਦੂਤ ਵਰਣੈ ਕਿਵੇ ਬੂਤ ਕਰਨੈ ਕਿ ਰਾਜੰਗ ਪ੍ਰਭੈਂ ਕਿ ਧਰਮੰ ਤੁਜਾਏ ਕਿਆ ਸੋਕ ਵਰਣੈ ਕਿ ਸਰਬਾ ਵਰਣੈ ਕਿ ਜਗਤੰ ਕ੍ਰਤੀਐ ਕਿ ਸਦਰੰਗ ਸਦਰੀਹੈ ਕਿ ਬ੍ਰਹਮੰ ਸਰੂਪੈ ਕਿ ਅਨੁਪਾਨ ਉਪੈ ਕਿ ਆਦਿ ਦੇਵੈ ਕਿ ਆਪ ਪੇਵੈ ਕਿ ਚਦਰੰਗ ਬਹੀਨੈ ਕਿ ਕਾਦੀਨੈ ਕਿ ਰੋਜੀ ਰਜਾ ਕਰਹੀ ਮਿਰਹਾ ਕਹਿ ਕਿ ਪਾਕ ਵਿਐਵੈ ਕਿ ਗੈਬੁਲ ਗੈਵੈ ਕਿ ਆਪ ਬੁਲਗਨਾਏ ਕਿ ਸ਼ਾਹ ਨਿਸ਼ਾਏ ਕਿ ਕਾਰਨ ਕੁਨੰਦੈ ਕਿ ਰੋਜੀ ਦੇਹੰਦੈ
के राज करी हीम आएंगे कर्मं करीम आएंगे सर्वं कली आएंगे सर्वं दली आएंगे सर्वत्र माने आएंगे सर्वत्र दाने आएंगे सर्वत्र गौन आएंगे सर्वत्र पावन आएंगे के सर्वत्र देश है के सर्वत्र बेस है के सर्वत्र काल है के सर्वत्र पाल है के सर्वत्र के सर्वत्र देश है के सर्वत्र बेस है के सर्वत्र राज्य है के सर्वत्र साज है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र बेस है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देशा है के सर्वत्र पेशा है के सर्वत्र माने आए सदा भंग प्रधान आएंगे सर्वत्र जापे आएंगे सर्वत्र थापे आए के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वंग कलीमा के परमंग फीमा है के आकलो लाम है के साहब कलाम है के हुसन अल वजू है तमाम रजू है हमेशर सलाम है श्री समदाम है गरीमल सकसदा है गरीबल बरसदा है मरंदल मकान है जमीन उल जमान है तमीरुल तमाम है रजूअल नदान है हरी फल जी मारिया गज गिना अनेकल तरंगा बेदा पंग है अजी जो नवाज है गरीमल खराज है निरुक्त स्वरूप है त्रमौत बभूत है पर भगत प्रवाह है सुजोगत सुधा है सदैव स्वरूप है बेदिया नोप है समाज तो बराज है सदा सर्वसाज है समाज तो सलाम है सदैव लकाम है निर्वाध स्वरूप है गाध है नोप है अवंगाध रूप है नाध स्वरूप है अनंगी राम है त्रिपंगी त्रिकाम है त्रिवर्गंग त्रिवाद्य गंजे गाधे सुभंग सर्वभाग्य सु सर्वा नरागे त्रिभुग स्वरूप है सजय सूत है नरकंग प्रणास है पृथ्वी प्रवास है निरौकत प्रवाह है सदैव सदा है विभुक्त स्वरूप है प्रज्योत अनूप है निरौक्त सदा है विभुक्त प्रवाह है अनौक्त स्वरूप है प्रज्योत अनूप है चाचरी शंभ अभंग है अनंग है पेखा लेख है परम है कर्म नाद है जुगाद है अजय है भय भूत है तूत है नास उदास दंत है बंध है भगत है विरक्त है नास है प्रकाश है नचंत है सुनंत है लेख देख है अलेख बेख टाय संभ गम है नीला नाद है नेत सुनत जात जाद है चरपट शंभ तव प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणंग सर्वंग त्राणंग सर्वंग कर्मंग सर्वंग धर्मंग सर्वंग जुगता सर्वंग मुक्ता रसावल शंभ तव प्रसाद नमो नरक नाशे सदैव प्रकाशे अनंग स्वरूपे अभंगंग भूते ब्रह्मासिंग ब्रह्माथे सदा सर्वसाथे अगाध स्वरूपे निर्वाद भूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्र न पुत्र न सत्र न मित्र न दाते न माता न जाते न पाते नृसाख श्रीकामे तवमी गाय सदैव प्रवाह जय जाय भगवती शांत तव प्रसाद के जहर जहूर है कि हाजर हजूर है हमेशा सलाम है समाज सुलकलाम है कि साहब दिमाग है कि उस चिराग है कि कामल करीम है कि राज करीम है कि कर्मंग शरीर के सर्वंग कली है कि सर्वंग दली है कि कामल करीम है कि राज करीम है कि रोजी देहंद है कि राज कर करीमल कमाल है कि उस जमाल है करीमल खराज है करीमल नवाज है हरीफल सिकन है रासलप कन है कलंकंग प्रणास है समाज तुल निवास है अगंजल करीम है रजाय करीम है समाज तुल जवा है कि साहब गिराए कि नरकंग प्रणास है बैल तुल निवास है कि सरवलवान है मेस तुल रवान है तमामुल तमीज है समाज तुल जी जाए पारंग परमेश है समाज तुल अधीसा दीसल लेख है मेस तुल प्रेख है जमीन जमा है मे कुल मा है करीमल कमाल है कि जरो जमाल है गजलंग प्रकाश है मित्र सुभाष है के आज स्वरूप है कि मितो भूत है कि मितो बसा है कि आतम प्रभा है कि अचलंग नांग है कि मितो भंग है मधु पार छंद तव प्रसाद मुन मन प्रणाम गुण गर्म दाम हर भर गंज हर नरभर बंज अनगन प्रणाम मुन मन सलाम हर नर खंड भर नर मांड अन पवन आश मुन मन प्रकाश गुणगन प्रणाम जल सलम धाम आनस जी अंग आसन भंग उपमा पार गात मेरे उदार जल थल मंड दिवस पांड जल थल मंत दिवस बेअंत अनुभव नाश त्रितर दुरास आजन बाह एक सदाऊ ओ अंकार आदु कथनी अनाद खलखंड ख्याल गुरबर काल कर कर प्रणाम जत जरण नाम अंश जगात अज जन बात अंशन जगात अनरंज बात
ਆਣ ਠੁੱਟ ਭੰਡਾਰ ਅਣ ਠੱਟ ਅਪਾਰ ਆ ਡੀਠ ਧਰਮ ਅਤ ਡੀਠ ਕਰਮ ਅਣਬ੍ਰਣ ਅਨੰਤ ਦਾ ਤਮ ਹੰਤ ਹਰ ਬੋਲ ਮਨਾ ਛੰਦ ਦਵ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਖਲ ਕਾਰਣ ਹੈ ਸਰਵਾਰਣ ਹੈ ਤ੍ਰਿਤ ਕੇ ਕਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਜਗ ਜਾਣਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬਾਸ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਵਰਦੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਜਬਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਬਹੁ ਪੰਜਨ ਹੈ ਹਰ ਗੰਜਨ ਹੈ ਰਿਪਦਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਬ੍ਰਹਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਬੁਝ ਬੋਝੇ ਨਮੋ ਬਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬੰਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਗਾਲੇ ਅਨੰਗੀ ਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਪੈ ਵੈ ਪੂਜ ਅਨਾਸ ਕਾਸ ਅਗੰਜ ਪੰਜ ਲੱਖ ਪਖ ਅਕਾਲ ਦਿਆਲ ਅਲੀ ਖੇ ਖੋ ਨਾਮ ਕਾਮ ਕਾਟਾ ਅਨਾਥੇ ਪ੍ਰਮਾਥੇ ਅਜੂਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭਜੰਗ ਪ੍ਰਯਾਤ ਛੰਦ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਜ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਕਨੰਦਾ ਸਮਾਜ ਤੁਲ ਨਿਵਾਸੀ ਜੈ ਬਭੂਤੇ ਜੈ ਗਰੀਮੈ ਹਰਿਅੰਗ ਕਰਿਅੰਗ ਗਰੀਮ ਰਹੇਮੈ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯਮ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਬਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯਮ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਦਵ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸੁਧਾਰਨ ਕੇ ਦੇਖ ਬੁਰੇ ਕਰ ਜੋ ਜਦੀ ਕੇ ਸੂਰ ਸੁਧਾਰਦਨ ਸ਼ੁੱਧ ਸੁਧਾਰ ਦੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਪ੍ਰਾਣ ਪਤੀ ਗਏ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕਰਤੀ ਬਨੇ ਕਰਤੀ ਗਏ ਮਾਤੇ ਮਤੰਗ ਜਰ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੀ ਗੋਟ ਦਰੰਗ ਕੁਰੰਗ ਸੇ ਕੁਦਤ ਬੌਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭੁਜਾਨ ਕੇ ਪੂਪਲੀ ਵਿਦ ਨਿਆਵ ਸੀਸ ਨਾ ਜਾਤ ਵਿਚਾਰੀ ਤੇ ਭਏ ਤੋ ਕਾਮ ਪਏ ਪੂਪਤ ਅੰਤ ਕੋ ਨਾਂਗੇ ਪਾਏ ਪਦਾਰੀ ਜੀਤ ਫਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਪੂਤ ਭਵਿਖ ਭਗਵਾਨ ਕੇ ਪੂਪਤ ਕੌਣ ਕਨੇ ਨਹੀਂ ਜਾਤ ਵਿਚਾਰੀ ਇਸਰੀ ਪਦ ਸਰੀ ਭਗਵਾਨ ਭਜੇ ਬਨਵੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕਪੇਖਾ ਹੈ ਪੌਣ ਆਹਾਰ ਜਤੀ ਜਲਤਾਰ ਸਭ ਸਭ ਚਾਰ ਹਜ਼ਾਰ ਕੇ ਦੇਖਾ ਹੈ ਸਰੀ ਭਗਵਾਨ ਭਜਵਨ ਪੋਪਤ ਏਕ ਰਤੀ ਬਨੇਕ ਨਾਲ ਲੇਖਾ ਹੈ ਸੁਧ ਸੁਭਾਦ ਰੰਤ ਦਬਾ ਸੋ ਸਾਸ ਨਾਦਰ ਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਾਰੂ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਹਰੀਨ ਮਰੋਰਮ ਵਾਸਨ ਮਾਤਮ ਦੰਗਨ ਮਾਨ ਮਲਾਏਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਮੈਨੂੰ ਤਿਆਗ ਜਹਾਨ ਨਿਦਾਨ ਚਲਾਏਂਗੇ ਵੀਰੋ ਪਾਰ ਵੱਡੇ ਬਰਿਆਰ ਵਿਚਾਰੇ ਸਰਗਿਦਾਰ ਪਛਈਆ ਤੋਰ ਤਦੇਸ ਮਲਿੰਦਮ ਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਵਾਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਗਵਾਨ ਜਪੈਂਗੇ ਜੀਵ ਜਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਏਂਗੇ ਪੁਨ ਪ੍ਰਤਾਪਨ ਬਾਠ ਜੈਤ ਤੋਨ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਭ ਲੋਕ ਛਪਾਏਂਗੇ
मानव इंद्र गजेंद्र नरातप जो अंतर लोक कवराज करेंगे कोट स्नान गजत गदान अनेक सो अम्बर साज भरेंगे ब्रह्म महेश्वर विष्णु सचि पद अंत पदम पास भरेंगे जे नर सरी पद के परसें पग दे नर फेर न दे तरेंगे कहां पयो जो दो लोचन मूंद कै बैठ रहे हो भग ध्यान लगायो नहात बिरवलिए सात समुंदरन लोग गए उपर लोग गवायो बात की अभ्यान पर बैठ गए ऐसे ही ऐसे सुबह बतायो साज कहूं सुन ले सब है जन प्रेम की उतन प्र पायो काहू ले पाहन पूछ धरो सर काहू ले लिंग करे लटकायो काहू लखे वर बाची दिशा में काहू बिछा को सी सुनवायो को बुदान को पूछ दे पास को मृदान को पूजन आयो।

ਜੋ ਕਲ ਕੋਈ ਕਵਾਰ ਦਿਹਾਏ ਹੈ ਤਾਂ ਕਿ ਕਾਲ ਉਨਗਟ ਨਹੀਂ ਹੈ ਰਚਾ ਹੋਈ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਉਡਰੇ ਤਿਤ ਕਾਲਾ ਕਿਰਪਾ ਦ੍ਰਿਸ਼ਟ ਉਦਨ ਜਨ ਜਹਿਨ ਹਰਿਓ ਤਾਂ ਕਿ ਦਾਪ ਦਨ ਕਮੋ ਹਰਿਓ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸੁਧ ਕੇ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਵਾਜਦੇ ਦਾਇ ਵਾਰ ਜਿਨ ਨਰ ਨਾਮ ਤਿਆਰੂ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੇ ਤੁਮੈ ਸਰਣ ਦਿਹਾਰੀ ਆਪ ਹਾਦ ਲਿਓ ਉਬਾਰੀ।

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਰੂਪ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਦੇਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਲ ਸਿਮਰਤ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਸਾਉ ਨਾਹੀ ਸ਼ਬਦ ਲਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੋਹ ਟੁੱਟਾ ਜਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੂਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਹੋ ਜਿੰਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਅਕਥ ਗਿਰੀ ਗਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌ ਗੁਰੂ ਕਹੋ ਕੁ ਮੰਨਿਆ ਪਾਈ ਹੈ ਕੁ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਤ ਗਾਇਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਜਿਨੇ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਖਿੱਚਿਆ ਜਦੰਤ ਪਛੁਤਾਈ ਹੈ।

ਦਾ ਅਗਮ ਹੈ ਸਦ ਚੱਲਿਆ ਤੇਰਾ ਨਾਲੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਲੇ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰਦਿਆ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆ ਬਹੁ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾ ਬੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥੇ ਵਗਤ ਕਹਾਣੀ ਇਹ ਮਨ ਚੰਚਲਾ ਚਦਰਾਈ ਗਿਣੇ ਨਾ ਪਾਇਆ ਚਦਰਾਈ ਨਾ ਪਾਇਆ ਗਿਣੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇਤ ਪਰਮ ਬੁਲਾਇਆ ਮਾਇਆ ਦਾ ਮੋਹਣੀ ਤੈਨਾਂ ਕੀਤੀ ਜਨ ਠਗੋਲੀ ਪਾਈ ਆ ਗੁਰਬਾਣੀ ਦੀ ਦਰਦ ਸਗਟ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਦਰਾਈ ਗਿਣੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਜੈ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਗਵਾਕ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਣ ਨਾਰੇ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਕਵੇਖ ਬਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤੇ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਬ ਤੂੰ ਚਲਾਹੇ ਤੇ ਵੈ ਚੱਲਣਾ ਜਿੰਨਾ ਮਾਰਗ ਪਾਵਹੀ ਏ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤਿਆਵਹੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਹੇ ਮਨ ਵਸਿਆ ਜਿੰਦਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨਾਂ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਭਵਿਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਭਵਿਤ ਹੋਏ ਗੁਰਮੁਖ ਜਿਨੀ ਧਿਆਇਆ ਭਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਵਿਤ ਸੰਗਤ ਸਬਾਈ ਆ ਕਹਿੰਦੇ ਭਵਿਤ ਸੁਣਦੇ ਭਵਿਤ ਸੇ ਭਵਿਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਵਿਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਗਦੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਜਿਨੀ ਜਨਮ ਜੂਆ ਹਾਰਿਆ ਇਹ ਦਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸੁਮਾਣੀ ਜਨਮ੍ਰਤ ਅੰਜਨ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਮੁਲਕੀਆਂ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
आव हो सख सतगुरु के प्यारे हो गावो सची बाणी बाणी तां गावो गुरु के री बाणी आसर बाणी जिन कौ नदर कर्म हो वै हिरदय तना समाणी पीवो अमृत सदा रहो हर रंग जप्यो सारंग बाणी कहे नानक सदा गावो यो सची बाणी सतगुरु बिना होर कची है बाणी बाणी दा कची सतगुरु बाजो और कची बाणी कहिंदे कचे सुणदे कचे कची आख वखाणी हर हर नित करें रसना कहे कछु न जानी चित जन का हिर लाया माया बोलन पैर बाणी कहे नानक सतगुरु बाजो और कची बाणी गुर का शब्द रतन है हीरे जत जड़ाओ शब्द रतन जत मन लागा हे हुआ समाओ शब्द सेती मन मिलया सच लाया भाओ आपे हीरा रतन आपे जिसन दे बुझाए कहे नानक शब्द रतन है हीरा जत जड़ाओ शिव सकदा पवरदाय कह शिव सकदा पाए कह करता आपे हुकुमरदाय हुकुमरदाय आप देख गुरमुख किसे बुझाए तोड़े बंधन होवे मुक्त शब्द मन वसाए गुरमुख जिसन आप करे सो होवे एक स्यों लिवलाई कहे नानक आप करता आपे हुकुम बुझाए सिमरत शास्त्र पुन विचार पुन पाप विचार दे ततै सार न जानी ततै सार न जानी गुरु भाजो ततै सार न जानी तेही गुणी संसार परम सुता सत्यारायण विहानी गुर कृपा दे से जन जागे जिन हर मन वसया बोले अमृत वाणी कहे नानक सुतत पाए जिसनों आन दिन हर लिव लागे जागत रहन विहानी माता के उधर मैं प्रतपाल करे सो क्यों मनो वसारी है मनो क्यों वसारी है वड़दाता जेकर मैं आहार पहुंचावे उसनों के पो न सकई जिसनों अपनी लव लावे अपनी लव आपे लाए गुरमुख सदा संभाली है कहे नानके वड़दाता सो क्यों मनो वसारी है जैसी अगन उधर मैं है तैसी बार माया माया अगन सब एको जेही करता खेल रचाया जा तिस भाणा ता जमया परवार भला पाया लैव छुड़की लगी तृष्णा माया अमर वरताया ए माया जे तार विसरै मोह बुझाए पाओ दूजा लाया कहे नानक गुर प्रसादी जिन्हां लिव लागी दिने विच माया पाया हर आप मुल कहे मुल न पाया जाए मुल न पाया जाए किसै विटोरै लोक बिलाए ऐसा सतगुर जे मिलाए तिसनों सिर सौंपीऐ विचों आप जाए जिसदा जियो तिस मिल रहे हर वसै मन आई हर आप मुल कहे भगत ना के नानका जिन हर पलै पाए हर रास मेरी मन बनजारा हर रास मेरी मन बनजारा सतगुर दे रास जानी हर हर नत जप्यो जियो ला घट्यो दिहाड़ी एह तन तिना मिलया जन हर आपे भाणा कह नानका रास मेरी मन होवा बनजारा एह रसना आतु अंध रस राज रही तेरी प्यास न जाए और दिखता है जिचर हर रस पल न पाए हर रस पाए पल पीए हर रस बहुड़ न तृष्णा ला गए आए ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਦਰਾਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਆਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਤੂ ਜਗ ਮੈਂ ਆਇਆ मान चाव पया प्रभागम सुनया हर मंगल गाओ सखी गृह मंदिर बनया हर गाओ मंगल नित सखिए सोग दुख ना व्यापे गुर चरण लागे जन सुभागे अपना पिर जापे अनहत बाणी गुर शब्द जानी हर नाम हर रस भोगो गए नानक प्रभाव मिलया करण कारण जोगो ए श्रीरा मेरे आए सु जग मैं आए कहे क्या तुद कर्म कमाया के कर्म कमाया तुद श्रीरा जा तू जग मैं आया जिन हर तेरा रचन रचया सो हर मन ना बसाया गुर प्रसादी हर मन वसया पूर्व लिखा पाया कहे नानके शरीर प्रवान हुआ जिन सतगुर स्यों चित लाया ए नेत्रो मेरे हो हर तुम मैं जो तरी हर बिन वरन देखो कोई हर बिन वरन देखो कोई नदरी हर निहाल आया हे विश्व संसार तुम देख दे हर का रूप है हर रूप नदरी आया ਗੁਰ ਪ੍ਰਸਾਦੀ ਬੁਝਿਆ ਵੇਖਾ ਹਰਿ ਕਹੇ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਲ

ਚੰਦਰ ਰੱਖ ਗਏ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸੱਚ ਕਰ ਗਾਵਹੁ, ਗਾਵ ਦਾ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੁਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾ

0: ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Tan so jin sanjogda

0: ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖਿਆ ਤਿਆ ਵੇਖ ਮੱਲਾ ਦੂਜਾ
1: ਹੋ ਮੈਂ ਇਹਾ ਜਾਤ ਹੈ ਹੋ ਮੈਂ ਕਰਮ ਕਮਾਹੇ ਹੋ ਮੈਂ ਬੰਦਨਾ ਫਿਰ ਜੂਨੀ ਪਾਹੇ ਹੋ ਮੈਂ ਕਿੱਥੋਂ ਉਪਜੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਮੰਗਣ ਪਿਖਣਾ ਪਾਇੰਦਾ ਨਰਮੰਗਣ।

आई प्रभ देख दया दुख भुख गई प्रभ देख दया दुख भुख गई प्रभ देख

ਪਹਿਲਾ ਪਾਣੀ ਸੂਤਕ ਪਿਓ ਕਰ ਰੱਖੀ ਐ ਸੂਤਕ ਪਵੈ ਸੋਏ ਨਾਨਕ ਸੂਤ ਤੇ ਨਾ ਉਤਰੈ ਮਨ ਕਾ ਸੂਤਕ ਲੋਭ ਹੈ ਸੇਵਾ ਸੂਤਕ ਪੂਰ

0: ਵਾਹਿਗੁਰੂ ਜੀ ਕਾ ਖਾਲਸਾ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

प्रज्ञानी से जन पै नानक जिन प्रभु आप करे, नानक जिन प्रभु

ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ। ਪਰ ਹੇ ਨਾਨਕ, ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਜੰਮੀਦਾ ਹੈ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕਿਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨਾ। ਨਿਤ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ। ਕੋਤਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਨਿਤ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ। ਕੋਤਨ ਮੈਂ ਨਾ

0: ਪਰ ਨਾਲ ਇੱਕ ਬਚਨ ਹੋਰ ਕਰ ਦਿੱਤਾ, ਕਹਿਣ ਲੱਗੇ ਇਨ ਮੈਂ ਸੱਚ ਸਾਚੋ ਨਹੀਂ, ਨਾ ਸੁਪਨੇ ਵਿੱਚ ਤੱਕਿਆ ਹੋਇਆ ਅਸਲੀਅਤ ਸੱਚ ਰਹਿਣਾ, ਨਾ ਤਮਾਸ਼ੇ ਨੇ ਟਿਕੇ ਰਹਿਣਾ। ਤੇ ਸੱਚ ਕੌਣ ਨੇ ਸਾਹਿਬ? ਕਹਿੰਦੇ ਨੇ ਪਿਆਰੇ, ਇਨ ਮੈਂ ਸੱਚ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਇੱਕ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਸੱਚਾਈ ਨਹੀਂ। ਤੇ ਦੂਸਰਾ ਸਲੋਕ ਗੁਰਦੇਵ ਕਹਿ ਰਹੇ ਨੇ, ਨਿਤ ਦਿਨ ਮਾਇਆ ਕਾਰਨੇ, ਦਿਨ ਤੇ ਰਾਤ ਦੁਨੀਆਂ ਦੇ ਪਦਾਰਥਾਂ ਲਈ ਮਾਇਆ ਦੀ ਦੌੜ ਦੇ ਪਿੱਛੇ, ਪ੍ਰਾਣੀ ਦੌਲਤ ਨੀਤ ਦਿਨ ਰਾਤ ਆਪਣੇ ਇਮਾਨ ਤੋਂ ਡੋਲਦਾ ਪਿਆ, ਆਪਣੇ ਧਰਮ ਤੋਂ ਡੋਲਦਾ, ਆਪਣੇ ਇਖਲਾਕ ਤੋਂ ਡਿੱਗਦਾ। ਤੇ ਸ਼ਾਇਦ ਕਹਿੰਦੇ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਆਪਣੇ ਆਪ ਨੂੰ ਅਡੋਲ ਰੱਖ ਕੇ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ। ਸਤਿਗੁਰੂ ਨੇ ਦੋਨਾਂ ਸ਼ਲੋਕਾਂ ਅੰਦਰ ਗੱਲ ਸੰਸਾਰ ਦੀ ਕੀਤੀ ਤੇ ਪਰਤ ਕੇ ਜਿਹੜਾ ਸੰਸਾਰ ਨੂੰ ਕੇਵਲ ਮਾਇਕ ਬਿਰਤੀ ਨਾਲ ਤੱਕਦਾ ਤੇ ਉਹਦੇ ਬਾਰੇ ਹਜ਼ੂਰ ਨੇ ਬਚਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਪਨੇ ਦਾ, ਤਮਾਸ਼ੇ ਦਾ ਤੇ ਜਗਤ ਦੀ ਰਚਨਾ, ਇਹਨਾਂ ਤਿੰਨਾਂ ਨੂੰ ਇੱਕ ਨਜ਼ਰੀਏ ਨਾਲ ਤੱਕੇ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਸੁਪਨੇ ਦਾ ਅਰਥ, ਵੈਸੇ ਭਾਈ ਵੀਰ ਸਿੰਘ ਹੋਰਾਂ ਨੇ ਕੀਤਾ ਕਿ ਨੀਂਦ ਤੇ ਯਾਦ ਦੇ ਅੰਦਰ ਜੋ ਕੁਝ ਆਪਾਂ ਤੱਕਦੇ ਹਾਂ ਉਹਨਾਂ ਨੇ ਉਹਨੂੰ ਸਖੋਪਤ ਕਿਹਾ, ਪਰ ਸਾਡੀ ਬੋਲੀ ਵਿੱਚ ਉਹਨਾਂ ਸਮਝਾਉਣ ਲਈ ਇਹਦੇ ਅਰਥ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਕੋਸ਼ ਅੰਦਰ ਕਿ ਸੁਪਨੇ ਦਾ ਅਰਥ ਉਹ ਵੇ ਕਿ ਜੋ ਕੁਝ ਆਪਾਂ ਜਾਗਦਿਆਂ ਕਰਨੇ ਹਾਂ ਉਹਨਾਂ ਨੂੰ ਸੁੱਤਿਆਂ ਕਰ ਲੈਣਾ, ਤੇ ਜੋ ਕੁਝ ਸੁੱਤਿਆਂ ਕਰਨੇ ਆ ਉਹਨੂੰ ਭਾਈ ਵੀਰ ਸਿੰਘ ਕਹਿੰਦੇ ਲੋਕ ਸੁਪਨਾ ਕਹਿੰਦੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਰਾਤ ਨੂੰ ਮਨੁੱਖ ਸੌਂਦਾ ਤੇ ਜਦੋਂ ਰਾਤ ਨੀਂਦ ਆਈ ਤੇ ਗੂੜੀ ਨੀਂਦ ਦੇ ਅੰਦਰ ਸੁਪਨਾ ਚੱਲਦਾ, ਕਈ ਵਾਰੀ ਤੱਕਦੇ ਹਾਂ ਮਨੁੱਖ ਭਿਖਾਰੀ ਏ ਤੇ ਸੁਪਨੇ ਦੇ ਅੰਦਰ ਬਾਦਸ਼ਾਹ ਬਣ ਜਾਂਦਾ ਹੈ, ਮਨੁੱਖ ਤੰਦਰੁਸਤੇ ਤੇ ਰਾਤ ਨੂੰ ਸੁਪਨੇ ਦੇ ਵਿੱਚ ਰੋਗੀ ਬਣ ਜਾਂਦਾ, ਮਨੁੱਖ ਆਪਣੇ ਘਰ ਦੇ ਵਿੱਚ ਪੂਰੇ ਬੰਦੋਬਸਤ ਨਾਲ ਪੂਰੇ ਆਪਣੇ ਸਾਜੋ ਸਮਾਨ ਲੈ ਕੇ ਸੁਰੱਖਿਆ ਦੇ ਸੁੱਤਾ, ਪਰ ਰਾਤ ਨੂੰ ਸੁਪਨੇ ਵਿੱਚ ਕਈ ਵਾਰੀ ਲੋਕ ਉਹਨੂੰ ਘੇਰ ਕੇ ਮਾਰਦੇ ਹੁੰਦੇ। ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਆ ਇਹ ਠੀਕ ਕਿ ਕਈਆਂ ਮਨਾਂ 'ਤੇ ਸੁਪਨਾ ਅਸਰ ਕਰ ਜਾਂਦਾ, ਜਿਵੇਂ ਹਜ਼ੂਰ ਕਹਿੰਦੇ ਨੇ ਬਾਣੀ ਵਿੱਚ ਬਚਨ ਆਉਂਦਾ ਹੈ ਇਹ ਬਾਦਸ਼ਾਹ, ਪਰ ਕਹਿੰਦੇ ਨੇ ਰਾਤ ਨੂੰ ਸੁਪਨੇ ਵੀ ਸੁੱਤਾ ਹੈ ਤੇ ਸੁਪਨੇ ਦੇ ਅੰਦਰ ਭਿਖਾਰੀ ਬਣ ਗਿਆ। ਕਹਿਣ ਲੱਗੇ ਸੁੱਤਾ ਸਿਧਾਸਨ ਦੇ ਉੱਤੇ ਵੇ, ਸੁੱਤਾ ਤਖਤ ਦੇ ਉੱਤੇ ਵੇ, ਪਰ ਸੁਪਨੇ ਨੇ ਇਹਨੂੰ ਭਿਖਾਰੀ ਬਣਾ ਦਿੱਤਾ ਤੇ ਉਸ ਸੁਪਨੇ ਦੇ ਪਿੱਛੇ ਲੱਗ ਕੇ ਇੰਨਾ ਕੁ ਇਹ ਨਿਰਾਸ਼ ਹੋ ਜਾਂਦਾ। ਤੇ ਭਗਤ ਰਵਿਦਾਸ ਕਹਿੰਦੇ ਨੇ ਪਿਆਰਿਆ ਦੇਖੋ ਦੋ ਤਰ੍ਹਾਂ ਦੇ ਸ਼ਬਦ ਉਹਨਾਂ ਵਰਤੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਚ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਕਹਿੰਦੇ ਨੇ ਕੇ ਅਕਾਲ ਪੁਰਖ ਵਾਹਿਗੁਰੂ ਜਿਵੇਂ ਇੱਕ ਬਾਦਸ਼ਾਹ ਸਿੰਘਾਸਨ ਤੇ ਸੌ ਜਾਏ ਤੇ ਸੁਪਨੇ ਵਿੱਚ ਉਹ ਭਿਖਾਰੀ ਬਣ ਜਾਏ ਤੇ ਅੱਤ ਦਾ ਦੁਖੀ ਹੋ ਜਾਂਦਾ, ਹਾਲਾਂਕਿ ਜਿਸ ਤਖ਼ਤ ਤੇ ਉਹ ਸੁੱਤਾ ਹੈ ਉਸ ਤਖ਼ਤ ਦੇ ਚਾਰ ਚੁਫੇਰੇ ਨੌਕਰ ਚਾਕਰ ਸਿਪਾਹੀ ਵੀ ਖਲੋਤੇ ਨੇ, ਪਰ ਭਗਤ ਜੀ ਕਹਿੰਦੇ ਨੇ ਸੁਪਨੇ ਨੇ ਭਿਖਾਰੀ ਬਣਾ ਕੇ ਉਹਨੂੰ ਦੁਖੀ ਕਰ ਦਿੱਤਾ। ਇਹਦੇ ਅਰਥ ਬੜੇ ਪਿਆਰੇ ਕੀਤੇ ਨੇ ਗੁਰਮੁਖਾਂ ਨੇ। ਕਹਿੰਦੇ ਨੇ ਸੱਜਣਾ ਪਰਮੇਸ਼ਵਰ ਸਭ ਤੋਂ ਉੱਚਾ ਹੈ, ਤੂੰ ਰਾਮ ਕੀ ਅੰਸ਼ ਹੈ। ਯਾਦ ਰੱਖੀ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਹੀ ਹੁੰਦਾ ਹੈ। ਪੁਰਾਤਨ ਸਮੇਂ ਅੰਦਰ ਜਦੋਂ ਜੱਦੀ ਪੁਸ਼ਪੀ ਇੱਕ ਪੁਸ਼ਤ ਵਿੱਚ ਰਾਜ ਰਹਿੰਦਾ ਸੀ, ਬਾਦਸ਼ਾਹ ਤੋਂ ਬਾਅਦ ਤਕਰੀਬਨ ਬਾਦਸ਼ਾਹ ਦੇ ਪੁੱਤਰ ਨੂੰ ਸਿੰਘਾਸਨ ਮਿਲਦਾ ਹੈ। ਸੱਜਣਾ ਪਰਮੇਸ਼ਵਰ ਤੇਰਾ ਪਿਤਾ ਹੈ, ਇਹ ਜੀਵ ਆਤਮਾ ਉਹਦੀ ਅੰਸ਼ ਹੈ। ਜੇ ਪਿਤਾ ਬਾਦਸ਼ਾਹ ਹੈ ਤੇ ਇਸ ਗੱਲ ਧਿਆਨ ਵਿੱਚ ਰੱਖੀ ਬਾਪ ਸਿੰਘਾਸਨ ਤੇ ਬੈਠਾ ਹੋਵੇ ਕਦੀ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਭਿਖਾਰੀ ਬਣੇ। ਬਾਪ ਦੀ ਇੱਛਾ ਹੈ ਕਿ ਜਿਸ ਸਿੰਘਾਸਨ ਤੇ ਮੈਂ ਬੈਠਾ ਵਾਂ ਕੱਲ੍ਹ ਨੂੰ ਮੇਰਾ ਪੁੱਤਰ ਵੀ ਇਸ ਤਖ਼ਤ ਦਾ ਮਾਲਕ ਬਣ ਜਾਏ। ਜੇ ਅਕਾਲ ਪੁਰਖ ਵਾਹਿਗੁਰੂ ਸਮਰੱਥੇ ਅਡੋਲੇ ਸਥੇਰੇ ਤੂੰ ਉਹਦੀ ਅੰਸ਼ ਤੇ ਗੱਲ ਧਿਆਨ ਵਿੱਚ ਰੱਖੀ ਕਦੀ ਵੀ ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੀ ਅੰਸ਼ ਭਿਖਾਰੀ ਬਣੇ। ਪਰ ਕਹਿਣ ਲੱਗੇ ਕਰੀਏ ਕੀ, ਰੱਬ ਨੇ ਮਨੁੱਖਾ ਦੇਈ ਦਾ ਸਿੰਘਾਸਨ ਦਿੱਤਾ ਤੇ ਮਾਇਆ ਦੀ ਨੀਂਦ ਵੀ ਸੁੱਤੇ ਹੋਏ ਬੰਦੇ ਤੂੰ ਜਗਤ ਦੇ ਸੁਪਨੇ ਪਿੱਛੇ ਲੱਗ ਕੇ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਭਿਖਾਰੀ ਬਣ ਗਈ। ਜਿਵੇਂ ਰਾਤ ਨੂੰ ਮਨੁੱਖ ਸੌਂਦਾ ਤੇ ਸੁਪਨੇ ਵਿੱਚ ਭਿਖਾਰੀ ਬਣਦਾ, ਇੱਕ ਪੱਖ ਬਾਣੀ ਵਿੱਚ ਇਹ ਵੀ ਹਜ਼ੂਰ ਨੇ ਲਿਆ। ਸਾਹਿਬ ਕਹਿ ਰਹੇ ਨੇ ਅੰਮ੍ਰਿਤਮਈ ਬਾਣੀ ਵਿੱਚ ਕਿ ਜੀਵਨ ਇੱਕ ਸੁਪਨੇ ਦੀ ਤਰ੍ਹਾਂ, ਰਾਤ ਨੂੰ ਸੌਂਦੇ ਹਾਂ ਅਤੇ ਸੁਪਨਾ ਆਉਂਦਾ, ਅਤੇ ਦੂਸਰਾ ਸ਼ਬਦ ਵਰਤਿਆ ਦੁਨੀਆ ਤਮਾਸ਼ੇ ਦੀ ਤਰ੍ਹਾਂ, ਜਿਵੇਂ ਇੱਕ ਮਦਾਰੀ ਦੀ ਖੇਡ, ਅਤੇ ਸੁਪਨੇ ਦਾ ਅਤੇ ਤਮਾਸ਼ੇ ਦਾ ਆਪਸੀ ਬੜਾ ਗਹਿਰਾ ਸੰਬੰਧ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬਚਨ ਨੇ, ਸਿਰਫ ਮੈਂ ਅਜੇ ਦੋ ਇਹਨਾਂ ਸ਼ਬਦਾਂ 'ਤੇ ਅਰਜ਼ ਕਰ ਰਿਹਾ, ਸੁਪਨਾ ਅਤੇ ਦੇਖਣਾ। ਸੁਪਨੇ ਦਾ ਅਤੇ ਤਮਾਸ਼ੇ ਦਾ ਬੜਾ ਫਰਕ ਹੈ, ਅਤੇ ਇਹਨਾਂ ਦਾ ਬਾਜਮੁਖੀ ਬਿਰਤੀ ਨਾਲ ਤੱਕੀਏ ਫਰਕ ਹੈ, ਅਤੇ ਅੰਤਰੀੜੀ ਇਹਨਾਂ ਦਾ ਬੜਾ ਗਹਿਰਾ ਸੰਬੰਧ ਹੈ। ਕਿਉਂਕਿ ਸੁਪਨਾ ਸੁੱਤਿਆਂ ਦਾ ਅਤੇ ਤਮਾਸ਼ਾ ਜਾਗਦਿਆਂ ਹੋਇਆਂ ਦੇਖਿਆ ਜਾਂਦਾ, ਫਰਕ ਦੋਨਾਂ ਦਾ ਬਾਜਮੁਖੀ ਹੈ, ਪਰ ਅੰਤਰਮੁਖੀ ਬੜਾ ਗਹਿਰਾ ਸੰਬੰਧ ਹੈ ਇਹਨਾਂ ਦਾ। ਜਿਵੇਂ ਆਪਾਂ ਰਾਤ ਨੂੰ ਸੁੱਤੇ ਹਾਂ ਅਤੇ ਸੁਪਨੇ ਨੂੰ ਤੱਕੇ ਹੈ, ਅਤੇ ਸੁਪਨਾ ਦੇਖਣ ਤੋਂ ਬਾਅਦ ਜਦੋਂ ਜਾਗ ਖੋਲਦੀ ਹੈ ਅਤੇ ਆਪਾਂ ਸੁਪਨੇ ਨੂੰ ਯਾਦ ਕਰਦੇ ਹਾਂ, ਅਤੇ ਨਾਲ ਗੱਲ ਕਹਿ ਦਿੰਦੇ ਛੱਡੋ ਸੁਪਨੇ 'ਤੇ ਯਕੀਨ ਨਹੀਂ ਕਰੀਦਾ, ਸੁਪਨਾ ਤਾਂ ਝੂਠਾ ਹੁੰਦਾ। ਅਤੇ ਸ਼ਾਇਦ ਕਹਿੰਦੇ ਨੇ ਰਾਤ ਨੂੰ ਅੱਖਾਂ ਬੰਦ ਨੇ, ਸੁਪਨੇ ਵਿੱਚ ਤੂੰ ਸਭ ਕੁਝ ਤੱਕਣੇ, ਯਾਦ ਆਏ ਅਤੇ ਕਹਿੰਦਾ ਸੁਪਨਾ ਝੂਠਾ, ਅਤੇ ਜਦੋਂ ਮਦਾਰੀ ਖੇਡ ਕਰਦਾ ਲੋਕਾਂ ਨੂੰ ਇਹ ਵੀ ਪਤਾ ਕਿ ਜੋ ਕੁਝ ਖੇਡ ਹੈ ਇਹ ਤਮਾਸ਼ਾ ਕੇਵਲ ਸਾਡੀਆਂ ਅੱਖਾਂ ਨੂੰ ਭੁਲੇਖਾ, ਪਰ ਲੋਕ ਹਜ਼ੂਮ ਬਣਾ ਕੇ ਇਕੱਠ ਕਰਕੇ ਉਸ ਮਦਾਰੀ ਦੇ ਚਾਰ ਚੁਫੇਰੇ ਤਮਾਸ਼ੇ ਨੂੰ ਤੱਕਦੇ ਨੇ। ਅਤੇ ਸਾਹਿਬ ਕਹਿੰਦੇ ਨੇ ਜਦੋਂ ਜਾਗ ਆਵੇ ਅਤੇ ਸੁਪਨਾ ਝੂਠਾ, ਅਤੇ ਜਦੋਂ ਮਦਾਰੀ ਖੇਡ ਖਤਮ ਕਰਕੇ ਤੁਹਾਡੇ ਅੱਗੇ ਝੋਲੀ ਅੱਜ ਕੇ ਕਹਿੰਦਾ ਕਿ ਤਮਾਸ਼ਾ ਦੇਖਣ ਆਏ ਲੋਗੋ, ਮੇਰੀ ਝੋਲੀ ਵਿੱਚ ਟਕਾ ਟਕਾ ਇੱਕ ਇੱਕ ਰੁਪਈਆ ਧੇਲੀ ਜ਼ਰੂਰ ਪਾਇਆ ਜੇ, ਅਤੇ ਉਦੋਂ ਖੇਡ ਸਮੇਟਦੇ ਨੂੰ ਦੇਖ ਕੇ ਮਨ ਕਹਿੰਦਾ ਛੱਡ ਓਏ, ਐਵੇਂ ਸਮੇਂ ਨੂੰ ਬਰਬਾਦ ਕੀਤਾ, ਜੋ ਕੁਝ ਇਹਨੇ ਦਿਖਾਇਆ ਇਹ ਵੀ ਕਿਹੜਾ ਸੱਚਾ, ਜੇ ਸੱਚਾ ਹੁੰਦਾ ਤਾਂ ਫਿਰ ਇਹ ਦੌਲਤ ਮੰਗੇ ਕਿਉਂ। ਸਾਹਿਬ ਕਹਿੰਦੇ ਨੇ ਜਿਵੇਂ ਪਿਆਰਿਆ ਸੁਪਨਾ ਝੂਠਾ, ਇਸੇ ਤਰ੍ਹਾਂ ਦੁਨੀਆ ਦਾ ਤਮਾਸ਼ਾ ਮਦਾਰੀ ਦੀ ਖੇਡ ਝੂਠੀ ਏ, ਪਰ ਸੁਪਨੇ ਦਾ ਅਤੇ ਤਮਾਸ਼ੇ ਦਾ ਪਤਾ ਹਰ ਇੱਕ ਬੰਦੇ ਨੂੰ ਲੱਗ ਜਾਂਦਾ ਇਹ ਝੂਠਾ, ਪਰ ਜਗਤ ਇੱਕ ਸੁਪਨਾ, ਜਗਤ ਇੱਕ ਤਮਾਸ਼ਾ, ਇਹ ਕੇਵਲ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਅੰਦਰ ਦੀ ਜਾਗ ਬਖਸ਼ ਦਿੱਤੀ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਅੰਦਰ ਦੀ ਜਾਗ ਬਖਸ਼ੀ ਏ। ਸ਼ਾਇਦ ਇਹੀ ਕਾਰਨ ਮੇਰੇ ਕਲਗੀ ਵਾਲੇ ਇੱਕ ਬਚਨ ਕਰਦੇ ਨੇ, ਅਸੀਂ ਕਹਿੰਦੇ ਹਾਂ ਨਾ ਸੰਸਾਰ 'ਤੇ ਕਿਉਂ ਆਉਂਦੇ ਨੇ ਗੁਰੂ, ਕਿਉਂ ਆਉਂਦੇ ਨੇ ਮਹਾਂਪੁਰਸ਼, ਅਤੇ ਜਦੋਂ ਕਲਗੀ ਵਾਲੇ ਨੂੰ ਪੁੱਛਿਆ ਨਾ ਤਾਂ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਨੂੰ ਕੇਵਲ ਇੱਕ ਨਾਟਕ ਨਾਲ ਤੁਲਨਾ ਦਿੱਤੀ ਏ, ਇੱਕ ਖੇਡ ਨਾਲ ਤੁਲਨਾ ਦਿੱਤੀ ਏ। ਸਾਹਿਬ ਕਹਿੰਦੇ ਨੇ ਇੱਕ ਖੇਡ ਖੇਡਣ ਆਏ ਹਾਂ, ਖੇਡ ਖੇਡ ਕੇ ਚਲੇ ਜਾਣਾ। ਅਤੇ ਸਤਿਗੁਰੂ ਆਪਣੀ ਬਾਣੀ ਵਿੱਚ ਇਹ ਵੀ ਕਹਿੰਦੇ ਨੇ, ਕਹਿੰਦੇ ਨੇ ਪਿਆਰਿਓ ਮੈਂ ਕੇਵਲ ਤਮਾਸ਼ਾ ਦੇਖਣ ਆਇਆ ਵਾਂ। ਹਜ਼ੂਰ ਨੇ ਬਾਣੀ ਵਿੱਚ ਸੰਸਾਰ ਨੂੰ ਤਮਾਸ਼ਾ ਕਿਹਾ, ਕਹਿਣ ਲੱਗੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਖੈਰ ਮੈਂ ਅਰਜ਼ ਕਰ ਰਿਹਾ, ਸੁਪਨਾ ਵੀ ਕੁਝ ਸਮੇਂ ਲਈਏ, ਤਮਾਸ਼ਾ ਵੀ ਕੁਝ ਸਮੇਂ ਲਈਏ, ਇਸੇ ਤਰ੍ਹਾਂ ਸੰਸਾਰ ਵੀ ਕੁਝ ਸਮੇਂ ਲਈਏ, ਪਰ ਹਜ਼ੂਰ ਗੁਰੂ ਤੇਗ ਬਹਾਦਰ ਤੇਰੇ ਬਚਨਾਂ ਵਿੱਚ ਰਮਨ ਦੇ ਬੜੀ ਵੱਡੀ, ਸੁਪਨਾ ਝੂਠਾ ਪਰ ਚੇਤੇ ਰੱਖਣਾ ਸੁਪਨੇ ਨੂੰ ਦੇਖਣ ਵਾਲਾ ਪਰਤ ਕੇ ਵੀ ਹੈ, ਸੁਪਨਾ ਖਤਮ ਹੋ ਗਿਆ ਪਰ ਦੇਖਣ ਵਾਲੇ ਨੂੰ ਪਤਾ ਹੈ ਕਿ ਸੁਪਨਾ ਮੇਰੇ ਲਈ ਦੇਖਿਆ ਗਿਆ। ਧਿਆਨ ਦੇਣਾ ਥੋੜ੍ਹਾ ਜਿਹਾ, ਸੁਪਨਾ ਝੂਠਾ, ਸੁਪਨਾ ਬਿਨਸ ਗਿਆ, ਪਰ ਜਿਹਨੇ ਦੇਖਿਆ ਉਹ ਸਾਖੀ ਤਾਂ ਮੌਜੂਦ ਹੈ, ਬੰਦੇ ਨੇ ਦੇਖਿਆ ਉਹ ਕਹਿ ਨਹੀਂ। ਤਮਾਸ਼ੇ ਦੀ ਖੇਡ, ਮਦਾਰੀ ਦੀ ਖੇਡ ਝੂਠੀ ਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੈਨੂੰ ਮੈਂ ਇੱਕ ਗੱਲ ਸਮਝਾਉਣੀ ਚਾਹੁੰਦਾ, ਤੂੰ ਸੁਪਨੇ ਪਿੱਛੇ ਨਾ ਤੁਰੀ, ਜਿਹਨੇ ਸੁਪਨੇ ਨੂੰ ਬਣਾਇਆ ਉਹ ਸੁਪਨੇ ਨੂੰ ਤੱਕਦਾ ਪਿਆ ਬਣਾ ਕੇ, ਤੂੰ ਉਹਦੇ ਵੱਲ ਝਾਤੀ ਮਾਰੀ, ਤੂੰ ਕੇਵਲ ਖੇਡ ਵੱਲ ਨਾ ਤੱਕ, ਤੂੰ ਮਦਾਰੀ ਵੱਲ ਤੱਕ ਜਿਹਨੇ ਖੇਡ ਨੂੰ ਬਚਿਆ। ਸਾਹਿਬ ਕਹਿੰਦੇ ਨੇ ਸੁਪਨਾ ਬਿਲਕ ਜਾਂਦਾ ਪਰ ਸੁਪਨੇ ਨੂੰ ਦੇਖਣ ਵਾਲਾ ਮਨੁੱਖ ਹੈ, ਤਮਾਸ਼ੇ ਨੂੰ ਕਰਨ ਵਾਲਾ ਮਦਾਰੀ ਕਹਿਣੇ ਪਰ ਤਮਾਸ਼ਾ ਬਿਲਕ ਗਿਆ। ਇਸੇ ਤਰ੍ਹਾਂ ਭਲਿਆ ਜਿਵੇਂ ਸੁਪਨੇ ਅਤੇ ਤਮਾਸ਼ੇ ਤੋਂ ਬਾਅਦ ਸੁਪਨਾ ਦੇਖਣ ਵਾਲਾ ਅਤੇ ਖੇਡ ਕਰਨ ਵਾਲਾ ਕਹਿਮ ਨੇ, ਇਸੇ ਤਰ੍ਹਾਂ ਜਗਤ ਵੀ ਇੱਕ ਸੁਪਨਾ ਅਤੇ ਤਮਾਸ਼ਾ, ਬਿਰਖ ਇਹਨੇ ਵੀ ਜਾਣਾ ਪਰ ਤਮਾਸ਼ੇ ਤੋਂ ਬਾਅਦ ਮਦਾਰੀ ਦੀ ਮੌਤ ਨਹੀਂ ਹੁੰਦੀ, ਦੁਨੀਆ ਤਮਾਸ਼ਾ ਬਿਰਖ ਜਾਏਗੀ ਪਰ ਇਹਨੂੰ ਰਚਣ ਵਾਲੇ ਮਦਾਰੀ ਨੇ ਫਿਰ ਵੀ ਕਾਇਮ ਰਹਿਣਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਬਾਜੀ ਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਜੋ ਸੁਪਨਾ ਅਰ ਦੇਖਣਾ। ਸਾਹਿਬ ਕਹਿ ਰਹੇ ਨੇ ਬਾਜੀ ਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਸਾਂਗ ਉਤਾਰ ਸਮੇਂ ਉਹ ਪਸਾਰਾ, ਜਦੋਂ ਉਹਨੇ ਸੰਕੋਚ ਲਿਆ ਤਮਾਸ਼ੇ ਨੂੰ ਤਦ ਇੱਕੋ ਇੱਕ ਸਾਰਾ, ਕੇਵਲ ਉਹ ਰਹਿ ਗਿਆ ਜਿਹੜਾ ਤਮਾਸ਼ਾ ਕਰਨ ਆਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਸੇ ਕਰਕੇ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਕਿ ਜੀਵਨ ਐਸਾ ਜਗ, ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਹਜ਼ੂਰ ਕਹਿੰਦੇ ਨੇ ਵੇ ਨਰ ਇਹ ਸਾਚੀ ਦੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਹਰ। ਪਿਆਰੇ ਸੁਪਨੇ ਨਾਲ ਮੇਹ ਨਹੀਂ ਪਾਈਦਾ, ਤਮਾਸ਼ੇ ਨਾਲ ਮੇਹ ਨਹੀਂ ਪਾਈਦਾ, ਕੇਵਲ ਵੇਖ ਤੇ ਉਹਦੇ ਵੱਲ ਤੱਕ ਜਿਹੜਾ ਤਮਾਸ਼ੇ ਨੂੰ ਰੱਖਦਾ। ਸੀ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ ਤੱਕ ਨੇ ਸਭ ਕੁਝ ਪਏ ਆ, ਪਰ ਤਮਾਸ਼ੇ ਦੀ ਖੇਡ ਦੀ ਤਰ੍ਹਾਂ ਸੁਪਨੇ ਦੀ ਤਰ੍ਹਾਂ ਇਹਨੇ ਬਿਣਸ ਜਾਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਕਿਰਪਾ ਕਰਕੇ ਇੱਕ ਬਚਨ ਆਉਂਦਾ ਮਾਝ ਰਾਗ ਵਿੱਚ। ਹਜ਼ੂਰ ਕਹਿੰਦੇ ਨੇ ਸੁਪਨਾ ਕਿਵੇਂ ਨੇ, ਮਹਾਰਾਜ ਕਹਿੰਦੇ ਨੇ ਜਦੋਂ ਸੁਪਨਾ ਆਉਂਦਾ ਤੇ ਉੱਚੇ ਮਹੱਲ ਨੇ, ਆਪਾਂ ਮਹੱਲਾਂ ਵਿੱਚ ਰਹਿੰਦੇ ਹਾਂ, ਸੁਪਨਾ ਆਉਂਦਾ ਆਪਾਂ ਤੱਕਦੇ ਹਾਂ ਕਿ ਸਾਡੇ ਅੱਗੇ ਪਿੱਛੇ ਨੌਕਰ ਚਾਕਰ ਨੇ, ਸੁਪਨਾ ਆਉਂਦਾ ਤੱਕਦੇ ਹਾਂ ਸਾਡੇ ਕੋਲ ਸੋਹਣੀਆਂ ਅਖਬਾਰੀਆਂ ਨੇ। ਹਜ਼ੂਰ ਕਹਿੰਦੇ ਨੇ ਜਦੋਂ ਜਾ ਖੁੱਲਦੀਏ ਉਦੋਂ ਫਿਰ ਚੇਤੇ ਆਉਂਦਾ ਨਹੀਂ ਇਹ ਤਾਂ ਇੱਕ ਭੁਲੇਖਾ ਹੀ ਸੀ। ਮਹਾਰਾਜ ਕਹਿੰਦੇ ਨੇ ਮਨਾ ਜਿਸ ਘਰ ਨੂੰ ਤੂੰ ਤੱਕਣਾ ਪਿਆ, ਜਿਸ ਦੌਲਤ ਦੇ ਅੰਬਾਰ ਨੂੰ ਤੂੰ ਦੇਖਣਾ, ਜਿਨ੍ਹਾਂ ਹਾਥੀ ਘੋੜਿਆਂ ਨੂੰ ਤੂੰ ਤੱਕਣਾ, ਜਿਨ੍ਹਾਂ ਸੰਸਾਰ ਦੇ ਪਦਾਰਥਾਂ ਨੂੰ ਤੂੰ ਤੱਕਣਾ, ਇਹ ਵੀ ਇੱਕ ਸੁਪਨਾ ਨੇ। ਜਿਵੇਂ ਸੁਪਨਾ ਟੁੱਟਣ ਤੋਂ ਬਾਅਦ ਕੇਵਲ ਸੁਪਨਾ ਵੇਖਣ ਵਾਲਾ ਰਹਿ ਜਾਂਦਾ ਤੇ ਜਿੱਦਣ ਸੰਸਾਰ ਦੇ ਸੁਪਨੇ ਨੇ ਟੁੱਟਣਾ ਉਦਣ ਕੇਵਲ ਨਿਰੰਕਾਰ ਨੇ ਰਹਿਣਾ, ਉਹਦੇ ਤੋਂ ਬਿਨਾਂ ਤਾਂ ਸਭ ਕੁਝ ਬਿਣਸ ਜਾਂਦਾ। ਗੁਰਦੇਵ ਦਾ ਬਾਣੀ ਵਿੱਚ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿ ਸੀਓ, ਕਿਸੇ ਨੇ ਟਿਕੇ ਨਹੀਂ ਰਹਿਣਾ ਸੁਪਨੇ। ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿ ਸੀਓ, ਹੱਥ ਪੱਟਣ ਬਾਜ਼ਾਰ ਹੁਕਮੀ ਢਹਿ ਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਪਰ ਪਤਾ ਨਹੀਂ ਜਿਉਂ ਸੁਪਨਾ ਅਰ ਦੇਖਣਾ, ਮੂਰਖ ਜਾਣੇ ਆਪਣੇ ਦਰਦ ਭਰੇ ਭੰਡਾਰ ਰੀਤੇ ਹਿੱਕ ਛਿਣੇ। ਸਾਹਿਬ ਕਹਿੰਦੇ ਨੇ ਤਾਜ਼ੀ ਰੱਥ ਤੁਖਾਰ, ਤਾਜ਼ੀ ਦਰ ਤੇ ਅਰਥੀ ਘੋੜੇ, ਰੱਥ ਅੱਗੇ ਜਿਹੜੇ ਜੋਏ ਜਾਂਦੇ ਨੇ ਤੇ ਤੁਖਾਰ ਦਾ ਅਰਥ ਹੈ ਊਠ। ਬਾਣੀ ਵਿੱਚ ਇੱਕ ਕਰਹਲਾ ਸ਼ਬਦ ਵੀ ਆਇਆ, ਕਰਹਲਾ ਦਾ ਅਰਥ ਹੁੰਦਾ ਊਂਟ ਦਾ ਬੱਚਾ। ਵੈਸੇ ਸਾਹਿਬ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ, ਦੇਖ ਉਹ ਮਨਾ ਜਿਵੇਂ ਊਂਟ ਦਾ ਬੱਚਾ ਹਰੀਆਂ ਹਰੀਆਂ ਵੇਲਾਂ ਨੂੰ ਚੁਣਦਾ ਪਿਆ, ਮੇਰੇ ਮਨਾ ਤੂੰ ਤਾਂ ਪਦਾਰਥਾਂ ਦੀ ਹਰਿਆਵਲ ਦੇ ਚਿੱਠੀ ਖੱਚ ਤੋਂ ਹੈ। ਹਜ਼ੂਰ ਕਹਿ ਰਹੇ ਨੇ ਤਾਜ਼ੀ ਰੱਥ ਸੁਖਾਰ ਹਾਥੀ ਪਾਖਰੇ। ਕਹਿਣ ਲੱਗੇ ਫਿਰ ਜੇ ਜੋ ਕੋਈ ਤੂੰ ਤੱਕਣਾ ਤੇ ਇਹਨਾਂ ਵਿੱਚੋਂ ਕਿਸੇ ਰਹਿਣਾ ਤੇ ਨਹੀਂ, ਤਾਜ਼ੀ ਰੱਥ ਸੁਖਾਰ ਹਾਥੀ ਪਾਖਰੇ, ਬਾਦ ਮਿਲ ਘਰ ਬਾਰ ਕਿੱਥੇ ਤੇ ਆਪਣੇ, ਤੇ ਤੰਬੂ ਪਲਗ ਨਿਵਾਰ ਸਰਾਇਕੇ ਲਾਲਤੀ। ਫਿਰ ਹੋਇਆ ਕਿ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਬਾਕੀ ਸਭ ਨੇ ਬਿਣਸ ਜਾਣੇ ਪਰ ਨਾਨਕ ਸੱਚ ਦਾਤਾਰ। ਸਾਹਿਬ ਕਹਿੰਦੇ ਨੇ ਇਨ ਮੈਂ ਸੱਚ ਸਾਚੋ ਨਹੀਂ, ਨਾਨਕ ਬਿਨ ਭਗਵਾਨ ਉਹਨੇ ਰਹਿਣਾ ਜਿਹੜਾ ਇਹ ਸਭ ਕੁਝ ਦੇਣ ਵਾਲਾ। ਭਗਤ ਕਬੀਰ ਸਾਹਿਬ ਨੇ ਨਾ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਅਸਲ ਵਿੱਚ ਮਾਲਕ ਜਿਹਨੂੰ ਤੂੰ ਮਾਇਆ ਦੀ ਨੀਂਦ ਵਿੱਚੋਂ ਜਗਾ ਦੇਣਾ ਨਾ, ਉਹਨੂੰ ਸਮਝ ਪੈ ਜਾਂਦੀ ਹੈ ਤੇਰਾ ਸੰਸਾਰ ਇਹ ਖੇਡ ਕੀ, ਉਹਨੂੰ ਅਕਲ ਆ ਜਾਂਦੀ ਹੈ, ਜਾਗ ਵਿੱਚ ਉਹਨੂੰ ਸੰਸਾਰ ਵੀ ਸੁਪਨਾ ਲੱਗਦਾ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਚਾਹੇ ਕਬੀਰ ਠੱਗ ਸਿਉਂ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਕਹਿਣ ਲੱਗੇ ਹੁਣ ਸਾਡੀ ਠੱਗ ਨਾਲ ਬਣ ਗਈ ਹੈ। ਉਹਨਾਂ ਨੇ ਪਰਮੇਸ਼ਵਰ ਨੂੰ ਵੀ ਠੱਗ ਕਿਹਾ, ਕਹਿੰਦੇ ਨੇ ਹਰ ਠੱਗ ਜਗ ਕੋ ਠਗੌਰੀ ਲਾਈ, ਕਹਿੰਦੇ ਨੇ ਵਾਹਿਗੁਰੂ ਵੀ ਤਾਂ ਇੱਕ ਬੜਾ ਵੱਡਾ ਠੱਗ ਹੈ। ਤੇ ਇੱਕ ਸ਼ਬਦ ਬਾਣੀ ਵਿੱਚ ਆਉਂਦਾ ਠੱਗ ਬੂਟੀ ਵੀ ਆਉਂਦਾ, ਠੱਗ ਮੂਰੀ ਤੇ ਠਗੌਰੀ ਵੀ ਆਉਂਦਾ। ਇਹ ਭਾਈ ਵੀਰ ਸਿੰਘ ਮੁਤਾਬਕ ਇਹ ਜਿਹੜੀ ਠਗੌਰੀ ਹੈ ਨਾ, ਧਤੂਰੇ ਨੂੰ ਇਹ ਲੈ ਕੇ ਤੇ ਕੁਝ ਕੁ ਨਸ਼ੇ ਵਾਲੇ ਪਦਾਰਥ ਬਣਾ ਮਿਲਾ ਕੇ ਦਵਾਈ ਬਣਾਈ ਜਾਂਦੀ। ਤੇ ਠੱਗ ਕੀ ਕਰਦੇ ਸਨ, ਠੱਗ ਵਿੱਚ ਤੇ ਚੋਰ ਵਿੱਚ ਬੜਾ ਅੰਤਰ ਹੈ। ਚੋਰ ਜਿਹੜਾ ਹੈ ਨਾ, ਧਿਆਨ ਰੱਖਣਾ, ਉਹ ਕੁਛ ਲੁਟੇਰਾ, ਠੱਗ ਤੇ ਚੋਰ ਤਿੰਨਾਂ ਵਿੱਚ ਹੀ ਅੰਤਰ ਹੈ। ਚੋਰ ਜਿਹੜਾ ਉਹ ਕਿਸੇ ਨੂੰ ਦੇਖਣ ਤੋਂ ਬਿਨਾਂ ਅੱਖ ਬਚਾ ਕੇ ਕਿਸੇ ਦੇ ਘਰ ਵਿੱਚੋਂ ਚੋਰੀ ਕਰਦਾ, ਤੇ ਲੁਟੇਰਾ ਜਿਹੜਾ ਨਾ ਉਹ ਜਦੋਂ ਲੁੱਟ ਪਾਉਂਦਾ ਫਿਰ ਅੱਖਾਂ ਦੇ ਸਾਹਮਣੇ ਉਹ ਬੰਦੇ ਨੂੰ ਮਾਰ ਕੇ ਵੀ ਸਭ ਕੁਝ ਲੈ ਜਾਂਦਾ। ਤੇ ਠੱਗ ਵਿੱਚ ਥੋੜਾ ਜਿਹਾ ਫਰਕ, ਉਹ ਮਾਰਦਾ ਨਹੀਂ, ਉਹ ਬੰਦੇ ਦੀਆਂ ਅੱਖਾਂ ਸਾਹਮਣੇ ਉਹਨੂੰ ਭੁਲੇਖੇ ਵਿੱਚ ਪਾ ਕੇ ਹੱਥ ਦੀ ਛਪਾਈ ਨਾਲ ਸਭ ਕੁਝ ਠੱਗ ਲਿਜਾਂਦਾ। ਸਾਹਿਬ ਕਹਿੰਦੇ ਨੇ ਜਿਹੜਾ ਠੱਗ ਹੈ ਉਹਦੇ ਕੋਲ ਇੱਕ ਬੂਟੀ ਹੈ, ਰਸਤੇ ਵਿੱਚ ਉਹਨਾਂ ਨੇ ਕਿਸੇ ਰਾਹੀ ਨੂੰ ਇਕੱਲੇ ਨੂੰ ਤੱਕਣਾ, ਉਹਦੇ ਨਾਲ ਹਮਦਰਦੀ ਪ੍ਰਗਟ ਕਰਨੀ, ਤੇ ਪਰਤ ਕੇ ਆਪਣੇ ਵੱਲੋਂ ਜਦੋਂ ਉਹਦੇ ਨਾਲ ਸਾਂਝ ਪੈ ਜਾਣੀ, ਕੁਝ ਸਫ਼ਰ ਤੁਰਨਾ ਤੇ ਇਕੱਠਿਆਂ ਖਾਣ ਪੀਣ ਲੱਗਣਾ, ਤੇ ਠੱਗ ਨੇ ਉਹ ਜਿਹੜੀ ਠਗੌਰੀ ਸੀ ਨਾ ਰਾਈ ਨੂੰ ਖਵਾ ਦੇਣੀ, ਠੱਗ ਬੂਟੀ ਉਹਨੂੰ ਦੇ ਦੇਣੀ ਭੋਜਨ ਅੰਦਰ, ਤੇ ਜਦੋਂ ਉਹਨੇ ਠੱਗ ਬੂਟੀ ਖਾਣੀ ਉਹਦਾ ਨਸ਼ਾ ਚੜ੍ਹਨਾ, ਉਹਨੇ ਬੇਹੋਸ਼ ਹੋ ਜਾਣਾ ਤੇ ਉਸ ਠੱਗ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਹਦੀ ਜੇਬ ਨੂੰ ਸਾਫ਼ ਕਰਕੇ ਅੱਗੇ ਨਿਕਲ ਜਾਣਾ। ਸਾਹਿਬ ਕਹਿੰਦੇ ਵਾਹਿਗੁਰੂ ਤੂੰ ਵੀ ਤਾਂ ਇੱਕ ਠੱਗ ਏ, ਦੇਖ ਮਾਇਆ ਦਾ ਮੋਹ ਤੂੰ ਇੱਕ ਠੱਗ ਬੂਟੀ ਬਣਾਈਏ, ਹਰ ਇੱਕ ਨੂੰ ਖਵਾਉਣਾ ਪਿਆ ਤੇ ਦੇਖ ਤੇਰੀ ਬੂਟੀ ਨੂੰ ਖਾ ਕੇ ਲੋਕ ਬੇਹੋਸ਼ੀ ਵਿੱਚ ਡਿੱਗੇ ਨੇ, ਪਰ ਇੱਕ ਗੱਲ ਯਾਦ ਰੱਖੀ ਮੈਂ ਠੱਗ ਬੂਟੀ ਬਣਾਉਣ ਵਾਲੇ ਠੱਗ ਨਾਲ ਸਾਂਝ ਪਾ ਲਈਏ ਤੇ ਹੁਣ ਮੈਨੂੰ ਸਮਝ ਪੈ ਗਈ ਇਹਦੇ ਵਿੱਚ ਅਸਲੀਅਤ ਹੈ ਕਿ। ਸਾਹਿਬ ਕਹਿੰਦੇ ਨੇ ਜਿਹੜਾ ਸੁਪਨੇ ਤੋਂ ਯਾਦ ਪੈਂਦਾ ਉਹ ਦੁਨੀਆਂ ਨੂੰ ਨਾਸ਼ਮਾਨ ਸਮਝਦਾ, ਮਾਇਆ ਦੀ ਨੀਂਦ ਤੋਂ ਜਿਹੜਾ ਉੱਠਦਾ। ਵਿਦਵਾਨ ਸੱਜਣ ਕਈ ਵਾਰੀ ਸਮਝਾਉਣ ਲਈ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਸੰਸਾਰ ਵੀ ਸੁਪਨਾ ਤੇ ਰਾਤ ਸੁੱਤਿਆਂ ਵੀ ਇੱਕ ਸੁਪਨਾ ਆਪਾਂ ਤੱਕਨੇ ਹਾਂ। ਬੜਾ ਪਿਆਰਾ ਬਚਨ ਕੀਤਾ ਗੁਰਮੁਖ ਪਿਆਰੇ ਇੱਕ ਨੇ, ਉਹ ਕਹਿੰਦਾ ਸਮਝਾਉਣ ਦੀ ਖਾਤਰ ਕਿਸੇ ਬਾਦਸ਼ਾਹ ਦਾ ਇੱਕ ਲੋਤਾ ਪੁੱਤਰ ਏ ਤੇ ਉਹ ਬਿਮਾਰ ਏ, ਵੈਦ ਹਕੀਮ ਜਿਹੜੇ ਨੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਹਦੇ ਬਚਨ ਦੀ ਉਮੀਦ ਕੋਈ ਨਹੀਂ। ਤੇ ਕਹਿੰਦੇ ਨੇ ਉਸ ਵਕਤ ਜਦੋਂ ਕੋਈ ਵੀ ਆਸ ਨਹੀਂ ਦੁਨੀਆਂ ਦੀ ਇਸ ਹਕੀਮ ਨੂੰ, ਇਸ ਵੈਦ ਨੂੰ, ਜਾਂ ਕੋਈ ਵੀ ਦੁਨੀਆਂ ਦਾ ਡਾਕਟਰ ਵੈਦ ਹਕੀਮ ਇਸ ਬੱਚੇ ਨੂੰ ਬਚਾ ਸਕੇ, ਤੇ ਉਸ ਵਕਤ ਕਹਿੰਦੇ ਨੇ ਇਹ ਬਾਦਸ਼ਾਹ ਜਿਹੜਾ ਆਪਣੇ ਪੁੱਤਰ ਨੂੰ ਅੱਧਾ ਪਿਆਰ ਕਰਦਾ, ਪੁੱਤਰ ਦੇ ਮੰਜੇ ਦੇ ਕੋਲ ਬੈਠਾ, ਅੰਤਲੇ ਸਵਾਸਾਂ ਤੇ ਪੁੱਤਰ ਅੰਦਰ ਦੁੱਖ ਏ, ਤੇ ਕਈ ਵਾਰੀ ਬੰਦੇ ਨੂੰ ਦੁੱਖ ਅੰਦਰ ਵੀ ਗਹਿਰੀ ਨੀਂਦ ਆ ਜਾਂਦੀ। ਕਹਿੰਦੇ ਨੇ ਦੁਖੀ ਏ, ਪੁੱਤਰ ਦੇ ਮੰਜੇ ਕੋਲ ਬੈਠੇ ਨੂੰ ਨੀਂਦ ਆ ਗਈ ਏ, ਤੇ ਨੀਂਦ ਵਿੱਚ ਸੁਪਨਾ ਆਇਆ ਕੀ ਤੱਕਦਾ ਮੈਂ ਬਾਦਸ਼ਾਹ ਵਾਂ, ਮੇਰੇ ਘਰ ਦੇ ਅੰਦਰ ਪੁੱਤਰ ਨੇ, 6 ਪੁੱਤਰ ਨੇ, ਅੱਗੋਂ ਪੋਤਰੇ ਨੇ, ਮੇਰਾ ਬਾਗ ਪਰਿਵਾਰ ਵੱਡਾ ਏ, ਉਹਨਾਂ ਵਿੱਚ ਬੈਠ ਕੇ ਮੈਂ ਭੋਜਨ ਛਕਣਾ, ਉਹਨਾਂ ਵਿੱਚ ਹੱਸਣਾ ਖੇਡਣਾ ਵਾਂ। ਤੇ ਕਹਿੰਦੇ ਨੇ ਜਦੋਂ ਇਹ ਸੁਪਨਾ ਤੱਕਦਾ ਪਿਆ ਅਚਨਚੇਤ ਉੱਚੀ ਸਾਰੀ ਚੀਕ ਇਹਦੇ ਕੰਨਾਂ ਵਿੱਚ ਸੁਣਾਈ ਦਿੱਤੀ, ਤੇ ਉਹ ਆਵਾਜ਼ ਕਿਸੇ ਹੋਰ ਦੀ ਨਹੀਂ, ਉਹਦੀ ਪਤਨੀ ਦੀ ਆਵਾਜ਼ ਸੀ। ਭੁੱਬਾਂ ਨਿਕਲ ਗਈਆਂ, ਰਾਜੇ ਦੀ ਅੱਖ ਖੁੱਲ੍ਹੀ, ਪਰ ਇਹ ਰੋਇਆ ਨਹੀਂ, ਮੁਸਕਰਾ ਪਿਆ। ਤੇ ਇਹਦੀ ਪਤਨੀ ਨੇ ਇੱਕ ਗੱਲ ਕਹੀ, ਕਹਿਣ ਲੱਗੀ ਜਵਾਨ ਪੁੱਤਰ ਦੀ ਮੌਤ ਹੋ ਗਈ ਤੇ ਤੇਰੇ ਚਿਹਰੇ 'ਤੇ ਮੁਸਕਰਾ ਤੇ ਤੇਰੀਆਂ ਅੱਖਾਂ ਵੀ ਚਮਕੇ। ਅਤੇ ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਸੋਚਣਾ ਪਿਆ ਹੁਣ ਮੈਂ 6 ਪੁੱਤਰਾਂ ਨੂੰ ਰੋਵਾਂ ਜਾਂ 1 ਨੂੰ ਰੋਵਾਂ, ਮੈਨੂੰ ਸਮਝ ਨਹੀਂ ਪੈਂਦੀ ਪਈ। ਉਹਨਾਂ ਕਿਹਾ 6 ਕਿਹੜੇ? ਕਹਿੰਦਾ ਜਦੋਂ ਨੀਂਦ ਆਈ ਸੁਪਨੇ ਵਿੱਚ ਤੱਕਿਆ ਮੇਰੇ 6 ਪੁੱਤਰ ਨੇ, ਮੈਂ ਪੋਤਰਿਆਂ ਵਿੱਚ ਆ ਬੜੇ ਸੁੱਖ ਨਾਲ ਬੈਠਾ ਵਾਂ, ਅਤੇ ਜਦੋਂ ਜਾ ਖੁੱਲ੍ਹੀ ਪਤਾ ਲੱਗਾ ਕਿ ਜਿਹੜਾ 1 ਸੀ ਉਹ ਵੀ ਮਰ ਗਿਆ, ਮੈਂ ਸੋਚਣਾ ਵਾਂ ਜੇ ਸੁੱਤਿਆਂ ਨੂੰ ਸੁਪਨਾ ਆਇਆ 6 ਦੇਖੇ ਨੇ ਉਹ ਛੱਡ ਕੇ ਚਲੇ ਗਏ, ਉਹ ਸੁੱਤਿਆਂ ਦਾ ਸੁਪਨਾ ਕੀ ਝੱਲੀਏ, ਇਹ ਜਾਗਦਿਆਂ ਦਾ ਸੁਪਨਾ ਹੀ, ਸੁਪਨੇ ਵਾਲੇ ਉਹ ਵੀ ਨਹੀਂ ਰਹੇ ਅਤੇ ਇਹਨੇ ਵੀ ਨਹੀਂ ਸੀ ਰਹਿਣਾ, ਦੇਖ ਸੁਪਨੇ ਨਾਲ ਲੇ ਪਾ ਕੇ ਕੇਵਲ ਦੁੱਖ ਹੀ ਪੱਲੇ ਪੈਂਦਾ। ਹਜ਼ੂਰ ਕਹਿ ਰਹੇ ਨੇ ਜਿਉਂ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾਣ, ਦੁਨੀਆਂ ਨੂੰ ਇਸ ਤਰ੍ਹਾਂ ਤੱਕੀ, ਇਸ ਤਰ੍ਹਾਂ ਦੇਖੀ। ਹਜ਼ੂਰ ਕਹਿੰਦੇ ਨੇ ਇਨ ਮੈਂ ਕੱਚ ਸਾਚੋ ਨਹੀਂ, ਇਹਦੇ ਵਿੱਚੋਂ ਕੁਝ ਸੱਚਾ ਨਹੀਂ। ਕੌਣ ਸੱਚਾ? ਸਾਹਿਬ ਕਹਿੰਦੇ ਨੇ ਨਾਨਕ ਬਿਨ ਭਗਵਾਨ ਵਾਹਿਗੁਰੂ ਤੋਂ ਬਿਨਾਂ ਕੁਝ ਅਕਲੀਅਤ ਨਹੀਂ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਉੱਚੀ ਆਵਾਜ਼ ਵਿੱਚ ਹੋਕਾ ਦੇਖ ਕੇ ਕਹਿੰਦੇ ਨੇ, ਆਖਦੇ ਨੇ ਭਲਿਆ ਕੋਈ ਸਥਿਰ ਰਹਿਣ ਵਾਲਾ ਨਹੀਂ ਹੂੰ। ਸਾਹਿਬ ਕਹਿੰਦੇ ਨੇ ਦੇਵ ਦਾਨ ਵਾਨਰਾ ਨਾ ਸਿੱਧ ਸਾਧ ਸਾ ਧਰਾ, ਅਸਤ ਏਕ ਡਿਗਰ ਕੋਈ, ਪਰ ਕਿੰਨੇ ਰਹਿਣਾ ਏਕ ਤੂੰ ਹੀ, ਏਕ ਤੂੰ ਹੀ, ਕੇਵਲ ਰਹਿਣ ਵਾਲੇ ਮੇਰੇ ਮਾਲਕ ਵਾਹਿਗੁਰੂ ਤੂੰ, ਮੈਂ ਤੇਰੇ ਤੋਂ ਬਿਨਾਂ ਸਭ ਕੁਝ ਝੂਠ। ਹਜ਼ੂਰ ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ ਫਿਰ ਜਿਹੜਾ ਬੰਦਾ ਸੁਪਨੇ ਵਿੱਚ ਖਚਿਤ ਹੋ ਜਾਂਦਾ, ਜਿਹੜਾ ਬੰਦਾ ਤਮਾਸ਼ੇ ਦੇ ਵਿੱਚ ਤਮਾਸ਼ੇ ਨੂੰ ਖੇਡਣ ਵਾਲਾ ਬਣ ਜਾਂਦਾ, ਉਹਦਾ ਕੀ ਹੁੰਦਾ? ਨਿਸ਼ਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ। ਕਹਿੰਦੇ ਨੇ ਫਿਰ ਦਿਨ ਰਾਤ ਬੰਦਾ ਜਿਹੜਾ ਮਾਇਆ ਦੀ ਖਾਤਰ ਡੋਲਦਾ। ਚੇਤੇ ਰੱਖਿਓ ਜਿਹਦੀ ਆਪਾਂ ਚੇਤ ਲੈਂਦੇ ਹਾਂ ਨਾ, ਉਹ ਜਿਹਾ ਸਾਡਾ ਜੀਵਨ ਬਣ ਜਾਂਦਾ। ਮਾਇਆ ਖੁਦ ਡੋਲਦੀ ਏ, ਮਾਇਆ ਕਦੀ ਸਥਿਰ ਨਹੀਂ ਰਹਿੰਦੀ। ਅਸੀਂ ਕਹਿੰਦੇ ਹਾਂ ਅੱਜ ਇਹਦੇ ਕੋਲੇ, ਕੱਲ ਉਹਦੇ ਕੋਲੇ, ਹਜ਼ੂਰ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਦਲ ਦੀ ਛਾਂ ਕਦੀ ਟਿਕੀ ਏ, ਹੜ ਦਾ ਪਾਣੀ ਕਦੀ ਟਿਕਿਆ, ਰੁੱਖ ਦੀ ਛਾਂ ਕਦੀ ਟਿਕੀ ਏ। ਸਾਹਿਬ ਕਹਿੰਦੇ ਨੇ ਜਿਹੜੀ ਆਪ ਟਿਕੀ ਨਹੀਂ, ਜਿਹੜੀ ਆਪ ਡੋਲਦੀ ਏ, ਤੈਨੂੰ ਕਿੱਥੋਂ ਅਡੋਲਤਾ ਦੇ ਦੇ? ਤੇ ਜੇ ਕੋਈ ਕਹਿ ਮੈਂ ਇਹਦੀ ਤੇਤ ਵਿੱਚੋਂ ਅਡੋਲਤਾ ਲੈਣੀ ਏ, ਤੇ ਅੱਜ ਸਪੀਕਰਾਂ ਕਦੀ ਡੋਲਦੀ ਹੋਈ ਮਾਇਆ ਨੇ ਕਿਸੇ ਨੂੰ ਟਿਕਾਓ ਨਹੀਂ ਜੇ ਦਿੱਤਾ। ਆਪਾਂ ਦੇਖੀਏ ਜੇ ਕੋਈ ਬੰਦਾ ਗੱਡੀ 'ਤੇ ਸਫ਼ਰ ਕਰਦਾ, ਤੇ ਇਹ ਕਹੀਦਾ ਮੈਂ ਸਫ਼ਰ ਨਹੀਂ ਕਰਨਾ, ਮੈਂ ਆਪਣੇ ਆਪ ਨੂੰ ਟਿਕਾ ਕੇ ਰੱਖਣਾ। ਤੇ ਵੇਖਣ ਵਾਲੇ ਹੱਸ ਕੇ ਕਹਿਣਗੇ ਤੂੰ ਜਿੰਨਾ ਮਰਜ਼ੀ ਕਹੀਦਾ, ਜਿਹਦੀ ਟੇਕ ਲੈ ਕੇ ਤੂੰ ਸਫ਼ਰ ਕਰਨਾ ਇਹ ਤਾਂ ਆਪ ਖੁਦ ਦੌੜਦੀ ਪਈ ਏ, ਤੇ ਜਿਹਦੀ ਟੇਕ ਲੈ ਕੇ ਤੂੰ ਬੈਠਾ ਤੂੰ ਵੀ ਨਾਲ ਦੌੜਨਾ। ਜਿਹੜੀ ਆਪ ਮਾਇਆ ਡੋਲਦੀ ਏ ਤੈਨੂੰ ਅਡੋਲਤਾ ਕਿੱਥੋਂ ਦੇ ਦੇਗੀ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਹੈ, ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ ਹੈ, ਮੈਂ ਅਰਜ਼ ਕਰ ਰਿਹਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਦਿਨ ਰਾਤ ਬੰਦਾ ਡੋਲਦਾ ਅਡੋਲਤਾ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਮਾਇਆ ਤੂੰ ਕਈ ਤਰੀਕਿਆਂ ਨਾਲ ਆਈ। ਉਹਨਾਂ ਦਾ ਬਚਨ ਕਬੀਰ ਆਈ ਮੁਝੇ ਪੈ ਮੇਰੇ ਉੱਤੇ ਵੀ ਆਈ, ਅਣਖ ਕਰੇ ਕਰ ਭੇਸ਼ ਕਈ ਤਰ੍ਹਾਂ ਦੇ ਲਿਬਾਸ ਪਾ ਕੇ ਆਈ, ਕਈ ਤਰ੍ਹਾਂ ਦੇ ਪਹਿਰਾਵੇ ਪਾ ਕੇ ਆਈ। ਤੇ ਮਾਇਆ ਕਈ ਢੰਗਾਂ ਨਾਲ ਆ ਗਈ, ਕਦੀ ਦੁਨੀਆਦਾਰ ਬਣ ਕੇ ਚੰਬੜੀ ਕਦੀ ਧਰਮੀ ਬਣ ਕੇ ਚੰਬੜ ਗਈ। ਸਾਹਿਬ ਕਹਿੰਦੇ ਨੇ ਕਬੀਰ ਆਈ ਮੁਝੇ ਪੈ ਅਣਖ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ, ਸਾਨੂੰ ਸਾਡੇ ਗੁਰੂ ਨੇ ਰੱਖ ਲਿਆ। ਉਨ ਕੀਨੂੰ ਆਦੇਸ਼ ਜਿਹੜੀ ਮਾਇਆ ਲੋਕਾਂ ਨੂੰ ਰੁਲਾਉਂਦੀ ਪਈ ਸੀ। ਭਗਤ ਕਬੀਰ ਸਾਹਿਬ ਕਹਿਣ ਲੱਗੇ ਜਾਣ ਲੱਗਿਆ ਮੈਨੂੰ ਨਮਸਕਾਰਾ ਕਰ ਗਈ, ਮੇਰੇ ਸਾਹਮਣੇ ਚੁੱਕ ਗਈ ਏ। ਹੁਣ ਜੇ ਟੇਕ ਮਾਇਆ ਦੀ ਏ ਅਡੋਲਤਾ ਨਹੀਂ, ਜੇ ਟੇਕ ਆਪਾਂ ਗੁਰੂ ਦੀ ਲਾਂਗੇ ਵਾਹਿਗੁਰੂ ਦੀ ਲਾਂਗੇ ਮਾਇਆ ਵਿੱਚ ਵੀ, ਤੇ ਗੁਰੂ ਕਿਰਪਾ ਕਰਕੇ ਮਾਇਆ ਵਿੱਚ ਵੀ ਫਿਰ ਅਡੋਲਤਾ ਬਚੇਗਾ। ਹੁਣ ਇੱਕ ਬੜਾ ਪਿਆਰਾ ਬਚਨ ਆਉਂਦਾ ਹਜ਼ੂਰ ਦੀ ਬਾਣੀ ਵਿੱਚ, ਸਾਹਿਬ ਕਹਿੰਦੇ ਮਤ ਕੋਈ ਕਹਿ ਕਿ ਮੈਂ ਅਡੋਲ ਹਾਂ। ਜੇ ਗੁਰੂ ਨਾਨਕ ਸਾਹਿਬ ਰਾਮਕਲੀ ਰਾਗ ਵਿੱਚ ਇਹ ਬਚਨ ਕਰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੈ ਮਤ ਜਾਈ। ਦੇਖੋ ਸਾਹਿਬ ਗੁਰੂ ਨਾਨਕ ਸਾਹਿਬ ਸਮਰੱਥ ਗੁਰੂ ਨੇ ਕਹਿੰਦੇ ਨੇ ਹਮ ਡੋਲਤ ਬੇੜੀ ਪਾਪ ਭਰੀ ਹੈ, ਸਾਡੇ ਜੀਵਨ ਦੀ ਬੇੜੀ ਪਾਪਾਂ ਨਾਲ ਭਰੀ ਪਈ ਏ। ਤੇ ਦਾਤਾ ਜੀ ਇਹ ਟਿੱਕੀ ਨਹੀਂ ਡੋਲਦੀ ਪਈ ਏ, ਪਵਣ ਲੱਗੈ ਮਤ ਜਾਈ। ਪਵਣ ਦਰ ਤੇ ਮਾਇਆ ਦਾ ਸਿੱਧ ਭੇਟਣ ਕੋ ਆਏ ਨਿਚੋ ਦੇ ਵਡਿਆਈ, ਹੇ ਮੇਰੇ ਮਾਲਕ ਤੇਰੇ ਦਰਸ਼ਨ ਕਰ ਲਈ ਆਏ ਹਾਂ, ਦੁਨੀਆਂ ਤੇ ਆਏ ਤੇਰੀ ਪ੍ਰਾਪਤੀ ਲਈ ਸਾਂ, ਪਰ ਇਹਨੇ ਸਾਨੂੰ ਡੁਲਾ ਦਿੱਤਾ। ਸਾਧ ਸੰਗਤ ਇਹ ਹੀ ਬਚਨ ਬਾਬਾ ਨਾਮਦੇਵ ਜੀ ਨੇ ਕਹਿਣ ਲੱਗੇ ਦਾਤਿਆ ਬੜਾ ਡੁਲਾਉਂਦੀ ਏ ਬਚਨ ਕੀਤਾ। ਕਹਿਣ ਲੱਗੇ ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਣੂ ਬਾਪ ਬੀਠਲਾ ਬਾਂਹ ਦੇ। ਕਿੰਨਾ ਕੁ ਡੁਲਾਉਂਦੀ ਪਈ ਏ, ਲੋਭ ਲਹਿਰ ਅਸ ਨਿਚਰ ਬਾਜਾ ਕਾਇਆ ਡੁੱਬੈ ਕੇਤਵਾ ਸੰਸਾਰ ਸਮੁੰਡੇ ਤਾਰ ਕੁਬਿੰਦੇ, ਤਾਰ ਲੈ ਬਾਪ ਬੀਠਲਾ ਅਨਲ ਬੇੜਾ ਹੋ ਖੇਵ ਨਾ ਸਾਕੂ। ਦੇਖ ਇਹ ਬੇੜਾ ਹੁਣ ਝੱਖੜ ਵਿੱਚ ਡੁੱਬਣ ਲੱਗਾ, ਇਹਨੂੰ ਅਡੋਲਤਾ ਨਹੀਂ ਮਿਲਦੀ ਪਈ, ਕਿਰਪਾ ਕਰਕੇ ਮੈਨੂੰ ਅਡੋਲਤਾ ਬਖਸ਼ੇਗਾ। ਉਹਨਾਂ ਨੇ ਫਿਰ ਇੱਕ ਬਾਣੀ ਵਿੱਚ ਆਪਣੀ ਵਿੱਚ ਉਦਾਹਰਣ ਦਿੱਤੀ, ਗੌਂਡ ਰਾਗ ਦਾ ਇਹ ਸ਼ਬਦ ਏ ਮੋਕੋ ਤਾਰ ਲੇ ਰਾਮਾ ਤਾਰ ਲੇ। ਇਹਦੇ ਵਿੱਚ ਇੱਕ ਬਚਨ ਕਰਦੇ ਨੇ ਜਹਾਂ ਜਹਾਂ ਧੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ, ਜਿੱਥੇ ਜਿੱਥੇ ਤੂੰ ਨਾਰਦ ਨੂੰ ਧਰੂ ਨੂੰ ਟਿਕਾ ਦਿੱਤਾ। ਹੁਣ ਜਦੋਂ ਨਾ ਸ਼ਬਦ ਧਰੂ ਵਰਤਿਆ ਨਾ ਤੇ ਉਦੋਂ ਵੀ ਬਾਣੀ ਵਿੱਚੋਂ ਖਿਆਲ ਆਇਆ ਮਨਾ, ਦੇਖ ਧਰੂ ਨੇ ਵੀ ਪਹਿਲਾਂ ਟੇਕ ਲਈ ਸੀ ਕੇਵਲ ਮਾਇਆ ਦੀ ਕਿ ਮੈਂ ਆਪਣੇ ਬਾਪ ਦਾ ਰਾਜ ਲੈਣਾ, ਤੇ ਮਾਂ ਨੇ ਇੱਕ ਗੱਲ ਕਹੀ ਸੀ ਪੁੱਤਰਾ ਜਿਹਦੀ ਟੇਕ ਲੈਣਾ ਪਿਆ ਇਹ ਤੇਰੇ ਜੀਵਨ ਨੂੰ ਤਬਾਹ ਕਰ ਦੇਗੀ ਤੈਨੂੰ ਡੁਲਾਏਗੀ। ਜੇ ਤੂੰ ਰਾਜ ਲੈਣਾ ਚਾਹੁੰਦਾ ਤੇ ਟੇਕ ਉਹਦੀ ਲੈ ਜਿਹਨੇ ਅਡੋਲ ਰਹਿਣਾ, ਕਿਉਂਕਿ ਜਿਹਨੇ ਕੱਲ ਨੂੰ ਖੁਦ ਡੋਲ ਜਾਣਾ ਤੈਨੂੰ ਉਹਨੇ ਕਿੱਥੇ ਅਡੋਲਤਾ ਬਖਸ਼ ਦੇਣੀ। ਭਾਈ ਗੁਰਦਾਸ ਹੋਰਾਂ ਨੇ ਬੜਾ ਸੋਹਣਾ ਜ਼ਿਕਰ ਕੀਤਾ, ਜਦੋਂ ਉਹਨਾਂ ਦੀ ਦਸਵੀਂ ਪਾਰ ਵਾਰ ਪੜ੍ਹਨੀ ਆ ਪਹਿਲੀ ਪੌੜੀ ਇਹ ਵੇ, ਜਦੋਂ ਅਸੀਂ ਪੜ੍ਹਨੀ ਆ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਪੁੱਛਣ ਦਿੱਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਲਿੱਕਾ ਮਾਂ ਪੁੱਛੇ ਤੂੰ ਸਾਵਣੀ ਹੈ ਕੇ ਤਰੀਤਾ। ਕਹਿਣ ਲੱਗੀ ਸਾਵਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਤੇ ਅੱਗੇ ਫਿਰ ਇੱਕ ਫੁਰਨਾ ਉੱਠਿਆ ਸੀ ਮਾਂ ਕਿਸ ਉਦਮ ਤੇ ਰਾਜ ਮਿਲੇ ਜਿਸ ਤਖ਼ਤ ਤੋਂ ਅੱਜ ਧੱਕੇ ਪਏ ਨੇ, ਇਹ ਤਖ਼ਤ ਕਿਵੇਂ ਮਿਲੇਗਾ, ਕਿੰਨੀ ਕੁ ਮਾਇਆ ਇਕੱਠੀ ਕਰਾਂ ਕਿੰਨੀ ਕੁ ਦੌਲਤ ਇਕੱਠੀ ਕਰਾਂ, ਮੈਨੂੰ ਇਹ ਰਾਜ ਮਿਲ ਗਿਆ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਖੋਣਾ ਨੀਤਾ ਮੰਗਦਾ ਰਾਜ ਪਿਆ ਹੈ ਰਾਜ ਦਾ ਸੰਬੰਧ ਕੇਵਲ ਮਾਇਆ ਨਾਲ ਏ। ਤੇ ਮਾਂ ਬੜੀ ਸਿਆਣੀ ਸੀ ਕਹਿਣ ਲੱਗੀ ਪੁੱਤਰਾ ਨਿਸ ਦਿਨ ਮਾਇਆ ਕਾਰਨੇ ਵਾਲੀ ਕਿਤੇ ਗੱਲ ਨਾ ਹੋ ਜਾਏ, ਜੇ ਤੂੰ ਕੁਝ ਰਾਜ ਲੈਣਾ ਚਾਹੁੰਦਾ ਤੇ ਬੱਚਿਆ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪਵਿੱਤਰ ਉਹਦੀ ਟੇਕ ਲੈ ਖਾਂ ਜਿੰਨੇ ਅਡੋਲ ਰਹੇ ਜਿੰਨੇ ਕਦੀ ਡੋਲਣਾ ਨਹੀਂ। ਸਾਹਿਬ ਜੀ ਭਾਈ ਗੁਰਦਾਸ ਕਹਿੰਦੇ ਨੇ ਤੁਰਿਆ ਸੀ ਕੇਵਲ ਇਸ ਟੇਕ ਨੂੰ ਲੈ ਕੇ ਮਾਲਕਾ ਨਾਮ ਤੇਰੇ ਦੀ ਟੇਕ ਨਾਲ ਰਾਜ ਲੈਣਾ। ਪਰ ਵੇਖੋ ਮਾਲਕ ਨੇ ਕਿਰਪਾ ਕੀ ਕੀਤੀ, ਕਹਿਣ ਲੱਗੇ ਬਾਹਰ ਚੱਲਿਆ ਕਰਨ ਤੱਕ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਉ ਰਸ ਪੀਤਾ। ਅੱਗੇ ਕਹਿੰਦੇ ਨੇ ਜਦੋਂ ਨਾਮ ਦੀ ਟੇਕ ਲੈ ਲਈ ਤੇ ਫਿਰ ਕੀ ਹੋਇਆ, ਮਾਇਆ ਪਿੱਛੇ ਤੁਰੀ ਤੇ ਕਹਿਣ ਲੱਗੇ ਪਿੱਛੋਂ ਰਾਜੇ ਸੱਦਿਆ, ਅਵਚਲ ਰਾਜ ਕਰੋ ਨਿਤ ਨੀਤਾ, ਕਿ ਪੁੱਤਰ ਤੂੰ ਅਵਚਲ ਰਾਜ ਕਰ, ਗੱਦੀ ਤੈਨੂੰ ਦਿੱਤੀ। ਤੇ ਫਿਰ ਅੱਗੋਂ ਮਨ ਵਿੱਚ ਆਇਆ, ਮਣਾ ਜੇ ਅਜੇ ਚਾਰ ਕਦਮ ਤੁਰਿਆ ਤੇ ਪਦਵੀ ਤੇਰੇ ਪਿੱਛੇ ਆਉਂਦੀ ਪਈ ਏ, ਜੇ ਤੂੰ ਬਾਕੀ ਮੰਜ਼ਿਲ ਤੇ ਪਹੁੰਚ ਗਿਆ ਤੇ ਫਿਰ ਮਾਲਕ ਕਿੰਨੀ ਕੁ ਅਡੋਲਤਾ ਦੇਗਾ। ਤੇ ਜਦੋਂ ਉਹਦੀ ਅਡੋਲਤਾ ਨੂੰ ਤੱਕਿਆ ਤੇ ਭਗਤ ਨੇ ਵੀ ਕਹਿ ਦਿੱਤਾ, ਜਾਂ ਧਰੂ ਨਾਰਦ ਏਕੇ ਨੈ ਟਿਕਾਵੋ ਮੋਹੇ। ਇਹ ਬਚਨ ਗੁਰੂ ਤੇਗ ਬਹਾਦਰ ਨੇ ਕਿਹਾ, ਹੁਣੇ ਅਸੀਂ ਸਰਵਣ ਕੀਤਾ, ਅਟਲ ਭਇਓ ਧਰੂ ਜਾਂ ਕਹਿ ਸਿਰ ਸਿਮਰਨ, ਅਟਲ ਦਰ ਤੇ ਜਿਹਨੇ ਡੋਲਣਾ ਨਹੀਂ ਜਿਹਨੇ ਡਿੱਗਣਾ ਨਹੀਂ, ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਹਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ, ਮਾਇਆ ਡੁਲਾਉਂਦੀ ਏ ਪਰ ਸਤਿਗੁਰੂ ਅਡੋਲਤਾ ਕਿਵੇਂ ਮਿਲੇ। ਕਬੀਰ ਸਾਹਿਬ ਦਾ ਬਚਨ ਹੈ, ਜੇ ਉਹ ਕਹਿੰਦੇ ਨੇ ਕਬੀਰ ਆਈ ਮੁਝੈ ਤੈ, ਉਹਨੇ ਇੱਕ ਬਚਨ ਕੀਤਾ, ਕਹਿੰਦੇ ਨੇ ਕਬੀਰ ਮਾਇਆ ਚੋਰਤੀ ਮੁਸ ਮੁਸ ਲਾਵੈ ਹਾਟ। ਬੜਾ ਪਿਆਰਾ ਸ਼ਲੋਕ ਏ, ਕਹਿੰਦੇ ਨੇ ਮਾਇਆ ਚੋਰਤੀ ਏ ਮੁਸ ਮੁਸ ਦਰ ਤੇ ਠੱਗ ਠੱਗ ਕੇ ਵੱਡੇ ਵੱਡੇ ਬੰਦਿਆਂ ਨੂੰ ਡੁਲਾਉਂਦੀ ਏ ਤੇ ਆਪਣੀ ਦੁਕਾਨ ਵਿੱਚ ਫਿੱਟ ਕਰਕੇ ਕਹਿੰਦੀ ਹੈ, ਦੁਨੀਆਂ ਦੇ ਲੋਕੋ ਇਹਨਾਂ ਬੰਦਾ ਤੇ ਭਰੋਸਾ ਕਰਦੇ ਸੋ, ਦੇਖੋ ਜਿਨ੍ਹਾਂ ਤੇ ਭਰੋਸਾ ਕਰਦੇ ਸੋ ਉਹਨਾਂ ਨੂੰ ਮੈਂ ਆਪਣੀ ਦੁਕਾਨ ਦੇ ਭਾਂਡਿਆਂ ਵਿੱਚ ਬੰਦ ਕਰ ਲਿਆ। ਮੁਸ ਮੁਸ ਲਾਵੈ ਹਾਟ, ਇਹ ਵੀ ਮੇਰੇ ਦੁਕਾਨ ਦੀ ਸਜਾਵਟ ਬਣ ਚੁੱਕੇ ਨੇ। ਉਹਨਾਂ ਨੇ ਇੱਕ ਗੱਲ ਕੀ ਕਹਿਣ ਲੱਗੇ, ਮੁਸ ਮੁਸ ਲਾਵੈ ਹਾਟ ਏਕ ਕਬੀਰਾ ਨਾ ਮੁਸੈ। ਕਹਿੰਦੇ ਨੇ ਸਵਾਦ ਤੇ ਤਾਂ ਜੇ ਕਬੀਰ ਨੂੰ ਤੂੰ ਠੱਗ ਕੇ ਆਪਣੀ ਦੁਕਾਨ ਦੀ ਸਜਾਵਟ ਬਣਾਏ ਤਾਂ। ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰੇ ਬਾਤ। ਫਿਰ ਅੱਗੇ ਉਹਨਾਂ ਨੂੰ ਪੁੱਛਿਆ, ਕਬੀਰ ਸਾਹਿਬ ਸਭ ਕੁਝ ਛੱਡ ਦਈਏ। ਉਹਨਾਂ ਨੇ ਬੜੇ ਕਮਾਲ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਕਬੀਰ ਮਾਇਆ ਡੋਲਨੀ, ਇੱਥੇ ਡੋਲਨੀ ਦਰ ਤੇ ਡੋਲਣ ਵਾਲੀ ਨਹੀਂ, ਇੱਥੇ ਡੋਲਨੀ ਦਰ ਤੇ ਦੁੱਧ ਦੀ ਚਾਟੀ ਏ। ਪਰ ਇੱਕ ਕੰਮ ਕਰ ਲਈ, ਦੁੱਧ ਦੀ ਚਾਟੀ ਦਾ ਲਾਭ ਤਾਂ ਏ ਜੇ ਤੂੰ ਰਿੜ ਕੇ ਉਹਦੇ ਵਿੱਚੋਂ ਮੱਖਣ ਕੱਢ ਲੈ। ਕਹਿੰਦੇ ਨੇ ਮਾਇਆ ਹੈ ਤਾਂ ਤੂੰ ਦੁੱਧ ਦੀ ਚਾਟੀ ਵਿਅਰਥ ਸੱਟਣ ਵਾਲੀ ਨਹੀਂ, ਪਰ ਤੂੰ ਉਹਨੂੰ ਫਲਨੀ ਏ ਜਿਹੜਾ ਪਵਨ ਚ ਭੋਲਣ ਹਾਰ, ਜਿਹੜਾ ਆਪਣੇ ਸਵਾਸਾਂ ਦੇ ਨਾਲ ਤੈਨੂੰ ਰਿੜਕਦਾ ਪਿਆ। ਰਿੜਕਣ ਦਾ ਮਤਲਬ ਜਿਹੜਾ ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਤੇ ਜਦੋਂ ਉਹ ਨਾਮ ਜਪਦਾ, ਕਹਿਣ ਲੱਗੇ ਕਬੀਰ ਮਾਇਆ ਡੋਲਣੀ ਪਵਨ ਚ ਭੋਲਣ ਹਾਰ, ਸੰਤੋ ਮਾਖਣ ਖਾਇਆ ਛਾਸ ਪੀਏ ਸੰਸਾਰ। ਤੇ ਪੁੱਛਿਆ, ਦਾਤਾ ਜੀ ਇਹ ਕਿਵੇਂ ਸਮਝ ਪਏ? ਤੇ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੁੰਦਾ ਹੈ, ਜਿਸ ਕਾ ਤਨ ਮਨ ਧਨ ਸਭ ਕਿਸ ਕਾ। ਧਨਾਤਰੀ ਰਾਗ ਦਾ ਬਚਨ, ਕਿਵੇਂ ਅਡੋਲਤਾ ਮਿਲੇ, ਕਿਵੇਂ ਅਸੀਂ ਅਡੋਲ ਹੋ ਜਾਈਏ? ਸਾਹਿਬ ਕਹਿ ਰਹੇ ਨੇ, ਜਿਸ ਕਾ ਤਨ ਮਨ ਧਨ ਸਭ ਕਿਸ ਕਾ। ਅਡੋਲਤਾ ਲੈਣੀ ਆ, ਪਹਿਲਾਂ ਇੱਕ ਗੱਲ ਕਹਿ ਦੇ, ਤਨ ਵੀ ਉਹਦਾ ਮਨ ਵੀ ਉਹਦਾ ਤੇ ਬਖਸ਼ੀ ਹੋਈ ਦੌਲਤ ਵੀ ਉਹਦੀ। ਜਿਸ ਕਾ ਤਨ ਮਨ ਧਨ ਸਭ ਕਿਸ ਕਾ, ਸੋਈ ਸੁਗੜ ਸੁਜਾਨੀ ਤਿਨੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੀਕੀ ਖਤਾਨੀ। ਨੀਕੀ ਦਰ ਤੇ ਸੋਹਣੀ, ਖਤਾਨੀ ਦਰ ਤੇ ਬਣ ਗਈ। ਕਹਿੰਦੇ ਨੇ ਬੜੀ ਸੋਹਣੀ ਵਿਦ ਬਣ ਗਈ ਕਿ ਮੇਰੇ ਮਾਲਕਾ ਤਨ ਮਨ ਧਨ ਜਦੋਂ ਤੈਨੂੰ ਦੇ ਦਿੱਤਾ, ਹੁਣ ਮੇਰਾ ਦੁੱਖ ਸੁੱਖ ਵੀ ਤਾਂ ਤੂੰ ਹੀ ਸੁਣਨਾ ਹੈ ਨਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੀਕੀ ਖਤਾਨੀ। ਅੱਗੇ ਕਹਿੰਦੇ ਨੇ ਜੀ ਕੀ ਏਕੈ ਹੀ ਪਹਿਮਾਨੀ, ਜੀ ਕੀ ਜਿੰਦ ਦੀ ਏਕੈ ਹੀ ਪਹਿਮਾਨੀ, ਏਕੈ ਦਰ ਤੇ ਇੱਕ ਅਕਾਲ ਪੁਰਖ ਵਾਹਿਗੁਰੂ, ਪਹਿਮਾਨੀ ਪਹਿਮਾਨੀ ਦਰ ਤੇ ਕੋਲ ਮੰਨੀ ਜਾਏਗੀ। ਹੇ ਮੇਰੀ ਜਿੰਦੇ ਤੇਰੀ ਅਰਦਾਸ ਕੇਵਲ ਇੱਕ ਦੇ ਅੱਗੇ ਮੰਨੀ ਜਾਣੀ ਆ। ਜੇ ਇੱਕ ਨੂੰ ਛੱਡਦੇ ਫਿਰ ਅਵਰ ਯਤਨ ਕਰ ਰਹੇ ਬੋ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਇੱਕ ਨੂੰ ਛੱਡ ਕੇ ਕਿਸੇ ਕੋਲ ਤੇਰੀ ਗੱਲ ਮੰਨੀ ਨਹੀਂ ਜਾਣੀ। ਮੈਂ ਅਰਜ਼ ਕਰ ਰਿਹਾ ਅਡੋਲਤਾ ਕਿਵੇਂ ਮਿਲੇ? ਸਾਹਿਬ ਕਹਿ ਰਹੇ ਨੇ, ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬੋ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਤੇ ਕਿਵੇਂ ਅਡੋਲਤਾ ਮਿਲੀ? ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਨਾਮ ਇੱਕ ਅਮੋਲਕ ਕੀਮਤੀ ਹੀਰਾ ਹੈ। ਗੁਰ ਦੀਨੋ ਮੰਤਾਨੀ, ਗੁਰੂ ਨੇ ਮੈਨੂੰ ਵਾਹਿਗੁਰੂ ਗੁਰਮੰਤਰ ਦੇ ਦਿੱਤਾ ਹੈ, ਕੀਮਤੀ ਹੀਰਾ ਦੇ ਦਿੱਤਾ ਹੈ। ਤੇ ਜਦੋਂ ਵਾਹਿਗੁਰੂ ਆ ਗਿਆ ਤੇ ਫਿਰ ਗੁਰੂ ਨੂੰ ਪੁੱਛਿਆ, ਦਾਤਾ ਕਦੀ ਡਿੱਗਾਂਗੇ ਤੇ ਨਹੀਂ ਨਾ? ਕਹਿਣ ਲੱਗੇ, ਸੱਜਣਾ ਜਿਹੜਾ ਨਾਮ ਤੇ ਲੜ ਮੈਂ ਤੈਨੂੰ ਲਾ ਚੱਲਿਆ, ਇਹਨੇ ਕਦੀ ਖੁਦ ਨਹੀਂ ਡਿੱਗਣਾ, ਤੇ ਜਿਹਦੀ ਤੂੰ ਟੇਕ ਲਏਗਾ ਜੇ ਇਹਨੇ ਨਹੀਂ ਡਿੱਗਣਾ ਤੇ ਤੂੰ ਵੀ ਕਦੀ ਨਹੀਂ ਡਿੱਗੇ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ, ਡਿੱਗੈ ਨਾ ਡੋਲੈ, ਨਾ ਜਿਹੜਾ ਸ਼ਬਦ ਦੇ ਦਿਲ ਹੀ ਦੀਪਕੇ, ਡਿੱਗੈ ਨਾ ਡੋਲੈ, ਦੋਨਾਂ ਪਾਸੇ ਲੱਗਣਾ, ਨਾ ਕਦੀ ਉਹ ਡਿੱਗਦਾ ਨਾ ਡੋਲਦਾ, ਡਿੱਗੈ ਨਾ ਡੋਲੈ, ਦਿਲ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਫਿਰ ਅੰਦਰ ਰੱਜ ਗਿਆ। ਸਾਹਿਬ ਕਹਿ ਰਹੇ ਨੇ, ਜੋ ਸੁਪਨਾ ਅਰ ਦੇਖਣਾ, ਉਹ ਮਨੁੱਖ ਦੁਨੀਆਂ ਦਾ ਤਮਾਸ਼ਾ, ਮਦਾਰੀ ਦੀ ਖੇਡ ਤੇ ਰਾਤ ਦਾ ਸੁਪਨਾ, ਜੇ ਇਹ ਇੱਕੋ ਜਿਹੇ ਨੇ, ਦੇਖਦਿਆਂ ਪਰਤ ਕੇ ਖਤਮ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਸ ਸੰਸਾਰ ਨੂੰ ਤੂੰ ਤੱਕਣਾ, ਇਹ ਵੀ ਸੁਪਨੇ ਤੇ ਤਮਾਸ਼ੇ ਤੋਂ ਵੱਧ ਨਹੀਂ। ਜੋ ਸੁਪਨਾ ਅਰ ਦੇਖਣਾ, ਐਸੇ ਜਾਗੋ ਜਾਣ, ਇਨ ਮੈਂ ਕਾ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਾਲ ਕਹਿ ਦਿੱਤਾ, ਨਿਤ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ, ਰੋਜ਼ ਡੋਲਦਾ ਪਿਆ, ਤੇ ਅਸਲੀਅਤ ਮਨ ਦਾ ਡੋਲਣਾ ਹੀ ਤਨ ਉੱਤੇ ਅਸਰ ਕਰਦਾ। ਅਸੀਂ ਬਾਣੀ ਪੜ੍ਹਨੇ ਆ ਨਾ, ਜਦੋਂ ਕਈ ਵਾਰੀ ਸੋਚਦੇ ਹਾਂ, ਜਿਹੜੇ ਇੰਨੇ ਇੰਨੇ ਕਮਾਈ ਵਾਲੇ ਪੁਰਸ਼ ਹੋਏ ਨੇ, ਜਿਵੇਂ ਆਪਣੇ ਸਿੱਖ ਇਤਿਹਾਸ ਨੂੰ ਲਵੋ, ਬਾਹਰ ਜਾਣ ਦੀ ਲੋੜ ਨਹੀਂ, ਜ਼ੁਲਮ ਤੇ ਤਨ ਤੇ ਹੋਏ ਨਾ, ਪਰ ਤਨ ਕਿਉਂ ਅਡੋਲ ਰਹਿ ਗਿਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਕਹਿਣ ਲੱਗੇ ਦਾ ਕਾਰਨ ਪਤਾ ਕੀ ਸੀ? ਮਨ ਅਡੋਲ ਸੀ। ਮਨ ਅਡੋਲ ਹੋਣ ਤਾਂ ਹੀ ਤਨ ਅਡੋਲ ਹੋ ਸਕਦਾ, ਜੇ ਮਨ ਡੱਕੋ ਡੋਲੇ ਖਾਂਦਾ ਤਨ ਨੇ ਅਡੋਲ ਨਹੀਂ ਹੋਣਾ। ਹਜ਼ੂਰ ਕਹਿੰਦੇ ਨੇ, ਮਨ ਨਾ ਡਿੱਗੈ, ਤਨ ਕਾਹੇ ਕੋ ਡਰਾਏ। ਜੇ ਮਨ ਨਹੀਂ ਡੋਲਦਾ ਤੇ ਤਨ ਕਿਵੇਂ ਡਿੱਗੇਗਾ, ਤੇ ਮਨ ਕਿਵੇਂ ਅਡੋਲ ਹੋਣਾ? ਚਰਨ ਕਮਲ ਚਿੱਤ ਰਹੇ ਉਸ ਮਨ, ਜਦੋਂ ਚਰਨ ਕਮਲਾਂ ਨਾਲ ਜੁੜ ਗਏ ਤੇ ਜਦੋਂ ਉਹ ਅਡੋਲਤਾ ਬਚਦਾ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਨੇ, ਦੇਖ ਪਿਆਰਿਆ, ਇੱਕ ਬੰਦਾ ਪਹਾੜ ਦੀ ਚੋਟੀ ਤੇ ਬੈਠਾ ਤੇ ਦੂਜੇ ਖਲੋਤੇ ਨੇ ਥੱਲੇ, ਤੇ ਥੱਲਿਓਂ ਆਵਾਜ਼ ਦੇ ਕੇ ਕਹਿਣ ਕਿ ਤੂੰ ਜਾ ਥੱਲੇ ਆ ਜਾ, ਨਹੀਂ ਤਾਂ ਅਸੀਂ ਪਹਾੜ ਨੂੰ ਉਲਟਾ ਦੇਣਾ। ਤੇ ਜਿਹੜਾ ਪਹਾੜ ਦਾ ਆਸਰਾ ਲੈ ਕੇ ਕਹਿੰਦਾ, ਗੱਲ ਇਵੇਂ ਮੇਰੇ ਤੱਕ ਤੇ ਤਾਂ ਹੀ ਪਹੁੰਚੋਗੇ ਨਾ ਜੇ ਪਹਾੜ ਨੂੰ ਸੱਟੋਗੇ ਤੇ। ਜੇ ਪਹਾੜ ਅਡੋਲੇ, ਜੇ ਪਹਾੜ ਨੇ ਕਦੀ ਡਿੱਗਣਾ ਨਹੀਂ, ਤੇ ਸੱਜਣੋ ਜਿਹਦੀ ਟੇਕ ਲਈ ਹੈ, ਮੈਨੂੰ ਕਿਵੇਂ ਡੇਕ ਸਕੋਗੇ? ਉਹਨਾਂ ਦਾ ਬਚਨ ਹੁੰਦਾ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੇ ਸੱਤਾ ਬਲਵੰਡ ਇਹ ਗੱਲ ਕਹਿੰਦੇ ਨੇ, ਗੁਰੂ ਅਮਰਦਾਸ ਬਾਪੂ, ਤੇਰੇ ਤੇ ਬੁਢੇਪਾ ਆ ਗਿਆ, ਅੱਜ ਕਿੱਲੀ ਨਾਲ ਠੋਕਰ ਵੱਜੀ, ਕਿੱਲੇ ਨਾਲ ਤੂੰ ਅੜ ਕੇ ਜ਼ਮੀਨ ਤੇ ਡਿੱਗਾ। ਤੇ ਲੋਕ ਕਹਿੰਦੇ ਨੇ, ਬੁੱਢਾ ਡੋਲ ਕੇ ਜ਼ਮੀਨ ਤੇ ਡਿੱਗ ਪਿਆ, ਅੱਜ ਬਜ਼ੁਰਗ ਢਹਿ ਪਿਆ ਜ਼ਮੀਨ ਤੇ। ਪਰ ਜਦੋਂ ਤੇਰੇ ਅੰਦਰ ਨੂੰ ਤੱਕਨੇ ਆ ਤੇ ਆਵਾਜ਼ ਆਉਂਦੀ ਏ ਕਿ ਝੱਖੜ ਵਾਓ ਨਾ ਡੋਲਈ, ਪਰਬਤ ਮੇਰਾਣ, ਤੂੰ ਤਾਂ ਅਡੋਲ ਪਹਾੜ, ਤੂੰ ਕਿਵੇਂ ਡੋਲ ਸਕਣਾ? ਜਿਤਨੇ ਮਰਜ਼ੀ ਝੱਖੜ ਚੱਲ ਜਾਣਾ। ਸਾਹਿਬ ਕਹਿ ਰਹੇ ਨੇ, ਨਿਤ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ, ਬੰਦਾ ਡੋਲਦਾ ਪਿਆ ਪਰ ਮੇਰੇ ਦਾਤਾ ਕੌਣ ਨਹੀਂ ਡੋਲਦੇ? ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਰੋੜਾਂ ਵਿੱਚੋਂ ਕਦੀ ਇੱਕ ਅੱਧਾ ਪੈਦਾ ਹੁੰਦਾ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਕੀਤ, ਜਿਹਦਾ ਚਿੱਤ ਨਾਮ ਵੀ ਜੁੜ ਜਾਏ, ਸਿਮਰਨ ਵੀ ਜੁੜ ਜਾਏ, ਉਹਨੂੰ ਗੁਰੂ ਕਿਰਪਾ ਕਰਕੇ ਅਡੋਲਤਾ ਬਖਸ਼ ਦਿੰਦੇ ਨੇ। ਪਿਆਰਿਓ, ਆਓ ਆਪਾਂ ਸੁਪਨੇ ਵਿੱਚ ਨਾ ਪਈਏ, ਜਿਹਨੇ ਸੁਪਨਾ ਰਚਿਆ ਉਹਦੇ ਵੱਲ ਝਾਤੀ ਮਾਰੀਏ, ਕਿਉਂਕਿ ਸੁਪਨਾ ਰਚਣ ਵਾਲਾ ਕਾਇਮ ਰਹਿਣਾ, ਸੁਪਨੇ ਨੇ ਬਿਲਤ ਜਾਣਾ। ਜਿਹਨੇ ਤਮਾਸ਼ਾ ਬਣਾਇਆ, ਤਮਾਸ਼ੇ ਵਿੱਚ ਪੈ ਕੇ ਤਮਾਸ਼ਾ ਨਾ ਬਣ ਜਾਈਏ, ਉਹਦੇ ਵੱਲ ਤੱਕੀਏ ਜਿਹਨੇ ਤਮਾਸ਼ਾ ਬਣਾਇਆ। ਜਿਹਨੇ ਸੰਸਾਰ ਨੂੰ ਰਚਿਆ, ਕੇਵਲ ਸੰਸਾਰ ਨੂੰ ਨਾ ਤੱਕੀਏ, ਉਸ ਕਰਤਾਰ ਨੂੰ ਤੱਕੀਏ ਜਿਹਨੇ ਸੰਸਾਰ ਨੂੰ ਰਚਿਆ। ਗੁਰੂ ਕਿਰਪਾ ਕਰੇ, ਸਾਨੂੰ ਵੀ ਅੰਦਰ ਦੀ ਅਟੋਲਤਾ ਨਾਮ ਦੀ ਦਾਤ ਬਖਸ਼ ਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3674 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ। ਉਸ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਲ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ਼ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆਹ ਵੇਖੋ ਮੇਰੇ ਕੋਲ ਲੱਕੜ ਦਾ ਸੋਟਾ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ। ਕਿਰਪਾਲ ਕੋ ਪਿਯੰ ਕੁੱਤ ਕੋ ਸੰਭਾਰੀ ਹਾਥੀ ਖਾਹ ਯਾਤ ਕੇ ਸੀਸ ਝਾਰੀ ਉੱਠੀ ਛਿੱਛ ਇੱਛੰ ਕਦਾ ਮੇਦ ਜੋਰੰ ਮਨੋਮਤ ਮਟਕੀ ਤਾਨ ਫੋਰਨ। ਕਹਿੰਦੇ ਨੇ ਕਿਰਪਾਲ ਚੰਦ ਉਦਾਸੀ ਜੀ ਨੇ ਆਏ ਜਰਨੈਲ ਹਯਾਤ ਖਾਂ ਦੇ ਸਿਰ ਅੰਦਰ ਐਸਾ ਕੁਟਕਾ ਮਾਰਿਆ, ਜਦ ਕੁਟਕਾ ਉਹਦੇ ਸਿਰ ਦੇ ਵਿੱਚ ਵੱਜਿਆ, ਸਾਹਿਬ ਕਹਿੰਦੇ ਨੇ ਮੈਂ ਠੀਕ ਕਹਿ ਰਿਹਾ, ਉੱਠੀ ਇੱਛਨ ਕਦਾ ਮੇਜ ਜੋਰੰ ਮਨੋ ਮਾਖੀਨ ਮਟਕੀ ਕੰਨ ਫੋਰਨ। ਜਦ ਸਿਰ ਦੇ ਵਿੱਚ ਛੋਟਾ ਵੱਜਿਆ ਤੇ ਉਹਦੇ ਵਿੱਚੋਂ ਮਗਧ ਦੀਆਂ ਛਿੱਟਾਂ ਇੰਜ ਬਾਹਰ ਆਈਆਂ ਜਿਵੇਂ ਕਿ ਭਗਵਾਨ ਕ੍ਰਿਸ਼ਨ ਨੇ ਆਪਣੀ ਮਾਂ ਦੀ ਮੱਖਣ ਵਾਲੀ ਮਟਕੀ ਫੋੜ ਦਿੱਤੀ ਹੋਵੇ। ਮਨੋ ਮਟਕੀ ਕੰਨ ਫੋਰਨ ਤਹਾਨੰਦ ਚੰਦਨ ਕੀਓ ਕੋਪ ਪਾਰੋ ਤਹਾਨੰਦ ਚੰਦਨ ਕੀਓ ਕੋਪ ਪਾਰੋ ਲਗਾਈ ਬਰਛੀ ਕਿਰਪਾਨ ਸਵਾਰੋ। ਸਤਿਗੁਰ ਦੇ ਦੀਵਾਨ ਨੰਦ ਚੰਦ ਜੀ ਕਹਿੰਦੇ ਨੇ ਕਿਰਪਾਲ ਚੰਦ ਉਦਾਸੀ ਵੱਲ ਆਉਂਦੇ ਆ, ਨਵਾਬ ਖਾਂ ਨੂੰ ਟੱਕਿਆ ਕਿ ਇਹਨਾਂ ਨੂੰ ਮਾਰਨ ਲਈ ਆ ਰਿਹਾ। ਕਹਿੰਦੇ ਨੇ ਦੀਵਾਨ ਨੇ ਅਗਾਂਹ ਵੱਧ ਕੇ ਵਾਰ ਕੀਤਾ, ਤਹਾਨੰਦ ਚੰਦਨ ਕੀਓ ਕੋ ਪਾਰੋ ਲਗਾਈ ਬਰਛੀ ਕਿਰਪਾਨ ਸਮਾਰੋ। ਨਵਾਬ ਖਾਂ ਬਚ ਗਏ, ਕਿਰਪਾਨ ਕੱਢ ਲਈ। ਜਦ ਕਿਰਪਾਨ ਕੱਢ ਕੇ ਜੰਗ ਕਰਨਾ ਸ਼ੁਰੂ ਕੀਤਾ, ਸਾਹਿਬ ਕਹਿੰਦੇ ਨੇ ਟੁੱਟੀ ਤੇਗ ਤਿੱਖੀ ਕੜੇ ਜੰਮ ਦੰਡਨ। ਉਹ ਤਿੱਖੀ ਤੇਗ ਵੀ ਟੁੱਟ ਗਈ ਜੰਗ ਕਰਦਿਆਂ, ਜਦ ਤੇਗ ਟੁੱਟ ਗਈ ਕੜੇ ਜੰਮ ਦੰਡਨ। ਇਹਨਾਂ ਆਪਣੀ ਕਟਾਰ ਕੱਢ ਲਈ, ਜਦ ਕਟਾਰ ਕੱਢੀ ਨਾ ਕਟਾਰ ਕੱਢ ਕੇ ਉਸਦੇ ਸੀਨੇ ਦੇ ਵਿੱਚ ਕੋਪ ਦਿੱਤੀ, ਉਸ ਨੂੰ ਮੈਦਾਨੀ ਜੰਗ ਅੰਦਰ ਲਿਟਾ ਦਿੱਤਾ ਤੇ ਸਤਿਗੁਰ ਖੁਸ਼ ਹੁੰਦੇ ਇਸ ਨੂੰ ਵਰ ਦਿੰਦੇ। ਕਹਿੰਦੇ ਨੇ ਕਿ ਮੈਨੂੰ ਇਤਨੀ ਪ੍ਰਸੰਨਤਾ ਹੋਈ, ਟੁੱਟੀ ਤੇਗ ਤਿੱਖੀ ਕੜੇ ਜੰਮ ਦੰਡੰ ਹਟੀ ਰਾਖੀਆਂ ਲੱਜ ਬਸੰ ਸਡੰ। ਸਾਹਿਬ ਕਹਿੰਦੇ ਨੇ ਇਹਨਾਂ ਸੋਢੀ ਅੰਸ਼ ਦੀ ਲਾਜ ਰੱਖ ਲਈ ਨਵਾਬ ਖਾਂ ਨੂੰ ਮਾਰ ਕੇ। ਹੁਣ ਸਤਿਗੁਰ ਕਹਿੰਦੇ ਨੇ ਇਸ ਜੰਗ ਅੰਦਰ ਇੱਕ ਜਵਾਨ ਬੜੇ ਗੁੱਸੇ ਤੇ ਕ੍ਰੋਧ ਵਿੱਚ ਆਇਆ, ਉਹ ਕੌਣ ਸੀ?
1: ਤਹਾਂ ਇੱਕ ਬੀਰੰ ਹਰੀ ਚੰਦ ਕੋ ਪਿਓ ਪਾਲੀ ਪਾਤ ਸੋ ਖੇਤ ਨੂੰ ਪਾਰੋ ਪਿਓ।
0: ਕਹਿੰਦੇ ਨੇ ਹਰੀ ਚੰਦ ਆਇਆ, ਜਿਸਨੇ ਪਾਲੀ ਪਾਤ ਖੇਤ ਅੰਦਰ ਆਪਣਾ ਪੈਰ ਟਿਕਾ ਕੇ ਨਾ ਜੰਗ ਕਰਨਾ ਸ਼ੁਰੂ ਕੀਤਾ।
1: ਮਹਾ ਕੋਦ ਕੇ ਤੀਰ ਤੀਖੇ ਪ੍ਰਹਾਰੇ ਲੱਗੇ ਜੋਣ ਕੇ ਤਾਹੇ ਪਾਰੇ ਪਧਾਰੇ।
0: ਕਹਿੰਦੇ ਨੇ ਹਰੀ ਚੰਦ ਇਤਨੇ ਗੁੱਸੇ ਦੇ ਵਿੱਚ ਤੀਰ ਚਲਾਉਂਦਾ ਹੈ, ਉਹ ਤੀਰ ਜਿਸ ਨੂੰ ਵੀ ਲੱਗਦਾ ਉਸ ਤੇ ਆਰ ਪਾਰ ਹੋ ਜਾਂਦਾ ਹੈ।
1: ਹਰੀ ਚੰਦ ਕੁਦੰ ਹਣੇ ਸੂਰ ਸੁਦੰ ਪਾਲੇ ਬਾਨ ਬਾਏ ਬੜੇ ਸੈਨ ਗਾਏ।
0: ਇਹਨੇ ਬੜੇ ਹੀ ਬਾਣ ਚਲਾਏ, ਬੜੇ ਸੈਨਿਕ ਇਸਨੇ ਮਾਰ ਦਿੱਤੇ, ਮੈਦਾਨੇ ਜੰਗ ਅੰਦਰ ਲਟਾ ਦਿੱਤੇ। ਕਿਉਂ?
1: ਪ੍ਰਸੰਗ ਰੁਦਨ ਰਾਤੇ ਮਹਾਲੋਭ ਮਾਚੇ,
0: ਕਿਉਂਕਿ ਗੁੱਸੇ ਦੇ ਵਿੱਚ ਰਸਿਆ ਸੀ, ਲੋਹੇ ਦੀ ਤਰ੍ਹਾਂ ਲਾਲ ਹੋਇਆ, ਜੰਗ ਕਰ ਰਿਹਾ ਸੀ।
1: ਹਾਨੇ ਸਸਤ ਤਾਰੀ ਲਿਟੇ ਪੂਪ ਪਾਰੀ ਤਵੇ ਜਿਤ ਮਲੰ ਹਰੀ ਚੰਦ ਪੱਲੰ ਹਿਰਦੇ ਐਚ ਮਾਰਿਓ ਖੇਤਨ ਉਤਾਰਿਓ।
0: ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਭਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ, ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ ਹਿਰਦੇ ਐਚ ਮਾਰਿਓ ਸੋ ਖੇਤਨ ਉਤਾਰਿਓ। ਉਹਨਾਂ ਨੂੰ ਮੈਦਾਨੇ ਜੰਗ ਅੰਦਰ ਲਿਟਾ ਦਿੱਤਾ।
1: खुले खान खूनी खुरासान खगन परिशस्त्र तारन उठी चाल अगन पै तीर पीरन कमान कड़के गिरे बाज ताजी लगे तीर तके।
0: सतगुरु कहते नहीं ऐसा जिद छिड़ गया
1: कहां लगे वर्णन करो मचियो जुद उपार जेलू जे

मुदकर पोसाइन पजो संग लेके सुसारी सुपाहन। सतगुरु कहते हैं ਇਹ ਆਪਣੇ ਆਪ ਨੂੰ ਬੜੇ ਸੂਰਬੀਰ ਅਖਵਾਉਂਦੇ ਸਨ, ਲੇਕਿਨ ਮੇਰੇ ਸੂਰਬੀਰਾਂ ਦੇ ਸਾਹਮਣੇ ਇਹਨਾਂ ਦੇ ਪਾਸੋਂ ਇੱਕ ਤੀਰ ਵੀ ਨਾ ਚੱਲਿਆ, ਇੱਥੋਂ ਤੱਕ ਕਿ ਆਪਣੀ ਸੈਨਾ ਦੀ ਜਾਨ ਬਚਾਉਣ ਦੀ ਜੰਗ ਵਿੱਚੋਂ ਨੱਠ ਗਏ।

ਠਾਕੁਰ ਕਹਿੰਦੇ ਨੇ ਇੱਥੇ ਮੇਰੀ ਬੂਆ ਦੇ ਪੁੱਤਰ ਸੰਘੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ ਸੰਘੂ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੂ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ

ਕਹਿੰਦੇ ਨੇ ਹਰੀਚੰਦ ਐਸੇ ਤੀਰ ਚਲਾਉਂਦਾ ਹੈ, ਉਹ ਜਿਹਨੂੰ ਵੀ ਤੀਰ ਚੱਲ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨਗ ਚਾਗਤੇ ਦੇਵ ਲੋਕਨ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਤੁਇੰ ਬਾਨ ਖੇਚੰ ਇੱਕ ਵਾਰ ਮਾਰੇ। ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ। ਦੁਇੰ ਬਾਨ ਖੇਚੰ ਇੱਕ ਵਾਰ ਮਾਰੇ, ਬਲੀ ਵੀਰ ਬਾਜੀ ਤਾਰੀ ਬੁਧਾਰੇ। ਜਿੱਥੇ ਬਾਣ ਲਾਗੇ ਰਹੇ ਨਾ ਸੁਭਾਰਨ, ਤਨੰਗ ਬੇਦ ਕੇ ਤਾਹੇ ਪਾਰਨ ਸਧਾਰਨ। ਜਿਹਨੂੰ ਤੀਰ ਵੱਜਦਾ ਹੈ ਆਪੋ ਆਪ ਨਹੀਂ ਸੰਭਾਲ ਸਕਦਾ, ਉਹ ਤੀਰ ਲੱਗ ਕੇ ਆਰ ਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ

ਕਰਨ ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਇਆ ਇਸ ਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ ਜਦ ਘੋੜੇ ਨੂੰ ਮਾਰਿਆ ਨਾ ਤੀਰ ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ ਇੱਕ ਤੀਰ ਹੋਰ ਚਲਾ ਰਿਹਾ ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ ਇਸ ਨੇ ਮੈਨੂੰ ਮੌਕਾ ਨਹੀਂ ਦਿੱਤਾ ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ ਅਜੇ ਗੱਲ ਨਹੀਂ ਬਣੀ ਅਜੇ ਰੋਸ ਨਹੀਂ ਜਾਗਿਆ ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤੱਕ ਮੁਕੂ ਚਲਾਇਨ ਰੱਖਿਓ ਦੁਐਵ ਮੈਂ ਕਾਮ ਖੁਆਕੇ ਸਧਾਇਨ ਕਹਿੰਦੇ ਨੇ ਇਸ ਨੇ ਫਿਰ ਦੂਸਰਾ ਤੀਰ ਮਾਰੇ ਜਦ ਦੂਸਰਾ ਤੀਰ ਚਲਾਇਆ ਨਾ ਉਹ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ ਰੱਖਿਓ ਦੁਐਵ ਮੈਂ ਕਾਮ ਖੁਆਕੇ ਸਧਾਇਨ ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ ਉਹ ਤੀਰ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ ਸਾਹਿਬ ਕਹਿੰਦੇ ਨੇ

ਫੌਰਨ ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ। ਕਿ ਸਤਿਗੁਰ ਨੇ ਸਫੇਦ ਗੋਟੇ ਦਾ ਕਮਰ ਕਸਤਾ ਕੀਤਾ ਹੋਇਆ ਸੀ, ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੁਕਾਏ ਨ ਆਇਨ, ਚੁੱਬੀ ਚਿੱਚ ਚਰਮੰ ਕਛੁਕਾਏ ਨ ਆਇਨ, ਕਲੰ ਕੇਵਲੰ ਜਾਣ ਦਾਸਨ ਬਚਾਇਨ। ਕਹਿੰਦੇ ਨੇ ਉਹਦੀ ਥੋੜੀ ਜੀ ਜਾ ਕੇ ਚੁੰਝ ਮੈਨੂੰ ਚੁੱਭੀ, ਲੇਕਿਨ ਕੋਈ ਵੱਡਾ ਕਾਉ ਨਾ ਆਇਆ, ਕਲੰ ਕੇਵਲਨ ਜਾਣ ਦਾਸਨ ਬਚਾਇਨ। ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਾਹਿਬ ਕਹਿੰਦੇ ਜਦ ਤੀਰ ਲੱਗਾ

ਉਪਦੇਸ਼ ਦਿੰਦੇ ਹਨ। ਹੇ ਮਨੁੱਖ, ਇਹ ਤੈਨੂੰ ਜੀਵਨ ਪ੍ਰਾਪਤ ਹੋਇਆ, ਇਹ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਜਨਮ ਨੂੰ ਪ੍ਰਾਪਤ ਕਰਕੇ ਤੂੰ ਕੀ ਕੀਤਾ ਹੈ? ਕੋਈ ਭਲਾ ਕਰਮ ਕੀਤਾ ਏ? ਨੇਕ ਕਰਮ ਕੀਤੇ ਨੀ? ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ? ਬੜਾ ਸੁੰਦਰ ਉਪਦੇਸ਼ ਹੈ, ਜਰਾ ਜੀਵਨ ਜੋਗਣ ਗਿਆ ਕਿਛ ਕੀਆ ਨਾ ਨੀਕਾ, ਇਹ ਜੀ ਰਾਹ ਨਿਰਮੋਲ ਕੋ ਕੌਡੀ ਲਗ ਮੀਕਾ। ਇਹ ਜੀਵਨ ਨੂੰ ਤੂੰ ਆਪਣੇ ਕੌਡੀਆਂ ਦੇ ਪਾ ਤੇ ਗਵਾ ਲੈ, ਕੌਡੀਆਂ ਦੇ ਪਾ ਤੇ ਕਿਸ ਤਰ੍ਹਾਂ? ਇਸ ਲਈ ਇਹ ਜੀਵਨ ਕੌਡੀਆਂ ਦੇ ਪਾ ਤੇ ਜਾ ਰਿਹਾ ਕਿਉਂਕਿ ਜੀਵਨ ਦਾ ਮਤਲਬ ਨਹੀਂ ਮਿਲੇ, ਤੇ ਜਿੰਨਾ ਚਿਰ ਜੀਵਨ ਦੇ ਮਤਲਬ ਦਾ ਪਤਾ ਨਾ ਲੱਗੇ ਸੀ ਕੌਡੀਆਂ ਦੇ ਪਾ ਤੇ ਜਾ ਰਿਹਾ। ਕਿਸੇ ਮਨੁੱਖ ਨੇ ਕੋਈ ਵਸਤੂ ਆਪ ਪੈਸੇ ਦੇ ਕੇ ਖਰੀਦੀ ਹੋਵੇ, ਉਹ ਗੁੰਮ ਜਾਏ ਤੇ ਉਸਨੂੰ ਬੜਾ ਦੁੱਖ ਪ੍ਰਾਪਤ ਹੁੰਦਾ, ਬੜਾ ਦੁੱਖ ਲੱਗਦਾ ਕਿ ਬੜੀ ਬੜੀ ਵਸਤੂ ਕੀਮਤੀ ਗਵਾਚ ਗਈ, ਤੇ ਜਿਹੜੀ ਚੀਜ਼ ਐਵੇਂ ਮਿਲਦਾ ਹੈ ਉਹ ਗਵਾਚਦਾ ਹੈ, ਉਹਦਾ ਕੋਈ ਦੁੱਖ ਕੋਈ ਅਫਸੋਸ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਤੈਨੂੰ ਅਫਸੋਸ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਤੈਨੂੰ ਇਹ ਜਨਮ ਐਵੇਂ ਮਿਲ ਗਿਆ, ਤੂੰ ਜਾਣਿਆ ਕਿ ਐਵੇਂ ਪ੍ਰਾਪਤ ਹੋ ਗਿਆ, ਲੇਕਿਨ ਨਹੀਂ, ਇਹ ਜਨਮ ਜਿਹੜਾ ਤੈਨੂੰ ਮਿਲਿਆ

ਬਜ ਹਰ ਕੀ ਸੇਵ ਪਾਜੋ ਗੋਬਿੰਦ ਫੂਲ ਮਤ ਜਾਓ ਪਾਜੋ ਗੋਬਿੰਦ।

ਕਿਉਂਕਿ ਤੂੰ ਨੇਕ ਕਰਮ ਜਿਹੜੇ ਕਰ ਸਕਣਾ ਇਸ ਜਨਮ ਦੇ ਵਿੱਚ। ਸਤਿਗੁਰੂ ਨੇ ਜੀਵ ਤੈਨੂੰ ਇੱਕ ਚਾਂਸ ਦਿੱਤਾ। ਚਾਂਸ ਇਸ ਲਈ ਮਿਲਿਆ ਕਿ ਮਨੁੱਖੀ ਜਾਮੇ ਅੰਦਰ ਤੂੰ ਗੋਬਿੰਦ ਦੀ ਪ੍ਰਾਪਤੀ ਕਰ ਸਕੇ।

0: ਨਾ ਪੇਟ ਅਗਈ ਹੈ ਜਨ ਭਗਤਨ ਕਾ ਕਿਉਂ ਨਾ ਮਾਨੋ। ਤੇਰੀ ਹਾਲਤ ਐਸੀ ਕਿਉਂ ਹੋ ਗਈ, ਤੂੰ ਕਿਸੇ ਦਾ ਕਿਹਾ ਨਹੀਂ ਮੰਨੀ, ਤੂੰ ਪ੍ਰਭੂ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਨੇਕ ਕਰਮ ਨਹੀਂ ਕੀਤੇ, ਤੇਰਾ ਜਨਮ ਕਿਵੇਂ ਸਫਲਾ ਹੋਵੇ।
1: ਜਨ ਭਗਤਨ ਕਾ ਕਿਉਂ ਨਾ ਮਾਨੋ, ਕੀ ਉਹ ਆਪਣੋ ਪਈ ਹੈ, ਕੀ ਉਹ ਆਪਣੋ ਪਈ ਹੈ, ਜਰਾ ਜੀਵਨ ਜੋ ਬਣ ਗਿਆ ਕਿਚਕੀਆ ਨਾ ਨੀਕਾ, ਏ ਜੀਰਾ ਨਿਰਮੋਲ ਕੋ ਕੋਡੀ ਲਗਮੀ ਕਾ, ਜਨਮ ਪਾਏ ਕਛ ਪਲੋ ਨਕੀਨੋ।
0: ਜਨਮ ਦੀ ਅਵਸਥਾ ਸਾਹਿਬ ਕਹਿੰਦੇ ਨੇ

0: ਜਨਮ ਮਿਲੇ ਹੈ ਤੇ ਕਹਿੰਦੇ ਨੇ ਆਉਂਦੀ ਪਿਆਰ ਥਣਾਂ ਦੇ ਦੁੱਧ ਨਾਲ ਲੱਗ ਗਈ। ਐਸਾ ਮੋਹ ਪਿਆਰ ਪਿਆ, ਇਹ ਮੋਹ ਪਿਆਰ ਦੁਨਿਆਵੀ ਕਹਿੰਦੇ ਨੇ ਵੱਧਦਾ ਚਲਾ ਗਿਆ, ਘਟਿਆ ਨਹੀਂ। ਪ੍ਰਭੂ ਵੱਲੋਂ ਪਿਆਰ ਟੁੱਟ ਗਿਆ, ਜਨਮ ਕਿਵੇਂ ਸਫਲਾ ਹੋਵੇ?
1: ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ

0: ਤੇਹੀ ਸਾਲਾਂ ਦਾ ਕੰਮ ਸੋਧ ਵਿੱਚ ਰੱਖੇ ਤੀਸਾਂ ਸਾਲਾਂ ਦਾ ਸੁੰਦਰ ਜਵਾਨ ਆਪਣੇ ਆਪ ਨੂੰ ਕੁਆਉਂਦਾ
1: ਚਾਲੀ ਸੀ ਪੁਰ ਹੋਏ ਪਚਾਸੀ ਪਗ ਖਿੱਸੇ ਹੱਥੀ ਕੇ ਬੜੇ ਪਾਵੇ
0: ਕਹਿੰਦੇ ਨੇ ਪਰ ਜਵਾਨ ਹੋਏ ਚਾਲੀ ਸੀ ਪੁਰ ਹੋਏ ਪਚਾਸੀ ਪਚਾਸੀ ਦਾ ਪਾਵੇ ਪੰਜਾਹ ਸਾਲਾਂ ਦਾ ਹੋ ਗਈ ਜਦ ਪੰਜਾਹ ਸਾਲਾਂ ਦਾ ਹੋਇਆ ਕਹਿੰਦੇ ਨੇ ਹੋਰ ਅਵਸਥਾ ਵਧੀ ਪਗ ਖਿੱਸੇ ਸੱਠੀ ਕੇ ਬੜੇ ਪਾ ਆਵੇ ਪਗ ਖਿੱਚਣਾ ਸ਼ੁਰੂ ਹੋਇਆ ਜਿਵੇਂ ਸਾਹਿਬ ਕਹਿੰਦੇ ਨੇ

0: ਕਹੇ ਸੱਚੀ ਕੇ ਬੁੜੀ ਭਾਵੀ ਬੁੜੀ ਭਾਵੀ ਅੱਗੇ ਸਤਿ ਕਾ ਮਤਹੀਨ ਅਸੀਆਂ ਕਾ ਵਿਵਹਾਰ ਨਾ ਪਾਵੇ ਕਹਿੰਦੇ ਨੇ 70 ਸਾਲਾਂ ਦਾ ਹੋ ਗਏ ਜਿਵੇਂ ਅਵਸਥਾ ਵਧਣੀ ਸ਼ੁਰੂ ਹੋਈ ਉਵੇਂ ਅਵਸਥਾ ਘਟਣੀ ਸ਼ੁਰੂ ਹੋ ਗਈ 70 ਕਾ ਮਤਹੀਨ ਅਸੀਆਂ ਕਾ ਵਿਵਹਾਰ ਨਾ ਪਾਵੇ 70 ਸਾਲਾਂ ਦਾ ਹੋ ਜਾਂਦਾ ਹੈ ਕਹਿੰਦੇ ਨੇ ਮਤਹੀਨ ਹੋ ਗਿਆ ਅਸੀਆਂ ਸਾਲਾਂ ਦਾ ਕਹਿੰਦੇ ਨੇ ਕਾਰ ਵਿਹਾਰ ਦਾ ਇਹਨੂੰ ਕੋਈ ਪਤਾ ਨਹੀਂ ਅਵਸਥਾ ਨਵਿਆਂ ਕਾ ਸੇ ਜਾਸਣੀ 90 ਸਾਲ ਦਾ ਹੋ ਗਿਆ ਤੀਸਰੀ ਜਾਤੀ ਪੈ ਗਈ ਬਿਰ ਅਵਸਥਾ ਆ ਗਈ ਲੇਕਿਨ ਪ੍ਰਭੂ ਵੱਲ ਧਿਆਨ ਅਜੇ ਵੀ ਨਹੀਂ ਲੱਗਿਆ ਨਵਿਆਂ ਕਾ ਸੇ ਜਾਸਣੀ ਮੂਲ ਨ ਜਾਣੇ ਅਬ ਫਲ ਮੂਲ ਨ ਜਾਣੇ ਅਬ ਫਲ ਕਹਿੰਦੇ ਨੀ ਜਨਮ ਸਫਲਾ ਕਿਉਂ ਨੀ ਹੋਇਆ ਕਿਉਂਕਿ ਇਸਨੇ ਮੂਲ ਨੀ ਜਾਣੇ ਤੇ ਜਿੰਨਾ ਚਿਰ ਮੂਲ ਨਾ ਜਾਣੇ ਉਹਨਾਂ ਚਿਰ ਜਨਮ ਦਾ ਪਤਾ ਨੀ ਲੱਗ ਸਕਦਾ ਕਹਿੰਦੇ ਨੇ ਅਵਸਥਾ ਐਸੀ ਆ ਗਈ ਲੇਕਿਨ ਪ੍ਰਭੂ ਵੱਲ ਧਿਆਨ ਅਜੇ ਨੀ ਲੱਗਿਆ ਆ ਜੀ ਪ੍ਰਭੂ ਵੱਲ ਆਪਣਾ ਧਿਆਨ ਲਾ
1: ਚਲ ਪਾਏ ਕੱਚ ਪਾਲੋ ਨਾ ਕੀਨੋ ਤਾਂ ਅੱਜ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਸਾਹਿਬ ਕਹਿੰਦੇ ਨਾਮ ਨੂੰ ਵਿਸਾਰਨ ਵਾਲਾ ਇਨਸਾਨ ਜੇ ਪਾਪ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ। ਜਿਨ੍ਹਾਂ ਤੋਂ ਨਾਮ ਦੂਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਸਾਹਿਬ ਕਹਿੰਦੇ ਨੇ ਉਹ ਪਾਪ ਕਰਦੇ। ਉਹ ਪਾਪ ਕੁਮਾਰੇ ਕੌਣ? ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਤਿੰਨਾ ਮੁੱਖ ਡਰਾਉਣ। ਮੈਨੂੰ ਉਹਨਾਂ ਦੇ ਮੁੱਖ ਡਰਾਉਣੇ ਲੱਗਦੇ, ਉਹਨਾਂ ਦੇ ਚਿਹਰੇ ਵੱਲ ਵੇਖ ਕੇ ਡਰ ਤੇ ਪੈ ਆਉਂਦਾ। ਮੈਂ ਉਹਨਾਂ ਦਾ ਚਿਹਰਾ ਹੀ ਨਹੀਂ ਦੇਖਣਾ ਚਾਹੁੰਦਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ।

ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਅੱਖ ਸੁੰਦਰ ਅਤੀ ਸੁੰਦਰ ਹੋ ਗਈ, ਕੁਲੀ ਕੁਲ ਦਾ ਵੀ ਬੜਾ ਉੱਚਾ ਹੋ ਗਿਆ, ਅੱਖ ਸੁੰਦਰ ਕੁਲੀ ਚਤਰ ਸਿਆਣਾ ਵੀ ਬੜਾ ਹੋ ਗਿਆ, ਮੁੱਖ ਗਿਆਨੀ ਧਨਵੰਤ ਮੁੱਖ ਗਿਆਨਵਾਨ ਧਨਵੰਤ ਵੀ ਹੋ ਗਿਆ। ਕਿਉਂਕਿ ਅੱਡ ਦੇ ਜ਼ਮਾਨੇ ਅੰਦਰ ਅੱਡ ਦੇ ਲੋਕਾਂ ਅੰਦਰ ਧਨੀ ਪੁਰਸ਼ ਨੂੰ ਵਡਿਆਈ ਬਹੁਤੀ ਮਿਲਦੀ। ਧਨੀ ਪੁਰਸ਼ ਦੇ ਪਾਸ ਨਿਰਧਨ ਆ ਜਾਵੇ, ਬਾਣੀ ਆਖਦੀ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਕਿਤਨਾ ਨਿਰਧਨ ਨੂੰ ਕੋਈ ਆਦਰ ਨਹੀਂ ਦੇ। ਲੇਕਿਨ ਸਾਹਿਬ ਕਹਿੰਦੇ ਨੇ ਇਤਨਾ ਧਨਵਾਨ ਵੀ ਹੋਵੇ ਤੇ ਬਾਵਜੂਦ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਸਾਹਿਬਾਂ ਨੇ ਇੱਕ ਗੱਲ ਵਿੱਚ ਫੈਸਲਾ ਕਰ ਦਿੱਤਾ ਹੈ। ਮਿਰਤਕ ਕਹੀਏ ਨਾਨਕਾ, ਇਤਨੀਆਂ ਚੰਗਿਆਈਆਂ ਦੇ ਬਾਵਜੂਦ ਵੀ ਉਸਨੂੰ ਮਿਰਤਕ ਕਹਿ ਕੇ ਬੁਲਾਏ। ਮਿਰਤਕ ਮੁਰਦੇ ਨੂੰ ਆਖਦੇ, ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਉਸ ਇਨਸਾਨ ਚੱਲਦੇ ਫਿਰਦੇ ਨੂੰ ਮਿਰਤਕ ਹੀ ਜਾਣੋ, ਮੁਰਦਾ ਹੀ ਸਮਝੋ, ਜਿਸ ਇਨਸਾਨ ਦੇ ਹਿਰਦੇ ਅੰਦਰ ਉਸ ਪ੍ਰਭੂ ਦਾ ਪਿਆਰ ਨਹੀਂ, ਉਸ ਪ੍ਰਭੂ ਦਾ ਨਾਮ ਨਹੀਂ, ਜਿਸ ਹਿਰਦੇ ਨੇ ਨਾਮ ਨੂੰ ਵਿਸਾਰ ਦਿੱਤਾ, ਸਾਹਿਬ ਨੇ ਉਸਨੂੰ ਮਿਰਤਕ ਕਰਕੇ ਆਖਿਆ ਹੈ।

37 ਭਗਤੀ ਕਰਨ ਗਏ ਵਾਪਸ ਆਏ ਕੀ ਵੇਖਦੇ ਨੇ ਬਹੁਤ ਵੱਡਾ ਸਾਰਾ ਇੱਕ ਦਰਵਾਜ਼ਾ ਜਿਸ ਦਰਵਾਜ਼ੇ ਅੰਦਰ ਇੱਕ ਘੜਿਆਲ ਟੰਗਿਆ ਘੜਿਆਲ ਨੂੰ ਵੇਖ ਰਹੇ ਸਨ ਇੱਕ ਸੰਤਰੀ ਆਇਆ ਹੱਥ ਵਿੱਚ ਲੱਕੜ ਦਾ ਹਥੌੜਾ ਫੜੇ ਉਸ ਹਥੌੜੇ ਦੇ ਨਾਲ ਇਸ ਘੜਿਆਲ ਤੇ ਚੋਟਾਂ ਮਾਰਨੀਆਂ ਸ਼ੁਰੂ ਕੀਤੀ ਜਦ ਘੜਿਆਲ ਨੂੰ ਚੋਟਾਂ ਵੱਜੀਆਂ ਫਰੀਦ ਸਾਹਿਬ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ ਕਿ ਸਾਨੂੰ ਕੱਲ੍ਹ ਵੀ ਉਪਦੇਸ਼ ਜੀਵਾਂ ਨੂੰ ਉਪਦੇਸ਼ ਦੇ ਰਹੇ ਕਹਿੰਦੇ ਨੇ ਫਰੀਦਾ ਦਰ ਦਰਵਾਜ਼ੇ ਜਾਏ ਕਿ ਕਿਉਂ ਬਿੱਠੋ ਘੜਿਆਲ ਇਹ ਨੀ ਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਇਹ ਫਰੀਦ ਇਹ ਨਦੋਸ਼ਾ ਇਸਨੇ ਕੋਈ ਦੋਸ਼ ਵੀ ਨਹੀਂ ਕੀਤਾ ਨਦੋਸ਼ਾ ਹੀ ਮਾਰਿਆ ਜਾ ਰਿਹਾ ਅਸੀਂ ਤਾਂ ਦੋਸ਼ੀ ਹਾਂ ਸਾਡੇ ਦੋਸ਼ਾਂ ਦਾ ਕੀ ਹਾਲ ਹੋਵੇਗਾ ਅਸੀਂ ਕਿਤਨਾ ਵੱਡਾ ਦੋਸ਼ ਕਰ ਰਹੇ ਹਾਂ ਮਨੁੱਖੀ ਜਾਨਾਂ ਵੀ ਧਾਰਨ ਕੀਤਾ ਸੰਸਾਰ ਤੇ ਆਏ ਵੀ ਲੇਕਿਨ ਬਹੂਨੇ ਜਾ ਰਹੇ ਕਿਸ ਤੋਂ ਨਾਮ ਤੋਂ ਬਿਨਾਂ ਫਰੀਦ ਸਾਹਿਬ ਬੜਾ ਸੁੰਦਰ ਖਿਆਲ ਦਿੰਦੇ ਨੇ

ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਬਾਰ ਬਾਰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਤੋਂ ਲੈ ਕੇ ਸੁਬਾਮਤ ਵੇਲੇ ਤੱਕ। ਕਹਿੰਦੇ ਨੇ ਇਸ ਨੂੰ ਚੋਟਾਂ ਹੀ ਵੱਜ ਰਹੀਆਂ ਨੇ,

0: ਖਰੀਦ। ਇਹ ਚੋਟਾਂ ਕੜਿਆਲੂ ਨੀ ਪੈ ਰਹੀਆਂ, ਜੇ ਤੂੰ ਹੀ ਨੀ ਨਾਮ ਜਪੇਗਾ ਤੈਨੂੰ ਵੀ ਇਸ ਤਰ੍ਹਾਂ ਹੀ ਚੋਟਾਂ ਪੈਣਗੀਆਂ।
1: ਸਿਮਰਨ ਭਜਨ ਦਿਆ ਨਹੀਂ ਕੀਨੀ,
0: ਸੰਸਾਰ ਤੇ ਆਏ ਕਿਸ ਲਈ, ਨਾਮ ਜਪਣ ਲਈ, ਸਿਮਰਨ ਕਰਨ ਲਈ, ਲੇਕਿਨ ਕਰ ਕੀ ਰਹੇ ਹਾਂ।

ਇੱਕ ਦੁੱਖ ਕਨੇਰੇ ਅੱਗੇ ਚੌਰ ਨਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਜੋ ਨਾਮ ਤੋਂ ਵਿਹੂਣੇ ਨੇ ਸ਼ਾਇਦ ਬੜਾ ਸੁੰਦਰ ਉਪਦੇਸ਼ ਦਿੰਦੇ ਨੇ ਹੇ ਜੀਵ ਸੰਸਾਰ ਤੇ ਤੇਰਾ ਆਉਣਾ ਨਾਮ ਤੋਂ ਬਿਨਾਂ ਕੀ ਹੈ ਅਣਕ ਬਸਤ ਸੁੰਦਰ ਪਹਿਰਾ ਹੈ ਕਿਤਨੇ ਸੁੰਦਰ ਤੂੰ ਬਸਤਰ ਪਹਿਨ ਕਰਕੇ ਇਸ ਸਰੀਰ ਨੂੰ ਸਜਾਇਆ ਜੂ ਡਰਨਾ ਖੇਤ ਮਾਹੀ ਡਰਾਇਆ ਇਹ ਇਸ ਤਰ੍ਹਾਂ ਤੇਰਾ ਸਰੀਰ ਹੈ ਜਿਵੇਂ ਕਿ ਜੱਟ ਜੀਵੀ ਦਾਤ ਆਪਣੇ ਖੇਤਾਂ ਅੰਦਰ ਕਿਸੇ ਨੂੰ ਡਰਾਉਣ ਵਾਸਤੇ ਇੱਕ ਪੁਤਲਾ ਖੜਾ ਕਰ ਦਿੰਦਾ ਹੈ ਇਨਸਾਨ ਜੇ ਤੂੰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੇਰੀ ਹਾਲਤ ਉਸ ਡਰਾਉਣੀ ਪੁਤਲੇ ਵਰਗੀ ਹੀ ਹੈ ਜੇ ਨਾਮ ਜਪੇਗਾ ਸਿਮਰਨ ਕਰੇਗਾ ਪ੍ਰਭੂ ਦੀ ਤੈਨੂੰ ਪ੍ਰਾਪਤੀ ਹੋਵੇਗੀ।

में खल्क वसे रब माहे, मंदा किसनू आखिए।

लोगा पर मुला फूलो पाई लोगा पर मुला फूलो पाई खालक खलक खलक।

ਸਭ ਤੇ ਸੰਭੂਰੇ ਕਬੀਰ ਸਭ ਤੇ ਹੰਭੂਰੇ ਹਮ ਤਜ ਪਾਲੋ।

ਕ੍ਰਿਸ਼ਨ ਜੀ ਦਾ ਖਿਆਲ ਬੜਾ ਸੁੰਦਰ ਯਾਦ ਆਇਆ। ਕ੍ਰਿਸ਼ਨ ਜੀ ਦੇ ਪਾਸ ਬੈਠੇ ਦੁਰਯੋਧਨ ਜੀ, ਸੱਤ ਪੁੱਤਰ ਯੁਧਿਸ਼ਠਰ ਜੀ। ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਸੱਤ ਪੁੱਤਰ ਯੁਧਿਸ਼ਠਰ, ਜਾਓ ਐਸਾ ਕੋਈ ਇਨਸਾਨ ਲਿਆਓ ਜੋ ਬੜਾ ਹੀ ਬੁਰਾ ਹੋ, ਜਿਸ ਨੂੰ ਕੋਈ ਵੀ ਚੰਗਾ ਨਾ ਕਹਿੰਦਾ। ਦੁਰਯੋਧਨ ਆਖਣ ਲੱਗੇ, ਜਾਓ ਕੋਈ ਐਸਾ ਇਨਸਾਨ ਲੈ ਕੇ ਆਓ ਜੋ ਬਹੁਤ ਚੰਗਾ ਤੇ ਬੜਾ ਹੀ ਨੇਕ ਹੋਵੇ, ਸਾਰੇ ਉਹਦੀ ਸਲਾਹ ਕਰਨ। ਤੁਰ ਪੈ। ਕੁਝ ਸਮਾਂ ਬਾਅਦ ਰਹਿ ਖਿਆਲ ਆਇਆ, ਵਾਪਸ ਆ। ਕ੍ਰਿਸ਼ਨ ਜੀ ਨੇ ਪੁੱਛ ਕੀਤੀ, ਕਿਉਂ ਪਾਏ ਇੰਜੀ ਚਲੇ ਆਏ, ਖਾਲੀ ਹੱਥ ਆ ਗਏ? ਤੈਨੂੰ ਭੇਜਿਆ ਸੀ ਕੋਈ ਬੁਰਾ ਇਨਸਾਨ ਲੈ ਕੇ ਆ, ਤੇ ਤੈਨੂੰ ਭੇਜਿਆ ਸੀ ਕੋਈ ਚੰਗਾ ਇਨਸਾਨ ਲੈ ਕੇ ਆ, ਤੁਸੀਂ ਦੋਵੇਂ ਖਾਲੀ ਹੱਥ ਆ ਗਏ ਹੋ, ਕੀ ਕਾਰਨ ਹੈ? ਪੁੱਛ ਕੀਤੀ ਦੁਰਯੋਧਨ ਪਾਸ। ਤੇ ਦੁਰਯੋਧਨ ਕਹਿਣ ਲੱਗਾ, ਮਹਾਰਾਜ ਮੈਂ ਤੁਰ ਪਾ ਪਿਆ ਸਾਂ ਕੋਈ ਚੰਗਾ ਇਨਸਾਨ ਵੇਖਣ ਲਈ, ਜਦ ਬਾਹਰ ਗਿਆ ਤੇ ਖਿਆਲ ਆਇਆ ਸਭ ਤੋਂ ਚੰਗਾ ਤਾਂ ਮੈਂ ਹੀ, ਮੇਰੇ ਵਰਗਾ ਚੰਗਾ ਕੌਣ ਹੋ ਸਕਦਾ ਹੈ? ਰਾਜਾ ਸਰਮਾਇਆ ਮੇਰੇ ਕੋਲੇ, ਸਭ ਕੁਝ ਮੇਰੇ ਕੋਲੇ, ਮੇਰੇ ਤੋਂ ਚੰਗਾ ਕੋਈ ਨਹੀਂ ਹੋ ਸਕਦਾ। ਸੱਚ ਪੁੱਤਰ ਤੂੰ ਦੱਸ, ਤੂੰ ਕਿਉਂ ਵਾਪਸ ਆ ਗਏ? ਤੂੰ ਕੋਈ ਬੁਰਾ ਇਨਸਾਨ ਨਹੀਂ ਲੈ ਕੇ ਆਇਆ? ਚੰਗਿਆਈ ਤਾਂ ਨਹੀਂ ਮਿਲੀ? ਬੁਰਿਆਈ ਤਾਂ ਹੋਣੀ ਚਾਹੀਦੀ ਸੀ। ਸੱਚ ਪੁੱਤਰ ਦੁਸ਼ਟਰ ਕਹਿਣ ਲੱਗਾ, ਮਹਾਰਾਜ ਮੈਂ ਵੀ ਬਾਹਰ ਜਾਣ ਤੋਂ ਪਹਿਲੇ ਇਹੀ ਸੋਚਿਆ ਸੀ ਕੋਈ ਬੁਰਾ ਲਿਆਵਾਂਗਾ, ਲੇਕਿਨ ਨਹੀਂ, ਮੈਂ ਆਪਣੇ ਮਨ ਅੰਦਰ ਚਾਤੀ ਮਾਰ ਕੇ ਵੇਖਿਆ ਕਿ ਮੈਂ ਇਸ ਕਾਬਲ ਹੀ ਨਹੀਂ ਕਿ ਬੁਰਿਆਈ ਵੇਖ ਸਕਾਂ, ਮੈਂ ਤੇ ਆਪ ਬੁਰਾ, ਤੇ ਬੁਰਿਆਈ ਕਿਵੇਂ ਲੱਭਾਂਗਾ? ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ। ਆ ਕੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਆਖਿਆ, ਕਿਉਂਕਿ ਸਾਡੇ ਮਨਾਂ ਦੇ ਖਿਆਲ ਹੀ ਐਸੇ ਹਨ ਕਿ ਸਤਿਗੁਰੂ ਵੀ ਉਪਦੇਸ਼ ਦਿੰਦੇ ਨੇ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Vaheguru.

0: ਸ੍ਰੀ
1: ਵਾਹਿਗੁਰੂ ਜੀ।
0: ਮੇਰੇ ਮੀਰੀ ਪੀਰੀ ਤੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਬੁਰਾਨਪੁਰ ਸ਼ਹਿਰ ਤੋਂ ਸੰਗਤਾਂ ਆਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਤਿੰਨ ਸਿੱਖਾਂ ਦਾ ਜੋ ਜ਼ਿਕਰ ਲਿਖਿਆ ਹੈ, ਭਾਈ ਮੁਕੰਦ ਜੀ, ਭਾਈ ਕੇਦਾਰਾ ਜੀ ਤੇ ਬੱਲੂ ਭਗਤ ਜੀ, ਇਹ ਸੰਗਤਾਂ ਸਮੇਤ ਅੱਜ ਸਤਿਗੁਰਾਂ ਦੇ ਦੀਦਾਰ ਵਾਸਤੇ ਪਹੁੰਚੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਸੰਗਤਾਂ ਮਾਲਕ ਜੀ ਦੇ ਦੀਦਾਰ ਕਰ ਰਹੀਆਂ ਨੇ। ਉਹ ਵੇਲਾ ਅੱਖੀਆਂ ਦੇ ਅੱਗੇ ਬਣਾਓ, ਕਿਹੋ ਜਿਹਾ ਨਜ਼ਾਰਾ ਲੱਗ ਰਿਹਾ ਹੋਏਗਾ। ਹਰ ਇੱਕ ਦੇ ਮਨ ਵਿੱਚ ਇੱਕੋ ਇੱਕ ਰੀਝ ਹੈ, ਇੱਕੋ ਇੱਕ ਰੀਝ ਹੈ ਕਿ ਅੱਖੀਆਂ ਨੂੰ ਰੱਜ ਰੱਜ ਅੱਜ ਤੱਕ ਲੈਣ ਦੇ। ਕਿਸੇ ਦਾ ਵੀ ਅੱਖਾਂ ਨੂੰ ਚੱਪਣ ਨੂੰ ਦਿਲ ਨਹੀਂ ਕਰ ਰਿਹਾ। ਇੱਕ ਟਿਕਟਕੀ ਲਗਾ ਕੇ ਸੰਗਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਵੱਲ ਤੱਕਦੀਆਂ ਜਾ ਰਹੀਆਂ ਨੇ ਪਿਆਰ ਨਾਲ, ਕਿਉਂਕਿ ਪਿਆਰਿਓ ਪਿਆਰ ਹੀ ਸਭ ਕੁਝ ਹੈ। ਪਿਆਰ ਹੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਸਾਚ ਕਹੋ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਭਾਈ ਨੰਦ ਲਾਲ ਵੀ ਇੱਕ ਦਿਨ ਪਿਆਰ ਵਿੱਚ ਆਏ ਤੇ ਗੁਰੂ ਗੋਬਿੰਦ

ਅਸੀਂ ਸਤਸੰਗ ਦੇ ਵਿੱਚ ਪਿਆਰ ਸਿੱਖਣ ਦੇ ਲਈ ਤੇ ਆਉਂਦੇ ਹਾਂ। ਜੀਵਨ ਵਿੱਚ ਜੇ ਗੁਰੂ ਪ੍ਰਤੀ ਪ੍ਰੇਮ ਨਹੀਂ ਤੇ ਸਮਝ ਲੈਣਾ ਕੁਝ ਵੀ ਨਹੀਂ। ਇਹ ਮੇਰੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ, ਕੋਈ ਪੋਥੀ ਕਹਿੰਦਾ, ਪਰ ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ। ਆਖੋ ਸਤਨਾਮ, ਕਹਿੰਦੇ ਕੋਈ ਮੇਰੀਆਂ ਅੱਖੀਆਂ ਦੇ ਨਾਲ ਵੇਖੋ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਇਹ ਬੁਰਾਨਪੁਰ ਤੋਂ ਸਾਰੀ ਪਿਆਰ ਵਾਲੀ ਸੰਗਤ ਆਈ, ਮਾਲਕ ਦੇ ਦੀਦਾਰ ਕਰ ਰਹੀ ਤੇ ਕੀ ਨਜ਼ਾਰਾ ਬਣਿਆ।

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਕਰ ਰਹੀਆਂ ਨੇ ਪਿਆਰ ਵਾਲੀਆਂ ਸੰਗਤਾਂ। ਪਿਆਰਿਓ, ਮੈਂ ਪਹਿਲੇ ਵੀ ਬੇਨਤੀ ਕਰ ਚੁੱਕਾ, ਪਿਆਰ ਹੀ ਸਭ ਕੁਝ ਹੈ, ਸਭ ਕੁਝ। ਬਾਬਾ ਜੀ ਪਿਆਰ ਵਿੱਚ ਆ ਕੇ ਬੋਲਿਆ ਕਰਦੇ ਸਨ, ਬਚਨ ਕਰਦੇ ਸਨ, ਕਹਿੰਦੇ ਗੁਰੂ ਨਾਨਕ ਜੀ ਦਾ, ਤੇ ਫਿਰ ਆਪੇ ਕਦੀ ਕਦੀ ਮੌਜ ਵਿੱਚ ਆ ਕੇ, ਪ੍ਰੇਮ ਵਿੱਚ ਆ ਕੇ ਕਹਿਣਾ, ਜਿਹੜਾ ਗੁਰੂ ਨਾਨਕ ਦਾ ਪਿਆਰ ਵਿੱਚ ਬਣ ਗਿਆ ਗੁਰੂ ਨਾਨਕ, ਉਹਦਾ ਇੱਕ ਵਾਰੀ ਆਖੋ ਸਤਨਾਮ। ਬਾਤ ਪ੍ਰੇਮ ਦੀ ਹੈ, ਤੁਸੀਂ ਵੀ ਬਣਾਓ ਭਾਵਨਾ ਕਿ ਅਸੀਂ ਇਸ ਵੇਲੇ ਸਤਸੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੈਠੇ ਹਾਂ ਤੇ ਦੀਦਾਰ ਕਰ ਰਹੇ, ਤੇ ਉਸ ਵੇਲੇ ਮੇਰੇ ਕਿਹੋ ਜਿਹੇ ਲੱਗ ਰਹੇ ਨੇ ਮਾਲਕ, ਬੜੀ ਸੋਹਣੀ ਮੇਰੇ ਸਤਿਗੁਰਾਂ ਨੇ ਸਿਰ ਤੇ ਦਸਤਾਰ ਸਜਾਈ, ਬੜੀ ਪਿਆਰੀ ਮੇਰੇ ਮਾਲਕ ਨੇ ਕਲਗੀ ਲਾਈ, ਬੜਾ ਪਿਆਰਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੋਲਾ ਪਾਇਆ, ਸਿੰਘਾਸਨ ਤੇ ਵਿਰਾਜਮਾਨ ਮੇਰਾ ਸਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ। ਸਾਰੀਆਂ ਸੰਗਤਾਂ ਪੋਪਣੀਆਂ ਬਿਰਤੀਆਂ ਨੂੰ ਲੈ ਜਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਤੇ ਉਹ ਮੌਜ ਉਹ ਮਾਹੌਲ ਦੇ ਵਿੱਚ ਸਾਰੀਆਂ ਸੰਗਤਾਂ ਆਪਣੇ ਆਪ ਨੂੰ ਮਹਿਸੂਸ ਕਰਕੇ, ਅਸੀਂ ਇਸ ਵੇਲੇ ਗੁਰੂ ਹਰਗੋਬਿੰਦ ਬਾਪੂ ਜੀ ਦੇ ਬਿਲਕੁਲ ਸਨਮੁਖ ਬੈਠੇ ਹਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਬੜਾ ਪਿਆਰਾ ਨਜ਼ਾਰਾ ਬਣਿਆ। ਉਹ ਬੁਰਾਨਪੁਰ ਤੋਂ ਆਈਆਂ ਸੰਗਤਾਂ ਮੀਰੀ ਪੀਰੀ ਦੇ ਮਾਲਕ ਦੇ ਕਰ ਰਹੀਆਂ ਨੇ ਦੀਦਾਰ, ਦਾਸ ਗਰੀਬ ਦਾ ਚਿੱਤ ਆਇਆ ਜੇ ਚਿੱਤ। ਸਾਰੀਆਂ ਸੰਗਤਾਂ ਨਾਲ ਅੰਦਰੋਂ ਪਿਆਰ ਵਿੱਚ ਪੜੇ ਹੋਏ ਗੱਲ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਕਿਹੋ ਜਿਹੇ ਲੱਗ ਰਹੇ ਹੋਣਗੇ, ਕਿਹੋ ਜਿਹੇ ਲੱਗ ਰਹੇ ਹੋਣਗੇ, ਕਿਹੋ ਜਿਹੇ। ਸਾਰੀਆਂ ਸੰਗਤਾਂ ਮਹਿਸੂਸ ਕਰਕੇ ਦਾਸ ਦਾ ਚਿੱਤ ਇੱਕ ਵਾਰੀ ਸਾਰੇ ਇੱਕ ਵਾਰੀ ਪੜ੍ਹ ਲਓ ਜੀ ਪਿਆਰ।

ਭਾਵਨਾ ਦੇ ਨਾਲ ਕੀਤੇ ਹੋਣਗੇ ਸਾਹਿਬਾਂ ਦੇ ਦੀਦਾਰ। ਇਹ ਸੰਗਤਾਂ ਬੁਰਾਨਪੁਰ ਤੋਂ ਜੋ ਆਈਆਂ ਮਾਲਕ ਜੀ ਦੇ ਕੀਤੇ ਦੀਦਾਰ ਤੇ ਬੇਨਤੀ ਕੀਤੀ, ਸਤਿਗੁਰੂ ਸਾਨੂੰ ਜੀਵਨ ਦੇ ਵਿੱਚ ਚੱਲਣ ਦੀ ਕੋਈ ਸਮਰੱਥ ਬਖਸ਼ੋ। ਤੇ ਉਸ ਵੇਲੇ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ, ਇਹਨਾਂ ਨੂੰ ਉਸ ਵਸਤੂ ਦਾ ਅਧਿਕਾਰੀ ਸਮਝ ਕੇ ਜੀਵਨ ਵਿੱਚ ਚੱਲਣ ਦੇ ਲਈ ਤਿੰਨ ਬਚਨ ਦਿੱਤੇ ਨੇ, ਜਿਨ੍ਹਾਂ ਤਿੰਨਾਂ ਬਚਨਾਂ ਦੇ ਵਿੱਚੋਂ ਅੱਜ ਇੱਕ ਬਚਨ ਦੀ ਸਤਿਗੁਰੂ ਮੇਰੇ ਗਰੀਬ ਕੋਲੋਂ ਸੇਵਾ ਲਵੇ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ ਬੁਰਾਨਪੁਰ ਦੀਆਂ ਸੰਗਤਾਂ ਨੂੰ ਪਹਿਲਾ ਬਚਨ ਦਿੱਤਾ। ਕਿਹੜਾ ਬਚਨ? ਕਿ ਹਰ ਵੇਲੇ ਇਹ ਚੈੱਕ ਕਰੋ, ਹਰ ਵੇਲੇ ਇਹ ਝਾਤ ਮਾਰੋ ਕਿ ਜਿੰਨੇ ਅਸੀਂ ਚੰਗੇ ਕੰਮ ਕਰ ਰਹੇ ਹਾਂ, ਸਾਡੇ ਕੀਤੇ ਚੰਗੇ ਕੰਮਾਂ ਨੂੰ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਇੱਕ ਵਾਰੀ ਆਖੋ ਸਤਨਾਮ। ਸਕੂਲ ਖੋਲੋ, ਕਾਲਜ ਖੋਲੋ, ਭਲਾਈ ਕੇਂਦਰ ਖੋਲੋ, ਹਸਪਤਾਲ ਖੋਲੋ, ਪਰ ਪਿਆਰਿਓ ਇੱਕ ਗੱਲ ਜਾਣ ਲੈਣਾ, ਮੇਰੇ ਛੇਵੇਂ ਪਾਤਸ਼ਾਹ ਜੀ ਦਾ ਇਸ਼ਾਰਾ, ਉਹ ਜਿੱਧਰ ਮਰਜ਼ੀ ਤੂੰ ਸਮਾਜਿਕ ਪੱਖ ਤੋਂ ਸੇਵਾ ਪੱਖ ਤੋਂ ਤਾਂ ਜਾਈ ਜਾ, ਪਰ ਵੇਖੀ ਪਿਆਰਿਆ ਇਹ ਸੇਵਾ ਦੇ ਨਾਲ ਨਾਲ ਆਪਣਾ ਨਿਤਨੇਮ ਨਾ ਘਟਾ ਦੇਵੇਂ। ਇੱਕ ਵਾਰੀ ਆਖੋ ਜੀ ਸਤਨਾਮ। ਇਹ ਨਿਤਨੇਮ ਨਾ ਘਟੇ। ਇਹ ਮੇਰੇ ਪਾਤਸ਼ਾਹ ਨੇ ਕਿਹਾ, ਬਚਨ ਕੀਤਾ ਕਿ ਤੇਰੇ ਹਰ ਚੰਗੇ ਕੰਮ ਨੂੰ ਨਾਮ ਦਾ ਏਕਾ ਲੱਗਾ ਕਿ ਨਹੀਂ ਲੱਗਾ। ਤੁਸੀਂ ਸਿਆਣੇ ਹੋ, ਸੋਝੀ ਵਾਲੇ ਹੋ, ਨੀਰੂਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਕੋਈ ਬੁਕਤ ਨਹੀਂ ਉਹਨਾਂ ਦੀ, ਪਰ ਜੀਰੋ ਭਾਵੇਂ ਇੱਕ ਹੋਵੇ, ਪਹਿਲੇ ਏਕਾ ਲੱਗ ਜਾਵੇ ਤੇ ਮੁੱਲ 10 ਗੁਣਾ ਬਣ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅਜਿਹੀਆਂ ਸੰਗਤਾਂ ਬੈਠੀਆਂ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਵੱਲ ਜ਼ਰੂਰ ਧਿਆਨ ਦੇਣਾ ਕਿ ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਓ, ਪਰ ਨਾਮ ਦਾ ਏਕਾ ਲਾਉਣਾ ਹਰ ਇੱਕ ਦੇ ਅੱਗੇ ਨਾ ਭੁੱਲਿਓ, ਕਿਉਂਕਿ ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ। ਮੈਨੂੰ ਕੁਦਰਤੀ ਬਚਨ ਯਾਦ ਆਇਆ, ਤੁਸੀਂ ਇੱਕ ਨਾਮ ਸੁਣਿਆ ਹੋਏਗਾ, ਸੰਤ ਵਰਿਆਮ ਸਿੰਘ ਜੀ ਦਾ, ਤਵਾੜੇ ਵਾਲੇ ਮਹਾਂਪੁਰਖ। ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇੱਕ ਬੀਬੀ ਸੀ, ਬੀਬੀ ਸੁਰਜੀਤ ਕੌਰ। ਭਾਵੇਂ ਸਤਸੰਗ 8-8, 10-10 ਮੀਲ ਦੀ ਦੂਰੀ ਤੇ ਹੋਣਾ ਮਹਾਂਪੁਰਖਾਂ ਦਾ, ਤੇ ਇਸ ਬੀਬੀ ਨੇ ਆਪਣੇ ਘਰ ਵਾਲੇ ਦੇ ਨਾਲ ਸਾਈਕਲ ਦੇ ਉੱਤੇ ਬੈਠ ਕੇ ਸਤਸੰਗ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਜਾਣਾ। ਇੱਕ ਦਿਨ ਬਾਬਾ ਵਰਿਆਮ ਸਿੰਘ ਜੀ ਦੇ ਮਨ ਚ ਆਇਆ, ਇਹਨੂੰ ਚੈੱਕ ਤੇ ਕਰੀਏ ਕਿੱਥੇ ਖੜੋਤਾ ਜੀਵਨ, ਕਿੰਨਾ ਕੁ ਪ੍ਰੇਮ ਕਰਦੀ। ਤੇ ਸੰਤ ਵਰਿਆਮ ਸਿੰਘ ਕਹਿੰਦੇ, ਬੀਬਾ ਏਡੀ ਏਡੀ ਦੂਰ ਸਤਸੰਗ ਹੁੰਦਾ, ਤੂੰ ਆਪਣੇ ਘਰ ਵਾਲੇ ਨਾਲ ਸਾਈਕਲ ਤੇ ਆ ਜਾਣੀ ਹੈ, ਜਿੱਥੇ ਨੇੜੇ ਤੇੜੇ ਹੋਣ ਦਿਵਾਣ ਉੱਥੇ ਹਾਜ਼ਰੀ ਭਰ ਲਿਆ ਕਰ, ਦੂਰ ਭਾਵੇਂ ਰਹਿਣ ਦਿਆ ਕਰ। ਉਸ ਵੇਲੇ ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਆਖਣ ਲੱਗੀ, ਮਹਾਂਪੁਰਖੋ ਜਿਹੜਾ ਤੁਸੀਂ ਇਹ ਬਚਨ ਕੀਤਾ ਨਾ, ਦੂਰ ਸਤਸੰਗ ਹੋਵੇ ਤੇ ਭਾਵੇਂ ਰਹਿਣ ਦਿਆ ਕਰ, ਮੇਰੀ ਇੱਕ ਬੇਨਤੀ ਹੈ, ਜੇ ਮੇਰੇ ਜੀਵਨ ਦੀ ਗੱਲ ਪੁੱਛਦੇ ਹੋ ਤੇ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਮਰ ਚੁੱਕੀ ਹਾਂ। ਇੱਕ ਵਾਰੀ ਕਹਿ ਦਿਓ ਸਤਨਾਮ ਸ਼੍ਰੀ। ਇੱਕ ਵਾਰੀ ਮਰ ਚੁੱਕੀ ਹਾਂ, ਤੁਸੀਂ ਕਈ ਹੈਰਾਨ ਹੋਵੋਗੇ, ਮਰ ਚੁੱਕੀ? ਮਹਾਂਪੁਰਖ ਕਹਿੰਦੇ ਤੂੰ ਮਰ ਚੁੱਕੀ ਹੈ? ਹਾਂਜੀ ਮਹਾਂਪੁਰਖੋ, ਮੈਂ ਇੱਕ ਵਾਰੀ ਮਰ ਚੁੱਕੀ ਹਾਂ, ਮੇਰਾ ਦੂਸਰਾ ਜਨਮ ਹੈ। ਕਹਿੰਦੀ ਜਦੋਂ ਮੈਂ ਮਰੀ, ਮੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲੇ ਤੇ ਜਮ ਆ ਗਏ ਮੈਨੂੰ ਲੈਣ ਦੇ ਵਾਸਤੇ। ਕਹਿੰਦੇ ਮੈਨੂੰ ਲਿਜਾ ਰਹੇ ਨੇ ਇੱਧਰ ਘਰ ਦੇ ਵਿੱਚ, ਆਂਢੀ ਗੁਆਂਢੀ ਇਕੱਠੇ ਹੋ ਗਏ, ਆਸ ਪੜੋਸੀ ਇਕੱਠੇ ਹੋ ਗਏ, ਸਾਰਿਆਂ ਨੇ ਬੈਰਾਗ ਕਰਨਾ ਸ਼ੁਰੂ ਕਰਤਾ ਕਿ ਸੁਰਜੀਤ ਕੌਰ ਹੁਣ ਚੜ੍ਹਾਈ ਕਰ ਗਈ ਹੈ। ਕਹਿੰਦੇ ਮੇਰੀ ਰੂਹ ਨੂੰ ਜਮ ਲਿਜਾ ਰਹੇ ਉਧਰੋਂ, ਤੇ ਲਿਜਾਂਦਿਆਂ ਲਿਜਾਂਦਿਆਂ ਨਾ ਰਸਤੇ ਦੇ ਵਿੱਚ ਇੱਕ ਭਿਆਨਕ ਨਦੀ ਆਈ, ਨਦੀ ਜਿਸ ਨਦੀ ਦੇ ਵਿੱਚ ਖੂਨ ਤੇ ਪਾਕ ਵਹਿ ਰਿਹਾ ਤੇ ਨਾਲ ਬਹੁਤ ਹੀ ਡਰਾਉਣੇ ਜਾਨਵਰ ਨੇ, ਬੜੇ ਭਿਆਨਕ ਜਾਨਵਰ ਨੇ। ਉਸ ਵੇਲੇ ਬੀਬੀ ਸੁਰਜੀਤ ਕੌਰ ਕਹਿੰਦੀ, ਜਿਹੜੇ ਮੈਨੂੰ ਲਿਜਾ ਰਹੇ ਉਹ ਕਹਿੰਦੇ ਇਸ ਨਦੀ ਨੂੰ ਕਰ ਪਾਰ। ਕਹਿੰਦੀ ਜਦੋਂ ਉਸ ਨਦੀ ਵੱਲ ਮੈਂ ਤੱਕਿਆ ਤੇ ਮੈਂ ਘਬਰਾ ਗਈ, ਤੇ ਅਜੇ ਮੈਂ ਸੋਚ ਹੀ ਰਹੀ ਹਾਂ ਕਿ ਇਹਨੂੰ ਕਿਵੇਂ ਪਾਰ ਕਰਾਂ। ਇੱਕ ਚਿੱਟੇ ਕੱਪੜਿਆਂ ਦੇ ਵਿੱਚ ਬੀਬੀ ਮੇਰੇ ਸਾਹਮਣੇ ਆਈ ਤੇ ਆ ਕੇ ਮੈਨੂੰ ਕਹਿੰਦੀ ਏ ਕਿ ਜੇ ਤੂੰ ਕਵੇ ਤੇ ਇਹ ਨਦੀ ਤੈਨੂੰ ਮੈਂ ਪਾਰ ਕਰਾ ਦੇਣੀ। ਇੱਕ ਵਾਰੀ ਆਖੋ ਸਤਨਾਮ। ਤੇ ਕਹਿੰਦੇ ਉਹ ਬੀਬੀ ਸੁਰਜੀਤ ਕੌਰ ਦੱਸ ਰਹੀ ਆਪਣਾ ਬਚਨ ਸੰਤ ਵਰਿਆਮ ਸਿੰਘ ਜੀ ਨੂੰ। ਕਹਿੰਦੇ ਉਸ ਬੀਬੀ ਜੋ ਚਿੱਟੇ ਕੱਪੜਿਆਂ ਚ ਆਈ, ਉਹਨੇ ਮੈਨੂੰ ਆਪਣੀ ਗੋਦ ਚ ਚੁੱਕਿਆ ਤੇ ਮੈਨੂੰ ਨਦੀ ਪਾਰ ਕਰਾ ਦਿੱਤੀ। ਤੇ ਜਦੋਂ ਨਦੀ ਪਾਰ ਕਰਾਈ ਤੇ ਮੈਂ ਪੁੱਛਿਆ ਤੁਸੀਂ ਕੌਣ ਹੋ?
ਇਹ ਚਿੱਟੇ ਕੱਪੜਿਆਂ ਵਿੱਚ ਮੇਰੀ ਕਿਉਂ ਮਦਦ ਕਰਨ ਦੇ ਲਈ ਆਏ, ਕੌਣ ਹੋ ਤੁਸੀਂ? ਤੇ ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਹੱਸ ਕੇ ਕਹਿੰਦੀ ਬੀਬੀ ਸੁਰਜੀਤ ਕੌਰ ਨੂੰ, ਸੁਰਜੀਤ ਕੌਰੇ ਮੈਂ ਕੋਈ ਬੀਬੀ ਨਹੀਂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾ ਜਿਹੜਾ ਤੇਰੇ ਅੱਗੇ ਆਇਆ। ਬੀਬੀ ਸੁਰਜੀਤ ਕੌਰ ਕਹਿੰਦੀ ਮੈਂ ਬੜੀ ਹੈਰਾਨ ਹੋਈ ਕਿ ਪੁੰਨ। ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਜੋ ਪੁੰਨ ਉਹਦਾ ਰੂਪ ਧਾਰਨ ਕਰਕੇ ਅੱਗੇ ਆਇਆ ਸੀ, ਉਹ ਕਹਿਣ ਲੱਗਾ ਕਿ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਬੱਚਿਆਂ ਨੇ ਚਿੜੀ ਨੂੰ ਦੌਰ ਦੇ ਵਿੱਚ ਸ਼ਰਾਰਤ ਦੇ ਨਾਲ ਬੰਨ ਦਿੱਤਾ। ਉਹ ਚਿੜੀ ਸਾਰੀ ਰਾਤ ਡੋਰ ਦੇ ਵਿੱਚ ਬੱਝੀ ਹੋਈ ਚੀਂ ਚੀਂ ਕਰਦੀ ਤੜਫ ਰਹੀ ਸੀ। ਕਹਿੰਦੇ ਜਦੋਂ ਸਵੇਰ ਪਈ ਤੂੰ ਉੱਠੀ, ਚਿੜੀ ਦੀ ਆਵਾਜ਼ ਸੁਣੀ, ਜਿੱਧਰ ਆਵਾਜ਼ ਸੁਣੀ ਉੱਧਰ ਜਦੋਂ ਤੇਰੀ ਨਿਗਾਹ ਗਈ ਤੇ ਕੀ ਵੇਖਿਆ, ਚਿੜੀ ਡੋਰ ਦੇ ਵਿੱਚ ਬੱਝੀ ਹੋਈ ਤੜਫ ਰਹੀ ਹੈ। ਤੇ ਉਸ ਵੇਲੇ ਤੇਰੇ ਮਨ 'ਚ ਦਇਆ ਆ ਗਈ, ਆਪ ਕੋਲ ਜਾ ਕੇ ਚਿੜੀ ਨੂੰ ਡੋਰਾਂ ਦੇ ਬੰਧਨਾਂ 'ਚੋਂ ਕਰਾਇਆ ਆਜ਼ਾਦ, ਡੋਰ ਕੱਟ ਦਿੱਤੀ। ਤੇ ਜਦੋਂ ਚਿੜੀ ਆਜ਼ਾਦ ਹੋ ਕੇ ਉੱਡੀ ਤੇ ਉਸ ਪੰਛੀ ਨੇ ਤੈਨੂੰ ਅਸੀਸ ਦਿੱਤੀ, ਅਸੀਸ ਕਿ ਦਾਤਿਆ, ਉਹ ਜਿਵੇਂ ਇਹਨੇ ਮੈਨੂੰ ਬੰਧਨਾਂ ਤੋਂ ਆਜ਼ਾਦ ਕਰਾਇਆ, ਤੂੰ ਵੀ ਇਹਨੂੰ ਬੰਧਨਾਂ ਤੋਂ ਛੁਟਕਾਰਾ ਦੇ ਦੇਵੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿੰਦੀ ਉਹ ਜਿਹੜਾ ਤੇਰਾ ਕੀਤਾ ਹੋਇਆ ਪੁੰਨ ਉਹ ਮੈਂ ਵਾਂ, ਤੇ ਮੈਂ ਹੁਣ ਤੇਰੀ ਮਦਦ ਕਰਨ ਦੇ ਲਈ ਇੱਥੇ ਤੇਰੇ ਨਾਲ ਸਹਾਈ ਹੋਇਆ। ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਕਹਿਣ ਲੱਗੀ ਜੀ ਇੱਥੇ ਤੇ ਮੇਰੀ ਮਦਦ ਕਰ ਦਿੱਤੀ, ਹੁਣ ਅੱਗੇ ਦਰਗਾਹ ਵਿੱਚ। ਤੇ ਪੁੰਨ ਕਹਿੰਦਾ ਮੇਰੀ ਡਿਊਟੀ ਬਸ ਇੱਥੋਂ ਤੱਕ ਸੀ, ਦਰਗਾਹ ਦੇ ਵਿੱਚ ਮੈਂ ਤੇਰਾ ਸਾਥ ਨਹੀਂ ਦੇ ਸਕਦਾ, ਦਰਗਾਹ ਦੇ ਵਿੱਚ ਜਾਏਗਾ ਤੇ ਤੇਰਾ ਜਪਿਆ ਹੋਇਆ ਨਾਮ ਹੀ ਜਾਏਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਕੇਵਲ ਜਪਿਆ ਹੋਇਆ ਨਾਮ, ਇਹ ਪੱਕੀ ਬਾਤ ਹੈ ਪਿਆਰਿਓ। ਬਾਕੀ ਚੀਜ਼ਾਂ ਤੇ ਰਸਤੇ ਚ ਲੁੱਟੀਆਂ ਜਾਂਦੀਆਂ ਨੇ। ਮਹਾਰਾਜ ਨੇ ਵੀ ਕਿਹਾ ਧਰਮ ਕਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟੇ। ਇਹ ਬੀਬੀ ਸੁਰਜੀਤ ਕੌਰ ਬਚਨ ਸੁਣਾ ਰਹੀ, ਕਹਿੰਦੇ ਉਸ ਤੋਂ ਬਾਅਦ ਉਹ ਜਮ ਲੈ ਗਏ ਮੈਨੂੰ ਧਰਮ ਰਾਜ ਦੇ ਅੱਗੇ ਤੇ ਧਰਮ ਰਾਜ ਕਹਿੰਦਾ ਤੇ ਗਲਤ ਬੀਬੀ ਨੂੰ ਲੈ ਆਇਓ। ਇਹਦੇ ਗੁਆਂਢ ਚ ਬੀਬੀ ਸੁਰਜੀਤ ਕੌਰ ਹੈ, ਅੱਜ ਉਹਦੀ ਵਾਰੀ ਹੈ। ਤੁਸੀਂ ਕਹੋਗੇ ਇੰਨਾ ਧਰਮ ਰਾਜ ਨੂੰ ਵੀ ਭੁਲੇਖਾ ਲੱਗਦਾ, ਪਿਆਰੇ ਉਹ ਧਰਮ ਰਾਜ ਨੂੰ ਭੁਲੇਖਾ ਨਹੀਂ ਲੱਗਦਾ, ਪਰ ਕਈ ਵਾਰੀ ਆਪ ਰੱਬ ਇਹੋ ਇਹੋ ਜੇ ਕੌਤਕ ਸਾਨੂੰ ਸਿੱਖਿਆ ਦੇਣ ਲਈ ਵਰਤਾ ਦਿੰਦਾ ਖੁਦ ਜਾਣ ਬੁੱਝ ਕੇ ਕਿ ਸਾਡੇ ਵਰਗਿਆਂ ਨੂੰ ਵੀ ਯਕੀਨ ਹੋ ਜਾਵੇ। ਉੱਥੇ ਜੇ ਜਾਂਦਾ ਤੇ ਕੇਵਲ ਨਾਮ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇਹ ਬੀਬੀ ਸੁਰਜੀਤ ਕੌਰ ਕਹਿੰਦੀ ਉਸ ਤੋਂ ਬਾਅਦ ਮੈਂ ਵਾਪਸ ਆਈ, ਚੰਦ ਮਿੰਟਾਂ ਦੇ ਗਵਾਣ ਚ ਬੀਬੀ ਸੁਰਜੀਤ ਕੌਰ ਸੀ ਉਹਦੀ ਮੌਤ ਹੋ ਗਈ। ਤੇ ਉਸ ਦਿਨ ਦਾ ਮੈਂ ਆਪਣੇ ਮਨ ਦੇ ਵਿੱਚ ਧਾਰ ਲਿਆ ਜਿੱਥੇ ਵੀ ਇਹ ਸਤਸੰਗ ਦੇ ਦੀਵਾਨ ਹੋਣ, ਜਿੱਥੇ ਵੀ ਮੈਨੂੰ ਸਤਸੰਗ ਦੀਆਂ ਘੜੀਆਂ ਮਿਲਣ, ਇਹਨਾਂ ਨੂੰ ਕਦੀ ਵੀ ਹੱਥੋਂ ਨਹੀਂ ਗਵਾਉਣਾ, ਕਿਉਂਕਿ ਮੈਂ ਅੱਖੀਆਂ ਨਾਲ ਟੱਕ ਆਈ ਆ। ਜੇ ਦਰਗਾਹ ਦੇ ਵਿੱਚ ਸਹਾਈ ਹੁੰਦਾ ਤੇ ਕੇਵਲ ਨਾਮ ਹੁੰਦਾ ਤੇ ਸਤਸੰਗ ਦੀਆਂ ਘੜੀਆਂ ਹੁੰਦੀਆਂ ਨੇ। ਇਹ ਪਹਿਲਾ ਬਚਨ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਦਿੱਤਾ ਬੁਰਾਨਪੁਰ ਦੀਆਂ ਸੰਗਤਾਂ ਨੂੰ। ਪਿਆਰਿਓ, ਅਸੀਂ ਵੀ ਇਸ ਬਚਨ ਤੋਂ ਕੁਝ ਨਾ ਕੁਝ ਸਿੱਖਿਆ ਲਈਏ, ਅਸੀਂ ਵੀ ਇਸ ਬਚਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾਈਏ ਕਿ ਸਾਡੇ ਜਿੰਨੇ ਵੀ ਚੰਗੇ ਕਰਮ ਨੇ ਉਹਨਾਂ ਦੇ ਅੱਗੇ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਜੇ ਲੱਗਾ ਮੁਬਾਰਕ, ਹੋਰ ਆਪਣਾ ਨਿਤਨੇਮ

Why do?

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ। ਉਸ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਕਿ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਲ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ਼ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆਹ ਵੇਖੋ ਮੇਰੇ ਕੋਲ ਲੱਕੜ ਦਾ ਸੁੱਟ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ। ਕਿਰਪਾਲ ਕੋ ਪਿਯੰ ਪੁੱਤ ਕੋ ਸੰਭਾਰੀ ਹਟੀ ਖਾਹੀ ਆਸ ਕੇ

0: ਕਹਿੰਦੇ ਨੇ ਹਰੀ ਚੰਦ ਆਇਆ ਜਿਸਨੇ ਬਲੀਪਾਨ ਖੇਤ ਅੰਦਰ ਆਪਣਾ ਪੈਰ ਟਿਕਾ ਕੇ ਨਾ ਜੰਗ ਕਰਨਾ ਸ਼ੁਰੂ ਕੀਤਾ।
1: ਮਹਾਕੰਦ ਕੇ ਤੀਰ ਤੀਖੇ ਪ੍ਰਹਾਰੇ ਲੱਗੇ ਜੋਨ ਕੇ ਤਾਹੇ ਪਾਲੇ ਪਧਾਰੇ।
0: ਕਹਿੰਦੇ ਨੇ ਹਰੀ ਚੰਦ ਇਤਨੇ ਗੁੱਸੇ ਦੇ ਵਿੱਚ ਤੀਰ ਚਲਾਉਂਦਾ ਹੈ ਉਹ ਤੀਰ ਜਿਸ ਨੂੰ ਵੀ ਲੱਗਦਾ ਹੈ ਉਸ ਤੇ ਆਰ ਪਾਰ ਹੋ ਜਾਂਦਾ ਹੈ।
1: ਹਰੀ ਚੰਦ ਕੁਦੰ ਹਣੇ ਸੂਰ ਸੁਦੰ ਪਾਲੇ ਬਾਣ ਬਾਏ ਬੜੇ ਸੈਨ ਗਾਏ।
0: ਇਹਨੇ ਬੜੇ ਹੀ ਬਾਣ ਚਲਾਏ ਬੜੇ ਸੈਨ ਕਿਸਨੇ ਮਾਰ ਦਿੱਤੇ ਮੈਦਾਨੇ ਜੰਗ ਅੰਦਰ ਲਟਾ ਦਿੱਤੇ। ਕਿਉਂ
1: ਰਸੰਗਰੋਧ ਨਿਰਾਤੇ ਮਹਾਲੋਭ ਮਾਚੇ
0: ਕਿਉਂਕਿ ਗੁੱਸੇ ਦੇ ਵਿੱਚ ਰਸਿਆ ਸੀ ਲੋਹੇ ਦੀ ਤਰ੍ਹਾਂ ਲਾਲ ਹੋਇਆ ਜੰਗ ਕਰ ਰਿਹਾ ਸੀ।
1: ਹਾਨੇ ਸਸਤ ਤਾਰੀ ਲਿਟੇ ਪੂਪ ਪਾਰੀ ਤਵੇ ਜਿੱਤ ਮਲੰ ਹਰੀ ਚੰਦ ਪੱਲੰ ਹਿਰਦੇ ਐਚ ਮਾਰਿਓ ਉਤਾਰਿਓ।
0: ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਭਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ ਹਿਰਦੇ ਐਚ ਮਾਰਿਓ ਸੋ ਖੇਤੰਗ ਉਤਾਰਿਓ। ਉਹਨਾਂ ਨੂੰ ਮੈਦਾਨੇ ਜੰਗ ਅੰਦਰ ਲਿਟਾ ਦਿੱਤਾ।
1: ਖੁਲੇ ਖਾਨ ਖੂਨੀ ਖੁਰਾ ਸਾਨ ਖੱਗੰ ਪਰੀ ਸਸਤ ਧਾਰਨ ਪੁੱਠੀ ਚਾਲ ਅਗੰ ਪਈ ਤੀਰ ਪੀਰੰ ਕਮਾਨ ਕੜਕੇ ਗਿਰੇ ਬਾਜ ਤਾਗੀ ਲੱਗੇ ਤੀਰ ਤੱਕੇ।
0: ਸਤਿਗੁਰ ਕਹਿੰਦੇ ਨੇ ਐਸਾ ਜੁਗ ਛਿੜ ਗਿਆ
1: ਕਹਾਂ ਲੱਗੇ ਵਰਣਨ ਕਰੋ ਮੱਚਿਓ ਜੁੱਧ ਉਪਾਰ ਜੇ ਲੂ ਜੇ ਦੂਜੇ ਸਬੇ ਭਜਿਓ ਜੇ ਲੂ ਜੇ ਦੂਜੇ ਸਬੇ ਭਜਿਓ ਸੂਰ ਹਜ਼ਾਰ।
0: ਬੜੇ ਬੜੇ ਸੂਰਮੇ ਇਸ ਜੰਗ ਦੇ ਵਿੱਚੋਂ ਭੱਜ ਗਏ। ਸਤਿਗੁਰ ਉਹਨਾਂ ਦਾ ਜ਼ਿਕਰ ਕਰਦੇ ਨੇ।

ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸੰਘੂ ਸਾਹਿਬ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ

ਸੰਘੋ ਸਾਦੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸਾਦੀ ਸਹੀ ਸਾ ਸੰਗਰਾਮ ਸਵਰਗ ਨੂੰ ਸੁਧਾਰੇ ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ

ਕਹਿੰਦੇ ਨੇ ਹਰੀ ਚੰਦ ਐਸੇ ਤੀਰ ਚਲਾਉਂਦਾ ਹੈ, ਉਹ ਜਿਹਨੂੰ ਵੀ ਤੀਰ ਚੱਲ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨੰਗ ਚੰਦ ਤੇ ਦੇਵ ਲੋਕਨ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਤੁਇੰ ਬਾਨ ਖੇਚੰ ਇੱਕ ਵਾਰ ਮਾਰੇ। ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ। ਦੁਇੰ ਬਾਨ ਖੇਚੰ ਇੱਕ ਵਾਰ ਮਾਰੇ।

ਕਰਮ ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਇਆ। ਇਸ ਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ। ਜਦ ਘੋੜੇ ਨੂੰ ਮਾਰਿਆ ਨਾ ਤੀਰ, ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ। ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਕਿਤਨਾ ਵੱਡਾ ਜਰਨੈਲ ਯੋਧਾ, ਇਸ ਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤੱਕ ਮੋਕੋ ਚਲਾਇਨ ਰੱਖਿਓ ਦੁਐਵ ਮੈਂ ਕਾਮ ਛੁਆ ਕੇ ਸਦਾਇਨ। ਕਹਿੰਦੇ ਨੇ ਇਸ ਨੇ ਫਿਰ ਦੂਸਰਾ ਤੀਰ ਮਾਰੇ। ਜਦ ਦੂਸਰਾ ਤੀਰ ਚਲਾਇਆ ਨਾ, ਉਹ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ। ਰੱਖਿਓ ਦੁਐਵ ਮੈਂ ਕਾਮ ਛੁਆ ਕੇ ਸਦਾਇਨ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਹੈ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ।

ਸਾਧਾਰਨ ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ ਕਿ ਸਤਿਗੁਰ ਨੇ ਸਫੇਦ ਗੋਟੇ ਦਾ ਕਮਰ ਕੱਸਾ ਕੀਤਾ ਹੋਇਆ ਸੀ ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰ ਦੇ ਪੇਟ ਤੇ ਲੱਗਾ ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇਨ ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇਨ ਕਲੰ ਕੇਵਲੰ ਜਾਣ ਦਾਸਨ ਬਚਾਇਨ ਕਹਿੰਦੇ ਉਹਦੀ ਥੋੜੀ ਹੀ ਜਾ ਕੇ ਚਿੰਝ ਮੈਨੂੰ ਚੁੱਭੀ ਲੇਕਿਨ ਕੋਈ ਵੱਡਾ ਕਾਉ ਨਾ ਆਇਆ ਕਲੰ ਕੇਵਲਨ ਜਾਣ ਦਾਸ ਨੂੰ ਬਚਾਏ ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ ਸਾਹਿਬ ਕਹਿੰਦੇ ਜਦ ਤੀਰ ਲੱਗਾ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਕਰਨ ਲੈ ਕੁਮਾਨ

ਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਹੇ ਮਨੁੱਖ, ਇਹ ਤੈਨੂੰ ਜੀਵਨ ਪ੍ਰਾਪਤ ਹੋਇਆ ਹੈ, ਇਹ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਜਨਮ ਨੂੰ ਪ੍ਰਾਪਤ ਕਰਕੇ ਤੂੰ ਕੀ ਕੀਤਾ ਹੈ? ਕੋਈ ਭਲਾ ਕਰਮ ਕੀਤਾ ਹੈ? ਨੇਕ ਕਰਮ ਕੀਤੇ ਨਹੀਂ? ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ? ਬੜਾ ਸੁੰਦਰ ਉਪਦੇਸ਼ ਹੈ। ਜਰਾ ਜੀਵਨ ਜੋਗਣ ਗਿਆ, ਕਿਛ ਕੀਆ ਨਾ ਨਿਕਾ, ਇਹ ਦੀ ਰਾਹ ਨਿਰਮੋਲ ਕੋ ਕੌਡੀ ਲਗ ਨਿਕਾ। ਇਹ ਜੀਵਨ ਨੂੰ ਤੂੰ ਆਪਣੇ ਕੌਡੀਆਂ ਦੇ ਪਾ ਤੇ ਗਵਾ ਲੈ। ਕੌਡੀਆਂ ਦੇ ਪਾ ਤੇ ਕਿਸ ਤਰ੍ਹਾਂ? ਇਸ ਲਈ ਇਹ ਜੀਵਨ ਕੌਡੀਆਂ ਦੇ ਪਾ ਤੇ ਜਾ ਰਿਹਾ ਕਿਉਂਕਿ ਜੀਵਨ ਦਾ ਮਤਲਬ ਨਹੀਂ ਮਿਲੇ ਤੇ ਜਿੰਨਾ ਚਿਰ ਜੀਵਨ ਦੇ ਮਤਲਬ ਦਾ ਪਤਾ ਨਾ ਲੱਗੇ ਸੀ ਕੌਡੀਆਂ ਦੇ ਪਾ ਤੇ ਜਾ। ਕਿਸੇ ਮਨੁੱਖ ਨੇ ਕੋਈ ਵਸਤੂ ਆਪ ਪੈਸੇ ਦੇ ਕੇ ਖਰੀਦੀ ਹੋਵੇ, ਉਹ ਗੁੰਮ ਜਾਏ ਤੇ ਉਸਨੂੰ ਬੜਾ ਦੁੱਖ ਪ੍ਰਾਪਤ ਹੁੰਦਾ, ਬੜਾ ਦੁੱਖ ਲੱਗਦਾ ਕਿ ਬੜੀ ਬੜੀ ਵਸਤੂ ਕੀਮਤੀ ਗਵਾਚ ਗਈ ਤੇ ਜਿਹੜੀ ਚੀਜ਼ ਐਵੇਂ ਮਿਲ ਜਾਏ ਉਹ ਗਵਾਚ ਜਾਏ, ਉਹਦਾ ਕੋਈ ਦੁੱਖ ਕੋਈ ਅਫਸੋਸ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਤੈਨੂੰ ਅਫਸੋਸ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਤੈਨੂੰ ਇਹ ਜਨਮ ਐਵੇਂ ਮਿਲ ਗਿਆ। ਤੂੰ ਜਾਣੀਏ ਕਿ ਐਵੇਂ ਪ੍ਰਾਪਤ ਹੋ ਗਿਆ, ਲੇਕਿਨ ਨਹੀਂ, ਇਹ ਜਨਮ ਜਿਹੜਾ ਤੈਨੂੰ ਮਿਲਿਆ

पज हर की सेव पाजो गोबिंद फूल मत जाओ पाजो गोबिंद।

0: ਜਨਮ ਮਿਲੇ ਹੈ ਤੇ ਕਹਿੰਦੇ ਨੇ ਆਉਂਦੀ ਪਿਆਰ ਥਣਾਂ ਦੇ ਦੁੱਧ ਨਾਲ ਲੱਗ ਗਈ। ਐਸਾ ਮੋਹ ਪਿਆਰ ਪਿਆ, ਇਹ ਮੋਹ ਪਿਆਰ ਦੁਨਿਆਵੀ ਕਹਿੰਦੇ ਨੇ ਵੱਧਦਾ ਚਲਾ ਗਿਆ, ਘਟਿਆ ਨਹੀਂ। ਪ੍ਰਭੂ ਵੱਲੋਂ ਪਿਆਰ ਟੁੱਟ ਗਿਆ, ਜਨਮ ਕਿਵੇਂ ਸਫਲਾ ਹੋਵੇ?
1: ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ

0: ਸੈਂ ਸੱਚੀ ਕੇ ਬੁੜੀ ਭਾਵੇ ਬੁੜੀ ਭਾਵੇ ਅੱਗੇ ਸਤਿਰ ਕਾ ਮਤਹੀਨ ਅਸੀਂ ਕਾ ਵਿਵਹਾਰ ਨਾ ਪਾਵੇ ਕਹਿੰਦੇ ਨੇ 70 ਸਾਲਾਂ ਦਾ ਹੋ ਗਏ ਜਿਵੇਂ ਅਵਸਥਾ ਵਧਣੀ ਸ਼ੁਰੂ ਹੋਈ ਉਵੇਂ ਅਵਸਥਾ ਘਟਣੀ ਸ਼ੁਰੂ ਹੋ ਗਈ ਸਤਿਰ ਕਾ ਮਤਹੀਨ ਅਸੀਂ ਕਾ ਵਿਵਹਾਰ ਨਾ ਪਾਵੇ 70 ਸਾਲਾਂ ਦਾ ਹੋ ਜਾਂਦਾ ਹੈ ਕਹਿੰਦੇ ਨੇ ਮਤਹੀਨ ਹੋ ਗਿਆ 80 ਸਾਲਾਂ ਦਾ ਕਹਿੰਦੇ ਨੇ ਕਾਰ ਵਿਹਾਰ ਦਾ ਇਹਨੂੰ ਕੋਈ ਪਤਾ ਨਹੀਂ ਅਵਸਥਾ ਨਵੇਂ ਸਾਲ ਦਾ ਹੋ ਗਿਆ ਤੀਸਰੀ ਜਾਤੀ ਪੈ ਗਈ ਅਵਸਥਾ ਆ ਗਈ ਲੇਕਿਨ ਪ੍ਰਭੂ ਵੱਲ ਧਿਆਨ ਅਜੇ ਵੀ ਨਹੀਂ ਲੱਗਿਆ
1: ਨਵੇਂ ਜਾਸਣੀ ਮੂਲ ਨ ਜਾਣੇ ਅਬ ਭਲ ਮੂਲ ਨ ਜਾਣੇ ਅਬ ਭਲ
0: ਕਹਿੰਦੀ ਨੀ ਜਨਮ ਸਫਲਾ ਕਿਉਂ ਨੀ ਹੋਇਆ ਕਿਉਂਕਿ ਇਸਨੇ ਮੂਲ ਨੀ ਜਾਣੇ ਤੇ ਜਿੰਨਾ ਚਿਰ ਮੂਲ ਨਾ ਜਾਣੇ ਉਹਨਾਂ ਚਿਰ ਜਨਮ ਦਾ ਪਤਾ ਨੀ ਲੱਗ ਸਕਦਾ ਕਹਿੰਦੇ ਨੇ ਅਵਸਥਾ ਐਸੀ ਆ ਗਈ ਲੇਕਿਨ ਪ੍ਰਭੂ ਵੱਲ ਧਿਆਨ ਅਜੇ ਨੀ ਲੱਗਿਆ ਆ ਜੀ ਪ੍ਰਭੂ ਵੱਲ ਆਪਣਾ ਧਿਆਨ ਲਾ
1: ਚਲਣ ਪਾਏ ਕੱਚ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਦੀਨ ਦੁਨੀਆਂ ਦੇ ਮਾਲਕ ਨਿਮਾਣਿਆਂ ਦੇ ਮਾਣ ਨਿਓਟਿਆਂ ਦੀ ਓਠ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੀ ਧਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਗੁਰੂ ਕੇ ਸਿੱਖਾ ਮਨ ਢਿੱਲਿਆ ਨਾ ਕਰ, ਬੜਾ ਪਰਿਪੂਰਨ ਪਰਮਾਤਮਾ ਹੈ, ਉਹ ਰਹਿਮਤ ਦਾ ਘਰ ਹੈ, ਉਹ ਕਿਰਪਾ ਦਾ ਖਜ਼ਾਨਾ ਹੈ। ਕਿਰਪਾ ਦਾ ਪਾਤਰ ਬਣ ਲਈ ਤੈਨੂੰ ਥੋੜ੍ਹੀ ਜਿਹੀ ਖੇਚਲ ਕਰਨੀ ਪੈ ਗਈ। ਗੁਰਮੁਖੋ ਬਰੂਨੀ ਮੁਲਕਾਂ ਦੇ ਵਿੱਚ ਇੱਕ ਨਿਯਮ ਹੈ ਕਿ ਜਿਹੜਾ ਗੁਨਾਹਗਾਰ ਬੰਦਾ ਆਪਣੇ ਗੁਨਾਹ ਨੂੰ ਸਵੀਕਾਰ ਕਰ ਲੈ, ਜਿਹਨੂੰ ਆਪਾਂ ਆਪਣੇ ਇੰਡੀਆ ਦੇ ਵਿੱਚ ਇਕਬਾਲ ਕਹਿ ਦਿੰਦੇ ਹਾਂ, ਜਿਹੜਾ ਇਕਬਾਲ ਕਰ ਲੈ ਆਪਣੇ ਗੁਨਾਹ ਨੂੰ ਸਵੀਕਾਰ ਕਰ ਲੈ, ਉਹਦੇ ਸੱਚ ਬੋਲਣ 'ਤੇ ਉੱਥੋਂ ਦੀ ਸਰਕਾਰ ਭਾਵੇਂ ਸਜ਼ਾ ਤਾਂ ਦਿੰਦੀ ਹੈ ਪਰ ਆਪਣੀ ਸਜ਼ਾ ਵਿੱਚ ਨਰਮੀ ਕਰ ਦਿੰਦੀ। ਨਰਮੀ ਉਹਦਾ ਕਾਰਨ ਕਿ ਉਸ ਮਨੁੱਖ ਨੇ ਆਪਣੇ ਗੁਨਾਹ ਨੂੰ ਸਵੀਕਾਰ ਕੀਤਾ ਕਿ ਮੈਂ ਗੁਨਾਹਗਾਰ ਹਾਂ, ਮੈਂ ਭੁੱਲਣਹਾਰ ਹਾਂ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਰੱਬ ਦੀ ਚੱਕੀ ਜਿਹੜੀ ਹੈ ਨਾ, ਉਹ ਬਹੁਤ ਬਰੀਕੀ ਨਾਲ ਚੱਲਦੀ, ਬਰੀਕੀ ਨਾਲ। ਔਰ ਉਸ ਪਰਮਾਤਮਾ ਦੀ ਚੱਕੀ ਦੇ ਵਿੱਚੋਂ ਸੁੱਕਾ ਨਿਕਲਣਾ ਬੜਾ ਔਖਾ ਹੈ। ਇੱਕੋ ਘਬਰਾਲਾ ਤੂੰ ਆਪਣੀ ਗਲਤੀ ਨੂੰ ਸਵੀਕਾਰ ਕਰਕੇ ਉਹਦੇ ਅੱਗੇ ਅਰਦਾਸ ਕਰ। ਇਉਂ ਸ਼ਬਦ ਇਹ ਕਾਫੀ ਲੰਮੇਰਾ ਹੈ। ਅੱਜ ਆਪਣੇ ਤੋਂ ਗੁਰਮੁਖੋ ਬਹੁਤੀ ਇਹਦੀ ਵਿਸਤਾਰ ਨਾਲ ਵਿਚਾਰ ਨਹੀਂ ਹੋਣੀ ਤੇ ਬਹੁਤਿਆਂ ਨੇ ਇਹ ਵੀ ਕਹਿਣਾ ਵੀ ਅੱਜ ਗਿਆਨੀ ਜੀ ਨੇ ਕਥਾ ਕੀਤੀ ਸਵਾਦ ਨਹੀਂ ਆਇਆ। ਉਹਦਾ ਕਾਰਨ ਇਹ ਹੈ ਜਿਹੜਾ ਦੁੱਧ ਹੈ ਨਾ, ਦੁੱਧ ਨੂੰ ਹਜ਼ਮ ਕਰਨਾ ਸੌਖਾ ਤੇ ਕੱਚੀ ਲੱਸੀ ਕੋਈ ਵੀ ਪੀ ਲੈਂਦਾ ਹੈ। ਜਿਹੜੀ ਗੁਰਬਾਣੀ ਦੇ ਅਨੁਰੋਧ ਅਰਥ ਨੇ ਇਹ ਸ਼ੁੱਧ ਦੁੱਧ ਤਰ੍ਹਾਂ ਨੇ। ਜਦੋਂ ਹੁਕਮਨਾਮਾ ਛੋਟਾ ਆਉਂਦਾ ਤੇ ਅਸੀਂ ਕਈ ਤਰ੍ਹਾਂ ਦੀ ਸੱਜੇ ਖੱਬੇ ਦੀਆਂ ਗੱਲਾਂ ਕੱਢਦੇ ਹਾਂ, ਹੈ ਨੂੰ ਢਿੱਲੀਆਂ, ਹੈ ਨੂੰ ਪਾਣੀ ਤਰ੍ਹਾਂ, ਲੇਕਿਨ ਬਹੁਤਿਆਂ ਨੂੰ ਸਵਾਦ ਲੱਗਦੀਆਂ ਕਿਉਂਕਿ ਉਹ ਗੱਲਾਂ ਜੀ ਹੁੰਦੀਆਂ ਨੇ। ਤੇ ਗੁਰੂ ਦੀ ਬਾਣੀ ਅਨਰੋਲ ਅੰਮ੍ਰਿਤ ਸ਼ੁੱਧ ਦੁੱਧ, ਉਹ ਬਹੁਤਿਆਂ ਨੂੰ ਹਜ਼ਮ ਨਹੀਂ ਹੁੰਦਾ। ਕਹਿਣਗੇ ਵੀ ਅੱਜ ਗਿਆਨੀ ਜੀ ਨੇ ਨਾ ਕੋਈ ਸਾਖੀ ਸੁਣਾਈ, ਨਾ ਕੋਈ ਟੋਟਕਾ ਸੁਣਾਇਆ, ਆਪਾਂ ਟੋਟਕਿਆਂ ਲਈ ਨਹੀਂ ਆਉਂਦੇ, ਆਪਾਂ ਅੰਮ੍ਰਿਤ ਲਈ ਆਉਂਦੇ ਹਾਂ, ਆਪਾਂ ਸ਼ਬਦ ਨਾਲ ਜੁੜ ਲਈ ਆਉਂਦੇ ਹਾਂ। ਇਸ ਕਰਕੇ ਮੈਂ ਐਡਵਾਂਸ ਹੀ ਮਾਫ਼ੀ ਮੰਗ ਲਾਂ ਕਿਉਂਕਿ ਸ਼ਬਦ ਲੰਮਾ, ਆਪਾਂ ਕੇਵਲ ਤੇ ਕੇਵਲ ਇਸ ਗੁਰਬਾਣੀ ਦੇ ਅੱਖਰਾਂ ਦੇ ਅਰਥਾਂ ਦੀ ਵਿਚਾਰ ਕਰਨੀ, ਕੇਵਲ ਅਰਥ ਹੀ ਹੋ ਸਕਣੇ ਨੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪ੍ਰੇਮੀਓ, ਸੰਤਾਂ ਨਾਲ ਮਿਲਿਆ ਕਰੋ। ਔਰ ਮਿਲਣ ਦਾ ਢੰਗ ਤਰੀਕਾ ਇਹ ਵੀ, ਜੇ ਆਪਾਂ ਕਈ ਵਾਰ ਸੰਤਾਂ ਨਾਲ ਮਿਲਦੇ, ਆਪਾਂ ਕਹਿੰਦੇ ਬਾਬਾ ਜੀ ਬਾਹਰੋਂ ਕਦੋਂ ਆਇਓ, ਹੁਣ ਕਦੋਂ ਜਾਣਾ, ਜੇ ਬਾਹਰ ਦਾ ਪ੍ਰੋਗਰਾਮ ਕੈਸਾ ਰਿਹਾ, ਇਹ ਸਵਾਏ ਬਕਵਾਸ ਤੋਂ ਹੋਰ ਕੁਝ ਵੀ ਨਹੀਂ। ਸੰਤ ਨੂੰ ਮਿਲਣਾ ਨਾ, ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸ਼ਤ ਕਰੀਏ। ਰੱਬ ਦਾ ਪਿਆਰਾ ਮਿਲੇ ਤੋ ਪਰਮਾਤਮਾ ਦੇ ਸੰਬੰਧ ਵਿੱਚ ਵਿਚਾਰ ਕਰ, ਕੇਵਲ ਤੇ ਕੇਵਲ ਦੁਨਿਆਵੀ ਗੱਲਾਂ ਕਰਕੇ ਆਪਣੇ ਸਮੇਂ ਨੂੰ ਬਰਬਾਦ ਨਾ ਕਰ। ਮੈਂ ਕੱਲ੍ਹ ਜਿਸ ਮੌਕੇ ਕਥਾ ਕਰਕੇ ਤੁਰਿਆ ਨਾ, ਇੱਕ ਬੀਬੀ ਮੇਰੇ ਮਗਰ ਮਗਰ ਕਹਿੰਦੀ, ਗਿਆਨੀ ਜੀ ਮੈਂ ਨਾਮ ਤਾਂ ਜਪਣਾ ਚਾਹੁੰਦੀ ਪਰ ਮੈਨੂੰ ਜਪਣ ਨਹੀਂ ਦਿੰਦੇ। ਮੈਂ ਅੰਦਾਜ਼ਾ ਲਾਇਆ ਕਿ ਕੇਵਲ ਗਿਆਨੀ ਨਾਲ ਗੱਲਾਂ ਕਰਨ ਲਈ ਆਏ ਨੇ, ਨਾ ਜਪਣਾ ਤੇ ਨਾ ਕਿਸੇ ਨੂੰ, ਨਾ ਇਹਨੂੰ ਕੋਈ ਰੋਕਦਾ ਹੈ। ਇਹ ਕੇਵਲ ਤੇ ਕੇਵਲ ਟਾਈਮ ਪਾਸ ਕਰਨ ਲਈ ਆਈ ਹੈ। ਮੈਂ ਨਾਮ ਜਪਦੀ ਹਾਂ, ਮੈਨੂੰ ਜਪਣ ਨਹੀਂ ਦਿੰਦੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ, ਜਪਦੇ ਵੀ ਨਹੀਂ। ਜਿਨ੍ਹਾਂ ਜਪਣਾ ਨਾ ਉਹ ਤੱਤੀ ਤਵੀ ਤੇ ਬੈਠਿਆਂ ਵੀ ਜਪਦੇ ਨੇ, ਜਿਨ੍ਹਾਂ ਜਪਣਾ ਉਹ ਆਰੇ ਨਾਲ ਚੀਰਿਆਂ ਵੀ ਜਪਦੇ ਨੇ, ਜਿਨ੍ਹਾਂ ਜਪਣਾ ਉਹਨਾਂ ਨੂੰ ਉਭਰਦੀ ਦੇਹ ਵਿੱਚ ਵੀ ਜਪਣਾ ਹੈ, ਜਿਨ੍ਹਾਂ ਜਪਣਾ ਨਹੀਂ ਉਹਨਾਂ ਕੇਵਲ ਤੇ ਕੇਵਲ ਗੱਲਾਂ ਕਰਕੇ ਦੂਜਿਆਂ ਤੇ ਇਲਜ਼ਾਮ ਲਾਉਣਾ ਹੈ। ਜਪਣ ਦਾ ਇੱਕੋ ਇੱਕ ਤਰੀਕਾ ਮੈਂ ਕਿਹਾ ਕਿ ਅਖਰੀ ਅਰਥ ਕਰਾਂ। ਇੱਕ ਆਦਮੀ ਘੋੜੀ ਤੇ ਚੜਿਆ, ਆਪਣੀ ਮੰਜ਼ਿਲ ਨੂੰ ਜਾ ਰਿਹਾ ਹੈ, ਗਰਮੀ ਦਾ ਮੌਸਮ ਤੇ ਘੋੜੀ ਨੂੰ ਤੇਹ ਲੱਗੀ, ਪਿਆਸ ਲੱਗੀ, ਔਰ ਉਸ ਸਵਾਰ ਨੇ ਆਪਣੀ ਘੋੜੀ ਨੂੰ ਖੂਹ ਵਾਲੇ ਪਾਸੇ ਮੋੜਿਆ। ਟੰਡਾਂ ਦਾ ਖੂਹ ਚੱਲਦਾ ਸੀ, ਜਿਹੜੇ ਉਹ ਟੰਡਾਂ ਦੇ ਖੂਹ ਹੁੰਦੇ ਨੇ ਨਾ, ਉਹਨਾਂ ਨੂੰ ਕੁੱਤਾ ਲੱਗਾ ਤਾਂ ਕੰਟਰੋਲ ਕਰੀ ਉਹਨੂੰ ਉਹ ਠੱਕ ਠੱਕ ਕਰਦਾ। ਪਾਣੀ ਕੋਲ ਪਹੁੰਚਿਆ ਪਰ ਘੋੜੀ ਪਾਣੀ ਨਾ ਪੀਵੇ। ਉਸ ਘੋੜੀ ਦੇ ਸਵਾਰ ਨੇ ਜ਼ਿਮੀਂਦਾਰ ਨੂੰ ਆਖਿਆ ਵੀ ਭਾਈ ਸਾਹਿਬ, ਮੇਰੀ ਘੋੜੀ ਨੂੰ ਪਿਆਸ ਲੱਗੀ ਹੈ ਤੇ 5 ਮਿੰਟ ਆਪਣੇ ਬਲਦਾਂ ਨੂੰ ਰੋਕੋ ਤਾਂ ਕਿ ਪਾਣੀ ਪੀ ਲੈ। ਉਹਨੇ ਬਲਦ ਰੋਕ ਲੈ, ਪਾਣੀ ਬੰਦ ਹੋ ਗਿਆ। ਅਸਵਾਰ ਕਰਨ ਲੱਗਾ, ਭਾਈ ਸਾਹਿਬ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਲਦਾਂ ਨੂੰ ਰੋਕੋ, ਮੈਂ ਪਾਣੀ ਰੋਕਣ ਲਈ ਨਹੀਂ ਸੀ ਕਿਹਾ। ਉਹ ਕਹਿੰਦਾ ਕਾਰਨ, ਮੈਂ ਤੁਹਾਨੂੰ ਇਸ ਬੇਨਤੀ ਕੀਤੀ ਸੀ ਕਿਉਂ ਕੁੱਤੇ ਦੀ ਟੱਕ ਟੱਕ ਕਰਕੇ ਮੇਰੀ ਘੋੜੀ ਡਰਦੀ ਹੈ, ਪਾਣੀ ਚੱਲਣ ਦਿਓ। ਉਹ ਕਹਿੰਦਾ ਮਿੱਤਰਾ, ਜੇ ਪਾਣੀ ਕੱਢਣਾ ਤੇ ਟੱਕ ਟੱਕ ਨਾਲ ਹੀ ਚੱਲੇਗੀ। ਜਿੰਨਾ ਬਾਣੀ ਪੜ੍ਹਨੀ ਹੈ ਨਾ, ਆਪਾਂ ਇਹ ਕਹੀਏ ਵੀ ਫਲਾਣਾ ਬੋਲੇ ਨਾ, ਫਲਾਣਾ ਉੱਚੀ ਸਾਹ ਨਾ ਲਵੇ, ਇਹ ਕੇਵਲ ਤੇ ਕੇਵਲ ਬਹਾਨਾ ਹੈ। ਉਹ ਟੱਕ ਟੱਕ ਕਰੀ ਜਾਣ, ਤੁਸੀਂ ਪਾਣੀ ਪੀਤੀ ਚਲੋ, ਉਹ ਟੱਕ ਟੱਕ ਕਰੀ ਜਾਣ। ਇਹ ਕਹਿਣਾ ਵੀ ਮੈਂ ਸੰਸਾਰ ਬਾਕੀ ਦੇ ਜੀਆਂ ਨੂੰ ਫਾਹੇ ਟੰਗਦਾ ਵੀ ਤੁਸੀਂ ਬੋਲੋ ਨਾ, ਤੁਸੀਂ ਬੱਤੀ ਨਾ ਜਗਾਓ, ਇਹ ਕੇਵਲ ਤੇ ਕੇਵਲ ਬਹਾਨਾ ਹੈ। ਜਿੰਨਾ ਜਪਣਾ ਨਾ ਉਹ ਜਪੀ ਜਾਂਦੇ ਨੇ, ਰਹੋ ਵਿਚਾਰ। ਹੁਣ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਜ਼ਰੂਰ ਕਹਿੰਦੇ ਸੰਤੋ ਗੁਰਮੁਖ ਰਾਮ ਨਾਮ ਨਿਸਤਾਰੀ। ਹੇ ਤਮੇਸ਼ਰ ਦੇ ਪਿਆਰਿਓ, ਰਾਮ ਦੇ ਨਾਮ ਨਾਲ ਜੁੜ ਕੇ ਸੰਸਾਰ ਪ੍ਰਪੰਚ ਤੋਂ ਤਰ ਜਾਓਗੇ। ਕੌਣ ਤਰਿਆ? ਸੱਚਾ ਨਾਮ ਵਸਿਆ ਕਰ ਅੰਤਰ, ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਦਾ ਸੱਚਾ ਨਾਮ ਟਿਕਿਆ। ਕਰਤੇ ਆਪ ਸਵਾਰੀ ਉਹ ਸਵਰਗ ਹੈ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਹੁਣ ਜਿਵੇਂ ਸਤਿਗੁਰੂ ਅਮਰਦਾਸ ਮੇਰੇ ਮਾਲਕ ਕਿਰਪਾ ਕਰਦੇ ਨੇ, ਸਰਵਣ ਕਰੋ, ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
1: ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਤੀਜਾ। ਹਮ ਕੁਚਲ ਕੁਚੀਲ ਅਤੇ ਅਭਿਮਾਨੀ।
0: ਮੇਰੇ ਪਾਤਸ਼ਾਹ ਕਹਿੰਦੇ ਨੇ ਕੁਚਲ ਤੋਂ ਭਾਵ ਖੋਟੀ ਚਾਲ ਚੱਲਣ ਵਾਲਾ। ਇੱਥੇ ਇੱਕ ਸ਼ੰਕਾ, ਤੇ ਕੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਖੋਟੀ ਚਾਲ ਚੱਲਦੇ ਹੋਣਗੇ? ਕੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਭਿਮਾਨੀ ਹੋਣਗੇ? ਬਿਲਕੁਲ ਨਹੀਂ। ਫਿਰ ਆਪਾਂ ਕਹਾਂਗੇ ਵੀ ਗੁਰਦੇਵ ਨੇ ਇਹ ਬਾਣੀ ਚ ਲਿਖਿਆ ਤੇ ਲਿਖਵਾਇਆ ਕਿਉਂ? ਇਹਦਾ ਜਵਾਬ ਗੁਰਮੁਖੋ ਇਹ ਹੈ ਕਿ ਜਿਵੇਂ ਇੱਕ ਟੀਚਰ ਆਪਣੇ ਬੱਚੇ ਵਿਦਿਆਰਥੀ ਨੂੰ ਪੜ੍ਹਾਉਂਦਾ, ਕਾਕਾ ਕਹੋ ਊਠ, ਐੜਾ ਅੰਬ, ਉਹਨੂੰ ਆਉਂਦਾ ਤਾਂ ਹੈ ਪਰ ਜਿੰਨਾ ਚਿਰ ਬੱਚੇ ਦੇ ਅੱਗੇ ਬੋਲੇ ਨਾ ਬੱਚੇ ਨੂੰ ਜਾਚ ਨਹੀਂ ਆਉਂਦੀ। ਉਹ ਐਵੇਂ ਪੜਿਆ ਭਲਾ ਉਹਨੂੰ ਊੜਾ ਊਠ ਨਹੀਂ ਆਉਂਦਾ, ਉਹਨੂੰ ਐੜਾ ਅੰਬ ਨਹੀਂ ਆਉਂਦਾ, ਪਰ ਦੁਕਾਨ ਤੇ ਵੀ ਜੇ ਉਹ ਐੜਾ ਅੰਬ ਨਹੀਂ ਕਹਿੰਦਾ ਤੇ ਬੱਚੇ ਨੂੰ ਬੋਲਣ ਦੀ ਜਾਚ ਨਹੀਂ ਆਉਂਦੀ। ਇਸ ਪ੍ਰਕਾਰ ਗੁਰੂ ਅਮਰਦਾਸ ਅਭਿਮਾਨੀ ਨਹੀਂ, ਗੁਰੂ ਅਮਰਦਾਸ ਖੋਟੀ ਚਾਲ ਚੱਲਣ ਵਾਲੇ ਨਹੀਂ। ਲੇਕਿਨ ਸਾਨੂੰ ਸਮਝਾਉਣ ਲਈ ਕਹਿੰਦੇ ਨੇ ਪਿਆਰਿਆ, ਆਪਣੀ ਖੋਟੀ ਚਾਲ ਛੱਡ ਦੇ, ਆਪਣਾ ਹੰਕਾਰ ਛੱਡ ਦੇ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਕੁਚਲ ਦਾ ਅਰਥ ਹੁੰਦਾ ਖੋਟੀ ਚਾਲ ਚੱਲਣ ਵਾਲਾ, ਤੇ ਚੀਲ ਦਾ ਅਰਥ ਹੁੰਦਾ ਮੈਲਾ ਗੰਦਾ ਮੰਦਾ, ਅਭਿਮਾਨੀ ਦਾ ਅਰਥ ਹੁੰਦਾ ਅਹੰਕਾਰੀ। ਆਤ ਅਭਿਮਾਨੀ ਦਾ ਅਰਥ ਹੈ ਕਿ ਜਿਹੜਾ ਅੱਠੇ ਪਰ ਅਹੰਕਾਰ ਨਾਲ ਜੁੜਿਆ ਰਹੇ, ਕਦੇ ਅਹੰਕਾਰ ਤੋਂ ਮੁਕਤ ਹੋਵੇ ਨਾ, ਵੀ ਕਦੇ ਨਿਉਣ ਨੂੰ ਤਿਆਰ ਹੀ ਨਹੀਂ। ਹੇ ਵਾਹਿਗੁਰੂ, ਅਸੀਂ ਖੋਟੀ ਚਾਲ ਚੱਲਣ ਵਾਲੇ, ਆਤ ਮੈਲੇ ਤੇ ਕੁਚੇੜੇ, ਆਤ ਅਭਿਮਾਨੀ ਹਾਂ।
1: ਮਿਲ ਸ਼ਬਦ ਮੈਲ ਉਤਾਰੀ।
0: ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੜਾ ਕੱਪੜਾ ਮੈਲਾ ਹੁੰਦਾ ਨਾ, ਧੋਣ ਦੀ ਲੋੜ ਤਾਂ ਉਹਨੂੰ ਹੈ। ਜੇ ਤੂੰ ਕਹਿੰਦਾ ਵੀ ਮੈਂ ਹੰਕਾਰੀ ਹਾਂ, ਜੇ ਤੂੰ ਕਹਿੰਦਾ ਵੀ ਮੈਂ ਕੁਚਲਾਂ, ਜੇ ਤੂੰ ਕਹਿੰਦਾ ਵੀ ਮੈਂ ਕੁਚੀਲ ਹਾਂ, ਇਉਂ ਕਰ, ਗੁਰੂ ਦੇ ਸ਼ਬਦ ਨਾਲ ਜੁੜ ਜਾ। ਔਰ ਗੁਰੂ ਦੇ ਸ਼ਬਦ ਨਾਲ ਜੁੜਨ ਕਰਕੇ ਜਿਹੜੀ ਤੇਰੇ ਅੰਦਰ ਤਿੰਨ ਤਰ੍ਹਾਂ ਦੀ ਮੈਲ ਹੈ ਨਾ, ਮੈਲ ਦੀਆਂ ਤਿੰਨ ਕਿਸਮਾਂ ਲਿਖੀਆਂ ਨੇ ਸਾਡੇ ਵਿਦਵਾਨ ਵੀਰਾਂ ਨੇ, ਮਲਨ, ਬਖਸ਼ੇਪ ਤੇ ਅਵਰਨ। ਜਿਹੜੀਆਂ ਤਿੰਨੇ ਤਰ੍ਹਾਂ ਦੀਆਂ ਮੈਲਾਂ ਨੇ, ਇਹ ਲਹਿ ਜਾਣਗੀਆਂ, ਉੱਤਰ ਜਾਣਗੀਆਂ।
1: ਸੰਤ ਗੁਰਮੁਖ ਨਾਮ ਨੇ ਸਤਾਰੇ।
0: ਸਤ ਨਾਲ ਜੁੜੀਓ ਹੋਈਓ ਰੂਹੋ, ਗੁਰੂ ਦੇ ਸਨਮੁਖ ਹੋ ਕੇ ਨਾਮ ਨਾਲ ਜੁੜਨਾ ਕਰੋ ਤੇ ਸੰਸਾਰ ਪ੍ਰਪੰਚ ਤੋਂ ਤਰ ਜਾਓਗੇ।
1: ਸੱਚਾ ਨਾਮ ਵਸਿਆ ਘਟ ਅੰਤਰ।
0: ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਪ੍ਰਮਾਤਮਾ ਦਾ ਸੱਚਾ ਨਾਮ ਵਸਿਆ ਹੈ,
1: ਕਰਤਾ ਆਪ ਸਵਾਰੀ,
0: ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਜੀਵਨ ਨੂੰ ਸਫਲਾ ਕਰ ਦਿੱਤਾ। ਉਹ ਸੌਰਗ ਹੈ, ਉਹ ਪ੍ਰਭੂ ਦੇ ਦਰ ਪ੍ਰਵਾਨ ਹੋ
1: ਗਏਰਾਮ
0: ਦੇ ਕਰਕੇ ਮੇਰੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਕਹਿੰਦੇ ਸੁਣਾ, ਗੁਰਦੁਆਰੇ ਆਉਣਾ, ਅਜੇ ਨਾਮ ਹਿਰਦੇ ਦੇ ਅੰਦਰ ਵਸਿਆ ਕਿ ਨਹੀਂ, ਅਜੇ ਤੇਰਾ ਜੀਵਨ ਸੌਰਿਆ ਕਿ ਨਹੀਂ, ਅਜੇ ਅੰਦਰ ਦੀ ਮੈਲ ਗਈ ਹੈ ਕਿ ਨਹੀਂ, ਇਹ ਆਪਣੀ ਸਵੈ ਪੜਚੋਲ ਕਰਨਾ ਕਰ।
1: ਪਾਰਸ ਪਰਸੇ ਫਿਰ ਪਾਰਸ ਹੋਏ।
0: ਗੁਰੂ ਜੀ ਕੀ ਵਾਧਾ, ਗੁਰੂ ਮਹਾਨ ਕਿਉਂ ਹੈ? ਗੁਰਮੁਖੋ ਜਿਹੜਾ ਲੋਹਾ ਹੈ ਨਾ, ਇਹ ਪਾਰਸ ਨਾਲ ਸੋਝ ਹੈ ਤੇ ਸੋਨਾ ਬਣ ਜਾਂਦਾ, ਤਾਂਬਾ ਪਾਰਸ ਨਾਲ ਸੋਝ ਹੈ ਤੇ ਸੋਨਾ ਬਣ ਜਾਂਦਾ, ਪਿੱਤਲ ਪਾਰਸ ਨਾਲ ਸੋਝ ਹੈ ਤੇ ਸੋਨਾ ਬਣ ਜਾਂਦਾ, ਪਰ ਸੋਨੇ ਤੋਂ ਸੋਨਾ ਨਹੀਂ ਬਣਦਾ। ਪਾਰਸ ਨੇ ਤਾਂਬੇ ਨੂੰ ਸੋਨਾ ਬਣਾ ਦਿੱਤਾ, ਪਾਰਸ ਨੇ ਪਿੱਤਲ ਨੂੰ ਸੋਨਾ ਬਣਾ ਦਿੱਤਾ, ਲੇਕਿਨ ਜੇ ਆਖੇ ਨੇ ਵੀ ਸੋਨੇ ਨਾਲ ਤਾਂਬਾ ਲੱਗ ਜਾਏ ਤੇ ਤਾਂਬਾ ਸੋਨਾ ਨਹੀਂ ਬਣੇਗਾ, ਤਾਂਬਾ ਤਾਂਬਾ ਹੀ ਰਹੇਗਾ। ਗੁਰੂ ਪਾਰਸ ਨਾਲ ਇਸ ਕਰਕੇ ਮਹਾਨ ਹੈ, ਜਿਹੜਾ ਗੁਰੂ ਨਾਲ ਜੁੜ ਗਿਆ ਉਹ ਵੀ ਪਾਰਸ ਹੋ ਗਿਆ। ਸਤਿਗੁਰ ਪਾਰਸ ਪਰਸੀਐ ਕੰਚਨ ਕਰੇ ਮਨੂਰ ਅਲੀਣਾ। ਜਿਹੜੀ ਲੋਹੇ ਦੀ ਮੈਲ ਹੈ ਉਹ ਸੋਨਾ ਨਹੀਂ ਬਣਦੀ, ਲੇਕਿਨ ਗੁਰੂ ਪਾਰਸ ਨਾਲੋਂ ਇਸ ਕਰਕੇ ਮਹਾਨ ਹੈ, ਜਿਹੜਾ ਲੋਹੇ ਦੀ ਮੈਲ ਵਰਗਾ ਆਤਨਕਾਮਾ ਮਨੁੱਖ ਹੈ ਨਾ, ਗੁਰੂ ਉਹਨੂੰ ਵੀ ਪਾਰਸ ਬਣਾ ਦਿੰਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਾਰਸ ਪਰਸੇ ਫਿਰ ਪਾਰਸ ਹੋਏ। ਜਿਹੜੇ ਗੁਰੂ ਰੂਪੀ ਪਾਰਸ ਨੂੰ ਛੂਹਦੇ ਨੇ ਉਹ ਖੁਦ ਪਾਰਸ ਰੂਪ ਬਣ ਗਏ।
1: ਹਰ ਜੀਉ ਆਪਣੀ ਕਿਰਪਾ ਧਾਰੇ।
0: ਪਰ ਮਿਹਨਤ ਕਰਕੇ ਨਹੀਂ, ਮੈਂ ਤਕਰੀਬਨ ਆਪਦੇ ਨੂੰ ਬੇਨਤੀ ਕਰਦਾ ਰਹਿੰਦਾ, ਗੁਰਮੁਖੋ ਬਾਤ ਲੇਖੇ ਨਾਲ ਨਹੀਂ ਜੀ ਬਣਨੀ, ਬਾਤ ਗਿਣਤੀ ਨਾਲ ਨਹੀਂ ਬਣਨੀ, ਇਹੋ ਹੀ ਆਖਿਆ ਕਰੋ ਮੇਰੇ ਪਾਤਸ਼ਾਹ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਬਾਤ ਰਹਿਮਤ ਨਾਲ ਬਣਨੀ, ਬਾਤ ਮਿਹਨਤ ਨਾਲ ਨਹੀਂ ਜੀ ਬਣਨੀ। ਜਿਹੜਾ ਆਪਾਂ ਮਿਹਨਤ ਦਾ ਦਾਅਵਾ ਕਰਦੇ ਹਾਂ ਨਾ, ਤੇ ਮੈਂ ਤਾਂ ਗਿਆਨੀ ਜੀ ਕਦੇ ਨਾਗਾ ਨਹੀਂ ਪਾਇਆ ਗੁਰਦੁਆਰੇ ਜਾਂਦੇ ਹਾਂ, ਮੈਨੂੰ ਇੰਨੇ ਸਾਲ ਹੋ ਗਏ ਨੇ। ਕਈ ਗੁਰਮੁਖ ਪਿਆਰੋ ਇਹੋ ਜਿਹੇ ਬੰਦੇ ਨੇ ਕਿ ਗੁਰਦੁਆਰੇ ਆ ਕੇ ਵੀ ਜੀਵਨ ਨਹੀਂ ਬਦਲਿਆ, ਜਿਵੇਂ ਆਪਾਂ ਕਹਿੰਦੇ ਨਾ ਗੁਰਬਾਣੀ ਦੀ ਪੰਕਤੀ ਹੈ ਮਾਰੂ ਰਾਗ ਵੀ ਸ਼ਬਦ ਹੈ ਪਹਿਲੇ ਪਾਤਸ਼ਾਹ ਮਹਾਰਾਜ ਦਾ ਹਜ਼ੂਰ ਰਾਵੀ ਦੇ ਕੰਢੇ ਤੇ ਸੈਰ ਕਰ ਰਹੇ ਨੇ ਡੱਡੂ ਕਮਲ ਦੇ ਫੁੱਲ ਦੇ ਨਾਲ ਬੈਠਾ ਹੋਇਆ ਕਮਲ ਦੇ ਫੁੱਲ ਨਾਲ ਕਹਿੰਦੇ ਨੇ ਬੁੱਢਾ ਜੀ ਤੁਹਾਨੂੰ ਕੁਝ ਵਿਖਾਵਾਂ ਪਾਤਸ਼ਾਹ ਕਰੋ ਕਿਰਪਾ ਮੇਰੇ ਪਾਤਸ਼ਾਹ ਕਹਿੰਦੇ ਨੇ ਬੁੱਢਾ ਜੀ ਆ ਵੇਖੋ ਡੱਡੂ ਕਮਲ ਦੇ ਫੁੱਲ ਨਾਲ ਲੱਗਾ ਜੇ ਤੇ ਜਾਲਾ ਖਾਦੀ ਜਾਂਦਾ ਇਹਨੂੰ ਕਮਲ ਦੀ ਸੁਗੰਧੀ ਦਾ ਪਤਾ ਹੀ ਨਹੀਂ ਮੈਨੂੰ ਮਾਫੀ ਦੇ ਦੇਣੀ ਆਪਾਂ ਗੁਰਦੁਆਰੇ ਆ ਕੇ ਵੀ ਡੱਡੂ ਦਾ ਕੰਮ ਕਰਦੇ ਕਦੇ ਭੋਰੇ ਬਣੇ ਨਹੀਂ ਗਿਆਨੀ ਦੀ ਪੱਗ ਵਿੰਗੀ ਉਹਦੇ ਕੱਪੜੇ ਪ੍ਰੈਸ ਹੀ ਨਹੀਂ ਸਨ ਹੋਏ ਕੱਪੜੇ ਵੇਖਣ ਦੀ ਆਇਆ ਗੁਰੂ ਤਾਂ ਵੇਖਣ ਦੀ ਨਾ ਆਇਆ ਅਸੀਂ ਕੇਵਲ ਤੇ ਕੇਵਲ ਗੁਰੂ ਵੇਖਣ ਲਈ ਆਈਏ ਸ਼ਬਦ ਹੈ ਗੁਰਬਾਣੀ ਦਾ ਦਾਦਰ ਮਾਰੂ ਮਹੱਲਾ ਪਹਿਲਾ ਦਾਦਰ ਤੂੰ ਕਦੇ ਨਾ ਜਾਣ ਸਰੇ ਪਖਸ ਸਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ ਕਮਲ ਦੇ ਮੁੱਢ ਦੇ ਨਾਲ ਬੈਠਾ ਹੋਇਆ ਡੱਡੂ ਜਾਲਾ ਖਾ ਕੇ ਪੇਟ ਭਰੀ ਗਿਆ ਤੇ ਕਮਲੇ ਨੂੰ ਸੁਗੰਧੀ ਦਾ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਮਲ ਵਰਗ

0: ਗੁਰਮੁਖਾ ਕਾਹਲਾ ਨਾ ਪਿਆ ਕਰ। ਹੁਣ ਜਿਵੇਂ ਗੁਰਮੁਖ ਅੜ ਰੇਸ਼ਾ ਨਾ, ਜਦੋਂ ਵਿਗੜ ਜਾਏ ਟੀਵੀ ਬਣ ਜਾਂਦਾ ਹੈ, ਦਵਾਂ ਬਣ ਜਾਂਦਾ, ਪਰ ਪਹਿਲਾਂ ਜ਼ੁਕਾਮ ਵਿਗੜਦਾ ਹੈ। ਇੱਕ ਬੰਦਾ ਡਾਕਟਰ ਕੋਲ ਗਿਆ, ਕਹਿਣ ਲੱਗਾ ਡਾਕਟਰ ਸਾਹਿਬ ਮੇਰਾ ਸਾਹ ਰੁਕਦਾ ਹੈ। ਦੂਜੇ ਨੇ ਆਖਿਆ ਮੈਨੂੰ ਖੰਘ ਤੇ ਨਾਲੇ ਜ਼ੁਕਾਮ। ਨੂੰ ਕਹਿੰਦਾ ਵੀ ਆਹ ਦੋ ਦਿਨ ਗੋਲੀਆਂ ਖਾ ਲਾ, ਠੀਕ ਹੋ ਜਾਏਗਾ। ਇੱਕ ਨੂੰ ਕਹਿੰਦਾ ਤੈਨੂੰ 3 ਮਹੀਨੇ ਲਗਾਤਾਰ ਦਵਾਈ ਖਾਣੀ ਪੈਣੀ। ਕਹਿਣ ਲੱਗਾ ਜੀ ਬਿਮਾਰੀ ਇੱਕ ਤੇ ਦਵਾਈਆਂ ਦੋ। ਉਹ ਕਹਿੰਦਾ ਪਿਆਰਿਆ ਤੇਰਾ ਰੋਗ ਪੁਰਾਣਾ ਹੈ, ਇਸ ਪੁਰਾਣੇ ਰੋਗ ਨੂੰ ਕੱਟਣ ਵਾਸਤੇ ਤੈਨੂੰ ਦਵਾਈ ਲਮੀਰੀ ਖਾਣੀ ਪੈਗੀ, ਲੰਮਾ ਸਮਾਂ ਖਾਣੀ ਪੈਗੀ। ਇਸੇ ਪ੍ਰਕਾਰ ਇਹੋ ਵਿਚਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਤੈਨੂੰ ਮੈਂ ਦਾ ਰੋਗ ਹੈ ਤੇ ਮੈਂ ਦੇ ਰੋਗ ਦੀਆਂ ਜੜ੍ਹਾਂ ਬੜੀਆਂ ਪੁਰਾਣੀਆਂ ਹੀ, ਇਕਦਮ ਨਹੀਂ ਲੈਣਾ। ਇਸ ਪ੍ਰਕਾਰ ਮੈਂ ਦੇ ਰੋਗ ਦੀ ਨਿਵਿਰਤੀ ਵਾਸਤੇ ਲਗਾਤਾਰ ਵਿਸ਼ਵਾਸ ਦੇ ਨਾਲ ਦਿਨੇ ਰਾਤ ਪਰਮਾਤਮਾ ਦਾ ਨਾਮ ਜਪਣ ਰੂਪੀ ਦਵਾਈ ਲੈਂਦਾ ਰਹੋ।
1: ਭੈ ਬਿਨ ਭਗਤ ਨਾ ਹੋਏ ਕਬਹਿ।
0: ਜੇ ਆਪਾਂ ਕਹਿੰਦੇ ਪਰਮੇਸ਼ਰ ਦਾ ਭੈ ਨਾ ਹੋਵੇ ਤੇ ਆਪਾਂ ਭਗਤੀ ਕਰਾਂਗੇ, ਜ਼ਰੂਰ ਕਹਿੰਦੇ ਨਾ। ਬੰਦੇ ਨੂੰ ਭੈ ਹੋਵੇ ਤੇ ਨੀਂਦ ਨਹੀਂ ਜਿਉਂਦੀ, ਤੇ ਜੇ ਭੈ ਨਾ ਹੋਵੇ ਤੇ ਫਿਰ ਜਾਗ ਨਹੀਂ ਆਉਂਦੀ। ਜਿਹਨੂੰ ਭੈ ਨਾ ਉਹਨੂੰ ਨੀਂਦ ਨਹੀਂ, ਜਿਹਦਾ ਭੈ ਲੱਥਾ ਉਹਨੂੰ ਜਾਗ ਨਹੀਂ ਆਉਂਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਭੈ ਕਰਕੇ ਗੁਰਮੁਖ ਪਿਆਰਿਆ ਪਰਮਾਤਮਾ ਦੇ ਭੈ ਵਿੱਚ ਆ ਕੇ, ਭੈ ਤੇ ਭਉ ਦੋ ਲਫ਼ਜ਼ ਨੇ, ਇੱਕ ਡਰ ਇੱਕ ਪ੍ਰੇਮ। ਆਪਾਂ ਦੋ ਕਾਰਨਾਂ ਕਰਕੇ ਸਰਕਾਰ ਕਰਨੀ, ਕਿਸੇ ਦੋ ਕਾਰਨਾਂ ਕਰਕੇ ਤੇ ਜਾ ਕੋਈ ਕਰ ਨਹੀਂ। ਇੱਕ ਜਿਹਦੀ ਆਪਾਂ ਇੱਜ਼ਤ ਕਰਦੇ ਹਾਂ ਨਾ, ਆਪਾਂ ਉਹਨੂੰ ਬੜੇ ਪਿਆਰ ਸਤਿਕਾਰ ਨਾਲ ਫਤਿਹ ਕਰਵਾਉਂਦੇ, ਭਾਈ ਸਾਹਿਬ ਬੜੀ ਕਿਰਪਾ ਕੀ ਦਰਸ਼ਨ ਦਿੱਤੇ ਨੇ। ਇੱਕ ਉਹ ਨੇ ਜਿਨ੍ਹਾਂ ਦੀ ਡਾਂਗ ਦਾ ਡਰ ਹੈ ਨਾ, ਆ ਪੁਲਿਸ ਵਾਲੇ ਮਿਲਦੇ ਕਹਿੰਦੇ ਸਾਹਿਬ ਬਹਾਦਰ ਕੀ ਹਾਲ ਹੈ, ਇਹ ਜਦੋਂ ਪਰਾਂ ਹੋ ਜਾਂਦੇ ਮੁੜ ਕੇ ਬੜਾ ਕੁਝ ਕਹਿੰਦੇ ਨੇ। ਦੋ ਕਾਰਨਾਂ ਕਰਕੇ ਬੰਦਾ ਸਤਿਕਾਰ ਕਰਦਾ, ਇੱਕ ਡਰ ਕਰਕੇ ਇੱਕ ਪ੍ਰੇਮ ਕਰਕੇ। ਔਰ ਇਹ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਭੈ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਉਹਨਾਂ ਦਾ ਜੀਵਨ ਸੌਰ ਗਿਆ।
1: ਮਾਇਆ ਮੋਹ ਸ਼ਬਦ ਜਲਾਇਆ।
0: ਕਿਉਂ ਗੁਰਮੁਖ ਪਿਆਰਾ ਗੁਰੂ ਦਾ ਸ਼ਬਦ ਹੈ ਨਾ, ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਦੀਵਾ ਜਾਗਿਆ, ਜਿਹੜਾ ਮਾਇਆ ਦਾ ਮੋਹ ਸੀ ਸੜ ਗਿਆ ਅੰਦਰ ਦਾ ਅੰਦਰ।
1: ਗਿਆਨ ਤਤ ਵਿਚਾਰੇ।
0: ਇਸ ਪ੍ਰਕਾਰ ਜਿਨ੍ਹਾਂ ਨੇ ਉਸ ਤਤ ਸਿਧਾਂਤ ਨੂੰ ਵਿਚਾਰਿਆ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ, ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਜਲ ਗਿਆ ਗੁਰੂ ਦੇ ਸ਼ਬਦ ਦੀ ਅਗਨੀ ਦੁਆਰਾ।
1: ਆਪੇ ਆਪ ਕਰਾਏ ਕਰਤਾ।
0: ਆਪ ਹੀ ਪਾਈ ਕਰਦਾ, ਆਪ ਹੀ ਕਰਾਉਣ ਵਾਲਾ, ਜਿਹਨੂੰ ਕਹਿੰਦੇ ਨੇ ਧਿਆਤਾ ਧਿਆਨ ਤੇ। ਇਹ ਵਿਦਾਨ ਦੀ ਬੋਲੀ ਹੈ। ਗਿਆਤਾ ਗਿਆਨ ਗੇ, ਪਰਮਾਤਾ ਪ੍ਰਮਾਣ ਪਰਮੇਹ। ਆਪ ਹੀ ਉਹ ਕਰਤਾ, ਆਪ ਹੀ ਭੁਗਤਾ ਤੇ ਆਪ ਹੀ ਕਰਾਉਣ ਵਾਲਾ। ਆਪੇ ਆਪ ਕਰਾਏ ਕਰਤਾ, ਆਪ ਹੀ ਕਰਨ ਵਾਲਾ ਤੇ ਆਪ ਹੀ ਕਰਾਉਣ ਵਾਲਾ, ਆਪ ਹੀ ਕਰਤਾ ਰੂਪ ਹੈ।
1: ਆਪੇ ਬਖਸ਼ ਭੰਡਾਰੇ।
0: ਭਾਈ ਬਖਸ਼ਾਂ ਦਾ ਭੰਡਾਰ ਦੇ, ਜਿਹਦੇ ਤੇ ਕਿਰਪਾ ਕਰੇ ਉਹਨਾਂ ਨੂੰ ਬਖਸ਼ਾਂ ਦੇ ਭੰਡਾਰੇ ਦੇ ਦਿੰਦਾ ਹੈ, ਉਹਨਾਂ ਨੂੰ ਭੰਡਾਰਿਆਂ ਦਾ ਮਾਲਕ ਬਣਾ ਦਿੰਦਾ। ਜਿਵੇਂ ਭਾਈ ਰੂਪੇ ਨੂੰ ਆਖਿਆ, ਭਾਈ ਰੂਪਿਆ ਗੁਰੂ ਕਾ ਲੰਗਰ ਚਾਲੂ ਕਰ। ਕਹਿਣ ਲੱਗਾ ਮਹਾਰਾਜ ਲੱਕੜਾਂ ਪਾੜ ਕੇ ਬਾਲਣ ਵੇਚ ਕੇ ਗੁਜ਼ਾਰਾ ਕਰਦੇ, ਲੰਗਰ ਕਿਵੇਂ ਚੱਲੇਗਾ? ਚੰਦ ਪੁੱਤਰ ਜੇ ਮੇਰੀ ਧਿਆਤ ਤੇਰਾ ਕੱਢੀ ਚੱਲੀ ਮੁੱਕੇਗਾ ਨਹੀਂ, ਕੱਢੀ ਚੱਲੀ। ਉਸ ਗੁਰੂ ਕੇ ਲਾਲ ਤੇ ਨਾਮ ਤੇ ਨਗਰ ਵਸਿਆ ਭਾਈ ਰੂਪਾ, ਸਰਦਾਰੀਆਂ ਕੈਬ ਨੇ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਭਾਈ, ਉਹਨਾਂ ਦੇ ਭੰਡਾਰੇ ਭਰ ਦਿੰਦਾ, ਬਖਸ਼ਾਂ ਕਰ ਦਿੰਦਾ ਹੈ।
1: ਇਸ ਕਿਆ ਗੁਣਾ ਕਾ ਅੰਤ ਨਾ ਪਾਇਆ।
0: ਜੇ ਕੋਈ ਦੁਨੀਆਂ ਦਾ ਮਨੁੱਖ ਕਵੇ ਕਿ ਮੈਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਲਾਂ, ਹਜ਼ੂਰ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾਂਦਾ, ਕਿਉਂਕਿ ਆਪਾਂ ਪੜ੍ਹਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਨੂੰ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਨਾ ਉਹਦਾ ਉਰਲਾ ਸਿਰ ਦਾ ਪਤਾ ਹੈ, ਨਾ ਉਹਦੇ ਪੱਲੇ ਸਿਰ ਦਾ ਪਤਾ ਹੈ। ਇਸ ਪ੍ਰਕਾਰ ਆਪਾਂ ਤਾਂ ਵੀ ਪੜ੍ਹਦੇ ਹੁੰਦੇ ਹਾਂ, ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ, ਤੂੰ ਸਹਿਜ ਗੁਣੀ ਨਿਧਾਨਾ।
1: ਹਾਂ ਗਾਵਾਂ ਸ਼ਬਦ ਵਿਚਾਰੇ,
0: ਹਾਂ ਮੇਰੇ ਤੇ ਇੰਨੀ ਕੁ ਮਿਹਰ ਕਰਦੇ, ਮੈਂ ਸ਼ਬਦ ਦੇ ਦੁਆਰਾ ਵਿਚਾਰ ਵਿਚਾਰ ਕੇ ਆਪਣੀ ਮੈਂ ਨੂੰ ਪਾਸੇ ਕਰਕੇ ਤੇਰੇ ਗੁਣ ਗਾਉਣਾ ਕਰਾਂ, ਮੇਰੀ ਮੈਂ ਪਾਸੇ ਹੋ ਜਾਏ, ਅਥਵਾ ਆਪਣੀ ਮਨ ਦੀ ਤਹਿ ਤੋਂ ਜਿਹਨੂੰ ਕਹਿੰਦੇ ਫਰਾਮ ਦੀ ਕੋਰ ਆਫ ਹਾਰਟ, ਮੈਂ ਦਿਲੋਂ ਤੇਰੀ ਅਬਾਤ ਕਰਾਂ, ਤੇਰੀ ਬੰਦਗੀ ਕਰਾਂ ਜੀ।
1: ਹਰ ਜੀਓ ਜਪੇ ਹਰ ਜੀਓ ਸਲਾਹੇ,
0: ਵਾਹਿਗੁਰੂ ਮੇਰੇ ਤੇ ਕਿਰਪਾ ਕਰੇ। ਇੱਥੇ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਜਾ ਹੀ ਦੱਸਦੇ ਨੇ, ਗੁਰੂ ਕੇ ਸਿੱਖਾ ਅੰਦਰੋਂ ਜਵਾਨਣ ਪਰਮਾਤਮਾ ਦਾ ਜਾਪ ਕਰ, ਆਪਣੀ ਮਨ ਦੀ ਤਹਿ ਤੋਂ ਉਸ ਪਰਮਾਤਮਾ ਦੀ ਸਲਾਹੀ ਵਡਿਆਈ ਕਰਨਾ ਕਰ, ਸਿਵ ਤੋਂ ਸਲਾਹ ਕਰਨਾ ਕਰ। ਇਹਦੇ ਨਾਲ ਹੋਵੇਗਾ ਕਿ
1: ਵਿੱਚੋਂ ਆਪ ਨਿਵਾਰੇ,
0: ਜਿਵੇਂ ਆਪਾਂ ਦਵਾਈ ਖਾਣੇ ਤੇ ਹੌਲੀ ਹੌਲੀ ਦਵਾਈ ਦਾ ਸੁਣਦਾ ਤੇ ਰੋਗ ਘਟਦਾ ਜਾਂਦਾ ਹੈ, ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜਬਾਨ ਦੇ ਨਾਲ ਤੂੰ ਪਰਮਾਤਮਾ ਦੀ ਵਡਿਆਈ ਕਰੇਗਾ ਨਾ, ਜਿਹੜੀ ਤੇਰੇ ਅੰਦਰ ਮੈਂ ਦਾ ਰੋਗ ਹੈ ਹੌਲੀ ਹੌਲੀ ਨਿਵਰਤ ਹੋ ਜਾਏਗਾ, ਮੈਂ ਘਟ ਜਾਵੇਗੀ।
1: ਨਾਮ ਪਦਾਰਥ ਗੁਰ ਤੇ ਪਾਇਆ,
0: ਨਾਮ ਪਦਾਰਥ ਗੁਰੂ ਕੋਲ ਮਿਲਦਾ ਹੈ। ਜਿਹੜੀ ਪਦਾਰਥਾਂ ਦੀ ਗੱਲ ਹੈ ਨਾ, ਆਪਾਂ ਆਮ ਕਰਕੇ ਚਾਰ ਪਦਾਰਥ ਵੀ ਕਹਿੰਦੇ ਹਾਂ, ਕਰਮ ਅਰਥ ਕਾਮ ਤੇ ਮੋਖ, ਇਹ ਵੀ ਚਾਰ ਪਦਾਰਥ ਨੇ। ਕੁਝ ਗੁਰਮੁਖ ਪਿਆਰੇ ਜਿਹੜੇ ਅਧਿਆਤਮਿਕ ਸੋਚ ਵਾਲੇ, ਉਹਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਜਿਹੜਾ ਇਹ ਨਾਮ ਪਦਾਰਥ ਹੈ, ਇਹ ਗੁਰੂ ਕੋਲ ਮਿਲਦਾ। ਨਾਮ ਪਦਾਰਥ, ਪਦਾਰਥ ਕਹਿੰਦੇ ਨੇ ਵਸਤੂ ਨੂੰ, ਜਿਹਨੂੰ ਆਪਾਂ ਚੀਜ਼ ਕਹਿ ਦਿੰਦੇ, ਚੀਜ਼। ਨਾਮ ਨਾਮ ਪਦਾਰਥ ਗੁਰ ਤੇ ਪਾਇਆ, ਜਿਹੜੀ ਨਾਮ ਰੂਪੀ ਵਸਤੂ ਹੈ, ਨਾਮ ਰੂਪੀ ਚੀਜ਼ ਹੈ ਨਾ, ਇਹ ਗੁਰੂ ਕੋਲ ਮਿਲਦੀ ਹੈ, ਹੋਰ ਕਦੋਂ ਮਿਲਦੀ ਨਹੀਂ।
1: ਅਖੋਟ ਸੱਚੇ ਭੰਡਾਰੇ,
0: ਤੇ ਬਾਕੀ ਕਈ ਚੀਜ਼ਾਂ ਹੌਲੀ ਹੌਲੀ ਵਰਤੀਏ ਤੇ ਮੁੱਕ ਜਾਂਦੀਆਂ ਨੇ, ਲੇਕਿਨ ਦੇ ਪਰਮਾਤਮਾ ਦੇ ਭੰਡਾਰੇ ਨੇ ਨਾਮ ਦੇ, ਉਹ ਮੁੱਕਣ ਵਾਲੇ ਨੇ, ਉਹ ਤੇ ਕਦੇ ਨੀ ਆਵੇਗਾ। ਪਰ ਨੋ ਸਟੋਕ, ਗੁਰਮੁਖ ਦੁਕਾਨਾਂ ਤੇ ਲਿਖਿਆ ਹੁੰਦਾ ਵੀ ਭਾਈ ਸੋਮਵਾਰ ਆਉਣਗੇ ਸਿਲੰਡਰ, ਉਦੋਂ ਲੈ ਜਾ ਜੇ। ਮਿੱਟੀ ਦਾ ਤੇਲ ਮੁੱਕਾ, ਖੰਡ ਹੈ ਨੀ, ਡਿਪੂਆਂ ਤੇ ਲਿਖਿਆ ਹੁੰਦਾ। ਪਰ ਕਦੇ ਤੁਸੀਂ ਪੜ੍ਹਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਗੁਰਮੁਖ ਅੱਜ ਨਾਮ ਨਹੀਂ ਜੇ ਮਿਲਣਾ? ਨਾ ਨਾ, ਜਿਹੜੇ ਗੁਰੂ ਦੇ ਭੰਡਾਰੇ ਨੇ ਇਹ ਭਰੇ ਹੋਏ ਨੇ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਭੰਡਾਰੇ ਨੇ ਭਾਈ, ਉਹ ਖੁੱਟ ਨੇ, ਨਾ ਮੁੱਕਣ ਵਾਲੇ ਨੇ। ਉੱਥੇ ਕਦੇ ਇਹ ਲਿਖਿਆ ਜਾਵੇਗਾ ਵੀ ਨੋ ਸਟਾਕ, ਬਿਲਕੁਲ ਨਹੀਂ।
1: ਆਪਣੇ ਭਗਤਾਂ ਨੂੰ ਆਪੇ ਤੁਠਾ,
0: ਹਾਂ ਜਿਹੜੇ ਉਹਦੇ ਭੈਜ ਨੇ ਨਾ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਕਰਕੇ ਉਹਨਾਂ ਦੀਆਂ ਝੋਲੀਆਂ ਪੜ ਦਿੰਦਾ। ਆਪਾਂ ਪੜ੍ਹਦੇ ਹਾਂ, ਸਭੇ ਕਾਰਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ, ਜਿਨ੍ਹਾਂ ਦੇ ਭਾਈ ਉਹ ਗੁਰੂ ਪ੍ਰਸੰਨ ਹੋ ਜੇ, ਸਾਰੇ ਕਾਰਜ ਆਪਣੇ ਆਪ ਹੀ ਜਾਂਦੇ ਨੇ। ਜਿਸ ਮੌਕੇ ਬਾਬਾ ਬਿਧੀ ਚੰਦ ਜੀ ਦੂਜਾ ਘੋੜਾ ਲੈ ਕੇ ਗਏ ਨਾ ਕਾਂਗੜ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬਿਧੀ ਚੰਦ, ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਜੋ ਮੰਗਣਾ ਮੰਗ, ਤੇ ਜੇ ਕਿਤੇ ਆਪਣੇ ਝੁਕ ਹੁੰਦਾ ਨਾ ਤਾਂ ਆਪਾਂ ਕਹਿਣਾ ਸੀ ਵੀ ਦੋ ਪਲਾਟ ਚੰਡੀਗੜ੍ਹ ਕੱਟਦੇ ਸਾਡੇ, ਤੇ ਅਸੀਂ ਇਹ ਮੰਗਣਾ ਸੀ। ਤੇ ਉੱਥੇ ਕਹਿੰਦੇ ਨੇ ਪਲਾਟਾਂ ਦੀ ਅਲਾਟਮੈਂਟ ਹੁੰਦੀ ਤੇ ਕਰ ਕਿਰਪਾ, ਉਹਨੇ ਇਹ ਨਹੀਂ ਮੰਗਿਆ। ਉਹਨੇ ਆਖਿਆ ਵੀ ਪਾਤਸ਼ਾਹ ਤੁਸੀਂ ਵਾਕਿਆ ਪ੍ਰਸੰਨ ਹੋ, ਗੁਰਦੇਵ ਦੇ ਬਹੁਤਾ ਨਿਕਟ ਵਰਤੀ ਹੋ ਗਿਆ ਨਾ, ਸੇਵਾ ਕਰ ਕਰਕੇ ਬਹੁਤਾ ਲਾਗੇ ਹੋ ਗਿਆ, ਸੁਭਾਅ ਬੜਾ ਹਸਮੁੱਖ ਸੀ। ਕਹਿੰਦੇ ਮਹਾਰਾਜ ਦਿਲੋਂ ਪ੍ਰਸੰਨ ਹੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਧੀ ਜਾਂਦਾ ਤੈਨੂੰ ਕੋਈ ਸ਼ੰਕਾ ਹੈ? ਮਹਾਰਾਜ ਬਿਲਕੁਲ ਨਹੀਂ, ਤੁਸੀਂ ਆਖਿਆ ਨਾ ਮੰਗ, ਤੇ ਆਪ ਜੀ ਨੇ ਕਿਹਾ ਵੀ ਮੈਂ ਤੇਰੇ ਤੇ ਬੜਾ ਖੁਸ਼ ਹਾਂ, ਤੇ ਮੇਰੀ ਇੱਕੋ ਇੱਕ ਮੰਗ, ਤੁਸੀਂ ਮੇਰੇ ਤੇ ਖੁਸ਼ ਹੀ ਰਿਹਾ ਅਜੇ, ਮੇਰੀ ਉਹੀ ਮੰਗ ਹੈ। ਗੁਰਮੁਖੋ ਜੀ ਤੇ ਗੁਰੂ ਖੁਸ਼ ਹੋ ਜਾਏ, ਉੱਥੇ ਭੋਕਾ ਦੀ ਉੱਥੇ ਦੁੱਖਾਂ ਦਾ। ਖੁਸ਼ ਹੋਇਆ ਸੀ ਕਦੇ ਲਾਹੌਰ ਦੇ ਭਾਈ ਜੇਠੇ ਉੱਪਰ, ਬਣ ਗਿਆ ਸੋਢੀ ਸੁਲਤਾਨ। ਕਦੇ ਖੁਸ਼ ਹੋਇਆ ਸੀ ਮੱਤੇ ਦੀ ਸਰਾਂ ਉੱਪਰ, ਬਾਬੇ ਲਹਿਣੇ ਦੇ ਉੱਪਰ, ਬਣ ਕੇ ਗੁਰੂ ਅੰਗਦ ਰੂਪ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਤੁਹਾਡਾ ਪਰਿਪੂਰਨ ਪਰਮਾਤਮਾ ਨਾ ਉਹ ਆਪਣੇ ਭਗਤਾਂ ਦੇ ਜਦੋਂ ਪ੍ਰਸੰਨ ਹੁੰਦਾ ਤਾਂ
1: ਆਪਣੀ ਕਿਰਪਾ ਕਰ ਕਲ ਧਾਰੇ,
0: ਕਿਰਪਾ ਦੇ ਨਾਲ ਉਹਨਾਂ ਨੂੰ ਕਲ ਕਹਿੰਦੇ ਨੇ ਸ਼ਕਤੀ ਨੂੰ, ਉਹਨਾਂ ਨੂੰ ਸ਼ਕਤੀਆਂ ਬਖਸ਼ ਦਿੰਦਾ ਹੈ।
1: ਤਿੰਨ ਸਾਚੇ ਨਾਮ ਕੇ ਸਦਾ ਭੁੱਖ ਲਾਗੇ,
0: ਜਿਹਨਾਂ ਤੇ ਭਾਈ ਉਹਨੇ ਬਖਸ਼ਾਂ ਕੀਤੀਆਂ, ਜਿਹਨਾਂ ਤੇ ਉਹਨੇ ਖੁਸ਼ੀ ਕੀਤੀ ਹੈ, ਸਾਨੂੰ ਪਤਾ ਕਿਵੇਂ ਲੱਗੇਗਾ ਵੀ ਰੱਬ ਉਹਨਾਂ ਤੇ ਖੁਸ਼ ਹੈ। ਕਹਿੰਦੇ ਉਹਨਾਂ ਦੀ ਖੁਸ਼ੀ ਦਾ ਪਤਾ ਇਸ ਕਰਕੇ ਲੱਗੇਗਾ, ਜਿਵੇਂ ਬੰਦਾ ਪਹਿਲਾਂ ਬਿਮਾਰ ਹੋਵੇ ਨਾ ਤੇ ਕਹਿੰਦਾ ਜੀ ਨਾ ਤਾਂ ਮੈਨੂੰ ਨੀਂਦ ਆਉਂਦੀ ਤੇ ਨਾ ਭੁੱਖ ਲੱਗਦੀ ਹੈ। ਚਾਰ ਦਿਨ ਦਵਾਈ ਖਾਧੀ, ਕਹਿਣ ਲੱਗਾ ਡਾਕਟਰ ਸਾਹਿਬ ਹੁਣ ਮੈਂ ਦੋ ਕੁ ਫੁਲਕੇ ਖਾ ਲਏ ਨਾ ਮੈਨੂੰ ਭੁੱਖ ਲੱਗਦੀ ਹੈ। ਡਾਕਟਰ ਕਹਿੰਦਾ ਵੀ ਗੁਰਮੁਖ ਹੁਣ ਫਿਰ ਤੈਨੂੰ ਦਵਾਈ ਲੱਗ ਗਈ ਤੇ ਤੂੰ ਤੰਦਰੁਸਤ ਹੋ ਗਿਆ। ਇਹੋ ਨਿਸ਼ਾਨੀ ਇੱਥੇ ਹੈ, ਮੇਰੇ ਪਾਤਸ਼ਾਹ ਕਹਿੰਦੇ ਤੈਨੂੰ ਸਾਚੇ ਨਾਮ ਕੀ ਸਦਾ ਭੁੱਖ ਲੱਗ ਗਈ। ਜਿਨ੍ਹਾਂ ਦਾ ਅੰਦਰ ਤੰਦਰੁਸਤ ਹੋ ਗਿਆ ਨਾ ਮਨ, ਇੱਕ ਤਨ ਦੇ ਰੋਗ ਨੇ ਇੱਕ ਮਨ ਦੇ ਰੋਗ ਨੇ, ਜਿਨ੍ਹਾਂ ਦਾ ਮਨ ਤੰਦਰੁਸਤ ਹੋ ਗਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸੱਚੇ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੈ, ਉਹਨਾਂ ਨੂੰ ਸੱਚੇ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ। ਕੀ ਕਰਦੇ ਨੇ ਉਹ?
1: ਗਾਵਨ ਸ਼ਬਦ ਵਿਚਾਰੇ,
0: ਜਿਹੜਾ ਗੁਰੂ ਦਾ ਸ਼ਬਦ ਪਾਈ ਉਹਨੂੰ ਵਿਚਾਰ ਵਿਚਾਰ ਕੇ ਸੋਚ ਸੋਚ ਕੇ ਗਾਉਂਦੇ ਨੇ ਕਿ ਇਸ ਪੰਕਤੀ ਦਾ ਕੀ ਅਰਥ ਹੈ, ਇਸ ਅੰਕੁਰ ਦਾ ਕੀ ਅਰਥ ਹੈ, ਜਿਹੜੀ ਪਹਿਲੀ ਪੰਕਤੀ ਦੂਜੀ ਪੰਕਤੀ ਨਾਲ ਇਹਦਾ ਕੀ ਵੇਲ ਹੈ, ਇਸ ਪ੍ਰਕਾਰ ਉਹ ਸ਼ਬਦ ਦੀ ਵਿਚਾਰ ਕਰਦੇ ਹਨ।
1: ਜੀਓ ਪਿੰਡ ਸਭ ਕਿਛ ਹੈ ਤਿਸ ਕਾ,
0: ਅਰਦਾਸ ਕਰਿਆ ਕਰੀਏ ਮੇਰੇ ਮਾਲਕਾ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਤੈਨੂੰ ਕਿਸੇ ਨੇ ਰੁਮਾਲ ਦਿੱਤਾ ਤੇ ਕਹਿੰਦਾ ਰੁਮਾਲ ਫਲਾਣੇ ਨੇ ਦਿੱਤਾ, ਬੜੀ ਮਿਹਰਬਾਨੀ ਕੀਤੀ ਉਹਨੇ ਮੇਰੇ ਤੇ, ਆ ਮੈਨੂੰ ਉਹਨੇ ਬੈਗ ਦਿੱਤਾ, ਮੇਰੇ ਪਾਤਸ਼ਾਹ ਕਹਿੰਦੇ ਤੈਨੂੰ ਦਸਾਂ ਦਾ ਰੁਮਾਲ ਦਿੱਤਾ ਤੇ ਉਹਨੂੰ ਵੀ ਚੇਤੇ ਰੱਖਦਾ ਹੈ, ਤੈਨੂੰ ਕਿਸੇ ਨੇ 600 ਰੁਪਈਏ ਦਾ ਬੈਗ ਦਿੱਤਾ ਤੂੰ ਉਹਨੂੰ ਵੀ ਚੇਤੇ ਰੱਖਦਾ ਹੈ, ਤੇ ਜਿਹਨੇ ਤੈਨੂੰ ਜੀਵਨ ਤੇ ਸਰੀਰ ਦਿੱਤਾ ਉਹਦਾ ਖਿਆਲ ਹੀ ਨੀ ਤੈਨੂੰ? ਤੂੰ ਕਹਿੰਦੇ ਨੇ ਚੇਤਨ ਕਲਾ ਪਿੰਡ ਸਰੀਰ ਜਿਸ ਪਰਮ ਜੀਓ ਪਿੰਡ ਸਭ ਕੁਛ ਹੈ ਤਿਸਕਾ, ਇਹ ਤੇਰੀ ਬੋਲਣ ਦੀ ਸਤਿਆ, ਇਹ ਤੂੰ ਸਵਾਸ ਲੈ ਰਿਹਾ, ਇਹ ਤੇਰੀ ਜਿਸ ਦੇਹ ਹੈ ਨਾ ਇਹ ਸਾਰੀ ਦੀ ਸਾਰੀ ਪਰਮਾਤਮਾ ਦੀ ਹੈ।
1: ਆਖਣ ਵਿਖਮ ਵਿਚਾਰੇ,
0: ਇਹ ਗੱਲ ਮੰਨਣ ਨੂੰ ਬੰਦਾ ਤਿਆਰ ਨਹੀਂ। ਵਿਖਮ ਕਹਿੰਦੇ ਨੇ ਕਠਣ ਨੂੰ ਕਿ ਰੱਬ ਨੇ ਮੈਨੂੰ ਦੇਹ ਦਿੱਤੀ ਹੈ, ਕਹਿੰਦੇ ਨੇ ਇਹ ਆਖਣਾ ਇਹ ਕਹਿਣਾ ਬੜਾ ਕਠਿਨ ਵਿਚਾਰ ਹੈ, ਬੰਦੇ ਦਾ ਦਿਲ ਨਹੀਂ ਮੰਨਦਾ ਇਹ ਗੱਲ ਕਹਿਣ ਨੂੰ।
1: ਸ਼ਬਦ ਲੱਗੇ ਸੇਈ ਜਨ ਨਿਸਤਰੇ,
0: ਉਹ ਗੁਰਮੁਖ ਜਨ ਜਿਹੜੇ ਸ਼ਬਦ ਨਾਲ ਜੁੜ ਗਏ ਨੇ ਉਹ ਸੰਸਾਰ ਪਰਪੰਚ ਤੋਂ ਤਰ ਗਏ ਹਨ।
1: ਜਲ ਪਾਰ ਉਤਾਰੇ,
0: ਉਹ ਸ਼ਬਦ ਦੇ ਜਹਾਜ਼ ਤੇ ਚੜ ਕੇ ਉਹ ਗੁਰਮੁਖ ਪਿਆਰੇ ਪਾਰ ਹੋ ਗਏ।
1: ਦਿਨ ਹਰ ਸਾਚੇ ਕੋ ਪਾਰ ਨਾ ਪਾਵੇ,
0: ਯਾਦ ਰੱਖੀ ਸੱਚੇ ਪਰਮਾਤਮਾ ਤੋਂ ਬਿਨਾਂ ਕੋਈ ਬੰਦਾ ਤੈਨੂੰ ਬੰਨੇ ਨਹੀਂ ਕਰ ਸਕੇਗਾ।
1: ਦੂਜਾ ਕੋ ਵਿਚਾਰੇ,
0: ਵਿਚਾਰ ਨੂੰ ਕੋਈ ਗੁਰਮੁਖ ਜਨ ਹੀ ਵਿਚਾਰਦਾ ਸਮਝਦਾ ਹੈ।
1: ਜੋ ਧੁਰ ਲਿਖਿਆ ਸੋਈ ਪਾਇਆ,
0: ਗੁਰਮੁਖਾ ਜੋ ਕਰਮਾਂ ਚ ਲਿਖਿਆ ਨਾ ਉਹ ਹੀ ਮਿਲੇਗਾ ਜੀਵ ਨੂੰ।
1: ਮਿਲ ਹਰ ਸ਼ਬਦ ਸਵਾਰੇ,
0: ਤੂੰ ਵੀ ਉਪਰਾਲਾ ਕਰ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਨਾ ਕਰ।
1: ਕਾਇਆ ਕੰਚਨ ਸ਼ਬਦੇ ਰਾਤੇ,
0: ਜਿਹੜੇ ਗੁਰਮੁਖ ਜਾਣੇ ਨਾ ਉਹਨਾਂ ਦੀ ਕਾਇਆ ਸੋਨੇ ਵਰਗੀ ਹੋ ਗਈ, ਫਿਰ ਤਾਂ ਬੜਾ ਮੁੱਲ ਪੈ ਜਾਏਗਾ ਕਿਉਂਕਿ ਡਾਇਮੰਡ ਪੱਕਾ ਭਾਰ ਹੈ ਤੇ ਸਾਰਾ ਸੋਨੇ ਦੇ ਸੁਭਾਅ ਵਿਕਿਆ ਤੇ ਫਿਰ ਬੜੇ ਪੈਸੇ ਪੜਨਗੇ। ਨਹੀਂ ਨਹੀਂ, ਹਜ਼ੂਰ ਕਹਿੰਦੇ ਉਹਨਾਂ ਜਿਹੜੀ ਕਾਇਆ ਨਾ ਉਹ ਸ਼ਬਦ ਨਾਲ ਰੰਗੀ ਹੋਣ ਕਰਕੇ ਬਕੀਮਤੀ ਬਣ ਗਈ। ਕੰਚਨ ਕਹਿੰਦੇ ਨੇ ਬਕੀਮਤੀ ਵਸਤੂ ਨੂੰ, ਜਿਹੜੀ ਨੂੰ ਦੇ ਹੈ ਨਾ ਉਹ ਸ਼ਬਦ ਨਾਲ ਰੰਗੀ ਹੋਈ ਹੋਣ ਕਰਕੇ ਕੀਮਤੀ ਬਣ ਗਈ ਹੈ।
1: ਸੱਚ ਨਾਏ ਪਿਆਰੀ,
0: ਸੱਚੇ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਕਰਨ ਕਰਕੇ ਅਥਵਾ ਨਾਮ ਦੇ ਦੁਆਰਾ ਤੂੰ ਕੀਮਤੀ ਹੋ ਸਕਦਾ ਹੈ।
1: ਮਾਇਆ ਅੰਮ੍ਰਿਤ ਰਹੀ ਭਰ ਪੂਰੇ, ਪਾਈ ਹੈ ਸ਼ਬਦ ਵਿਚਾਰੇ,
0: ਪਾਣੀ ਹੈ ਤਾਂ ਅਰਥਾਂ ਤੇ ਪਰ ਬੋਰ ਤਾਂ ਕਰਨਾ ਪਏਗਾ ਨਾ, ਹਰ ਥਾਂ ਤੇ ਪਾਣੀ ਹੈ, ਦਹੀਂ ਵਿੱਚ ਘਿਓ ਹੈ, ਲੇਕਿਨ ਬੱਚੀਏ ਤੈਨੂੰ ਜਾਗ ਲਾਉਣੀ ਪਏਗੀ, ਇਹਨੂੰ ਜਮਾਉਣਾ ਪਏਗਾ, ਵਰਤਨ ਨਾਲ ਰਿੜਕਣਾ ਪਏਗਾ ਤੇ ਫਿਰ ਤੈਨੂੰ ਘਿਓ ਮਿਲੇਗਾ, ਫਿਰ ਘਿਓ। ਇਸ ਪ੍ਰਕਾਰ ਸਾਰਾ ਕੁਝ ਹੈ ਤਾਂ ਸਾਡੇ ਅੰਦਰ, ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਉਸ ਨਾਮ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ।
1: ਜੋ ਪ੍ਰਭ ਖੋਜੇ ਪਾਵ ਹੈ,
0: ਜੋ ਗੁਰਮੁਖ ਪਿਆਰੇ ਪਰਮਾਤਮਾ ਦੀ ਪੜਤਾਲ ਕਰਨ ਲਈ ਤੁਰੇ ਨੇ ਉਹਨਾਂ ਨੇ ਪ੍ਰਾਪਤ ਕਰ ਲਿਆ ਤੇ ਬਾਕੀ ਦੇ
1: ਹੋਰ ਫੂਟ ਮੂਏ ਹੰਕਾਰੇ
0: ਬਾਕੀ ਦੇ ਲੋਕ ਨੇ ਨਾ ਹੰਕਾਰ ਕਰਕੇ ਫੁੱਟ ਕੇ ਮਰ ਗਏ ਭਾਵ ਨਿੰਦਿਆ ਤੇ ਚੁਗਲੀ ਵਿਚ ਆਪਣਾ ਜੀਵਨ ਬਰਬਾਦ ਕਰ ਲਿਆ
1: ਬਾਦੀ ਬਿਨ ਸਹਿ ਸੇਵਕ ਸੇਵ ਹੈ
0: ਤੁਲਨਾ ਕੀਤੀ ਜਿਹੜੇ ਝਗੜਾਲੂ ਲੋਕ ਨੇ ਨਾ ਉਹ ਆਣ ਕੇ ਝਗੜਾ ਕਰ ਕਰਕੇ ਤੇ ਆਪਣੇ ਆਪ ਨੂੰ ਨਾਸ਼ ਕਰ ਲੈਂਦੇ ਬਾਦੀ ਕਹਿੰਦੇ ਨੇ ਝਗੜੇ ਨੂੰ ਬਾਦੀ ਬਿਨ ਸਹਿ ਝਗੜਾਲੂ ਲੋਕ ਆਪਣੇ ਆਪ ਨੂੰ ਨਾਸ਼ ਕਰਦੇ ਨੇ ਨੁਕਸਾਨ ਕਰਦੇ ਨੇ ਸੇਵਕ ਸੇਵੇ ਜਿਹੜੇ ਗੁਰਮੁਖ ਨੇ ਉਹ ਸੇਵਕ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਹਨ
1: ਗੁਰ ਕਾ ਹੇਤ ਪਿਆਰੇ
0: ਪ੍ਰੇਮ ਕਰਕੇ ਪਿਆਰਿਓ
1: ਸੋ ਜੋਗੇ ਤਤ ਗਿਆਨ ਵਿਚਾਰੇ
0: ਅਸਲੀ ਜੋਗੀ ਉਹ ਹੈ ਵੈਸੇ ਯੋਗਦਾਰ ਹੁੰਦਾ ਜੁੜਨਾ ਉਹ ਜੁੜੀਆਂ ਹੋਈਆਂ ਰੂਹਾਂ ਨੇ ਜਿਹੜੇ ਤਤ ਸਥਾਨ ਦੀ ਵਿਚਾਰ ਕਰਦੀਆਂ ਨੇ ਸੋ ਜੋਗੀ ਤਤ ਗਿਆਨ ਵਿਚਾਰੇ ਜਿਹੜਾ ਸਥਾਨ ਦੇ ਨੁਕਤੇ ਦੀ ਵਿਚਾਰ ਕਰਦਾ ਉਹਨੂੰ ਹੀ ਜੁੜਿਆ ਉਹਨੂੰ ਹੀ ਜੋਗੀ ਕਹਿਣਾ ਕਰੋ
1: ਮੈਂ ਤ੍ਰਿਸ਼ਨਾ ਮਾਰੇ
0: ਉਹ ਗੁਰਮੁਖ ਪਿਆਰੋ ਤਤ ਸਥਾਨ ਦੀ ਵਿਚਾਰ ਕਰਨ ਕਰਕੇ ਬੰਦੇ ਦੇ ਅੰਦਰੋਂ ਮੈਂ ਮਰ ਜਾਏਗੀ ਬੰਦੇ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਏਗੀ
1: ਸਤਿਗੁਰ ਦਾਤਾ ਤਿਨੈ ਪਛਾਤਾ ਜਿਸ ਨੂੰ ਕਿਰਪਾ ਤੁਮਾਰੇ
0: ਜਿਨ੍ਹਾਂ ਤੇ ਤੂੰ ਕਿਰਪਾ ਕਰਨਾ ਹੈ ਉਹਨਾਂ ਨੇ ਸੱਚੇ ਗੁਰੂ ਨੂੰ ਦਾਤਾ ਕਰਕੇ ਮੰਨ ਲਿਆ ਵੀ ਸਾਰਾ ਕੁਝ ਗੁਰੂ ਕੋਲ ਮਿਲਦਾ ਹੈ ਨਹੀਂ ਤੇ ਬਹੁਤਿਆਂ ਤਾਂ ਆਪਾਂ ਗੁਰਮੁਖ ਪਿਆਰੇ ਬੰਦਿਆਂ ਦੀਆਂ ਫੋਟੋ ਹੀ ਆਪਣੇ ਘਰਾਂ 'ਚ ਲਾਈਆਂ ਨੇ ਮੈਨੂੰ ਗਿਆਨੀ ਜੀ ਇਹਨਾਂ ਬਾਬਿਆਂ ਦੀ ਕਿਰਪਾ ਹੋਈ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਪਾਸ ਹੀ ਕਰੀ ਜਾਂਦੇ ਵਿੱਚ ਦੀ ਗੁਰੂ ਦਾ ਨਾਂ ਹੀ ਹੈ ਨਹੀਂ ਸਾਡੇ 'ਤੇ ਇਹਨਾਂ ਦੀ ਕਿਰਪਾ ਹੋਈ ਹੈ ਗੁਰਮੁਖ ਕਦੇ ਗੁਰਮੁਖ ਸਿਧਾਂਤ ਨੂੰ ਸਮਝਿਆ ਕਰੋ ਜਪਜੀ ਦੀ ਬਾਣੀ ਦੇ ਉੱਪਰ ਮੱਲਾ ਨਹੀਂ ਲਿਖਿਆ ਇਹ ਕਾਹਦੇ ਲਈ ਤੇ ਕਿਤੇ ਇਹ ਨਾ ਕਹਿਣ ਵੀ ਗੁਰੂ ਨਾਨਕ ਦੀ ਬਾਣੀ ਹੈ ਗੁਰਦੇਵ ਕਹਿੰਦੇ ਗੁਰਮੁਖਾ ਮੰਮੀ ਆਪਣੇ ਆਪ ਨੂੰ ਪਾਸ ਕਰ ਪਾਸੇ ਕਰਕੇ ਤੈਨੂੰ ਸਿੱਧਾ ਪਰਮਾਤਮਾ ਨਾਲ ਜੋੜਨਾ ਆਪਾਂ ਅੱਗੇ ਪੜ੍ਹਦੇ ਨਾ ਮੱਲਾ ਤੀਜਾ ਮੱਲਾ ਦੂਜਾ ਲੇਕਿਨ ਜਪਜੀ ਤੇ ਮੱਲਾ ਕਿਉਂ ਨਹੀਂ ਉਹਦਾ ਅਰਥ ਹੈ ਕਿ ਗੁਰੂ ਕੇ ਸਿੱਖਾ ਕੇਵਲ ਤੇ ਕੇਵਲ ਇੱਕ ਨਾਲ ਜੁੜ ਫਿਰ ਇੱਕ ਹੋਰ ਪੁਆਇੰਟ ਹੈ ਸਾਰੀ ਬਾਣੀ ਸ਼ਬਦ ਵਿੱਚ ਹੈ ਅੱਖਰਾਂ 'ਚ ਹੈ ਲੇਕਿਨ ਗੁਰਬਾਣੀ ਦਾ ਆਰੰਭ ਇੱਕ ਅੰਕ ਤੋਂ ਹੈ ਈੜੀ ਨੂੰ ਸਿਹਾੜੀ ਵੀ ਕਾਕਾ ਇੱਕ ਹੋ ਸਕਦਾ ਸੀ ਲੇਕਿਨ ਈੜੀ ਨੂੰ ਸਿਹਾੜੀ ਕਾਕਾ ਇੱਕ ਲਿਖਣ ਦੀ ਬਜਾਏ ਅੰਕ ਤਾਂ ਲਿਖਿਆ ਇਹਨਾਂ ਲੋਕਾਂ ਨੂੰ ਵੰਡੀਆਂ ਪਾਉਣ ਦੀ ਆਦਤ ਹੈ ਕਿਤੇ ਰੱਬ ਨੂੰ ਵੰਡ ਨਾ ਲੈਣ ਇਸਲਾਮ ਕਹਿੰਦਾ ਨਾ ਵੀ ਇੱਕ ਖੁਦਾ ਹੈ ਇੱਕ ਪੈਗੰਬਰ ਹੈ ਇੱਕ ਸ਼ੈਤਾਨ ਹੈ ਪਰ ਮੇਰੇ ਗੁਰਦੇਵ ਨੇ ਕਿਹਾ ਨਾ ਗੁਰੂ ਕੇ ਸਿੱਖਾ ਭੜਕੀ ਨਾ ਕੇਵਲ ਤੇ ਕੇਵਲ ਇੱਕ ਦਾ ਹੋ ਕੇਵਲ ਤੇ ਕੇਵਲ ਇੱਕ ਨਾਲ ਜੁੜਨਾ ਕਰ ਆਪਾਂ ਪਤਾ ਨਹੀਂ ਕਿੰਨੀਆਂ ਚ ਲਿਸਟ ਬਣਾਈ ਸੀ ਸਾਨੂੰ ਆਪ ਇਹਨੇ ਦਿੱਤਾ ਉਹਨੇ ਉਹ ਦਿੱਤਾ ਗੁਰੂ ਕੇ ਸਿੱਖਾ ਕੇਵਲ ਤੇ ਕੇਵਲ ਇੱਕ ਤੇ ਵਿਸ਼ਵਾਸ ਰੱਖ
1: ਸਤਿਗੁਰ ਨਾ ਸੇਵੇ ਮਾਇਆ ਲਾਗੇ
0: ਉਹ ਲੋਕ ਜਿਹੜੇ ਸੱਚੇ ਗੁਰੂ ਦੀ ਸੇਵਾ ਨਹੀਂ ਕਰਦੇ ਕੇਵਲ ਤੇ ਕੇਵਲ ਮਾਇਆ ਨਾਲ ਜੁੜੇ ਹਨ
1: ਰੂਪ ਮੂਏ ਹੰਕਾਰੇ
0: ਉਹ ਲੋਕ ਹੰਕਾਰੀ ਮਾਇਆ ਦੀ ਪਗੜ ਵਿੱਚ ਮਾਇਆ 'ਚ ਗੋਤੇ ਖਾਂਦੇ ਡੁੱਬ ਕੇ ਮਰ ਗਏ
1: ਜਿਚਰ ਅੰਦਰ ਸਾਸ ਚਿਚਰ ਸੇਵਾ ਕੀਚੈ
0: ਕਹਿੰਦੇ ਗਿਆਨੀ ਜੀ ਪੰਜ ਮਿੰਟ ਸਿਮਰਨ ਕਰੀਏ ਤਾਂ ਸਰ ਜਾਏਗਾ ਆਪਾਂ ਕਹਿੰਦੇ ਆ ਤੇ ਗੁਰਮੁਖਾ ਪੈਲਸ 'ਤੇ ਜਾਣਾ ਤੇ ਸਾਰਾ ਦਿਨ ਖਾਧੀ ਜਾਣਾ ਉੱਥੇ ਤੇ ਭਾਵੇਂ ਪੇਟ ਹੀ ਪਾੜ ਜੇ ਭਾਵੇਂ ਬਦਹਜ਼ਮੀ ਹੋ ਜਾਏ ਕਦੇ ਸੋਚਿਆ ਵੀ ਪੰਜ ਮਿੰਟ ਖਾ ਕੇ ਹਟ ਜਾ ਉਹ ਸਾਰਾ ਦਿਨ ਵਿੱਚੇ ਖੱਟਾ ਵਿੱਚੇ ਮਿੱਠਾ ਜਿਹੜੀ ਨਹੀਂ ਖਾਣ ਵਿੱਚ ਉਹ ਵੀ ਖਾਧੀ ਜਾਂਦਾ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਜਿੰਨਾ ਚਿਰ ਤੇਰੇ ਅੰਦਰ ਸਵਾਸ ਨੇ ਨਾ ਉਹਨਾਂ ਚਿਰ ਚੇਤੇ ਕਰੀ ਚੱਲ ਇਹ ਨਹੀਂ ਵੀ ਦੋ ਵੇਰਾਂ ਚਾਰ ਵੇਰਾਂ ਪੰਜ ਵੇਰਾਂ ਚਾਲੀ ਦਿਨ ਬਿਲਕੁਲ ਨਹੀਂ ਜਿੱਚਰ ਅੰਦਰ ਸਾਸ ਤਿਚਰ ਸੇਵਾ ਕੀਤਾ ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਨੇ ਨਾ ਉਹਨਾਂ ਚਿਰ ਉਸ ਪਰਮਾਤਮਾ ਦੀ ਸੇਵਾ ਕਰ ਤਾਂ ਕਿ ਤੇਰੇ ਅੰਤਿਮ ਸਵਾਸ ਵੀ ਤੇਰੇ ਸਫਲੇ ਹੋ ਜਾਣ
1: ਜਾਏ ਮਿਲੀਏ ਰਾਮ ਮੁਰਾਰੇ
0: ਇਸ ਢੰਗ ਦੇ ਨਾਲ ਜਿਹੜਾ ਮੁਰਨਾਮੇ ਦੈਤ ਨੂੰ ਮਾਰਨ ਵਾਲਾ ਪਰਮੇਸ਼ਰ ਹੈ ਉਹਦਾ ਇਹ ਲੱਛਣ ਹੈ ਪਸ਼ਟੀ ਲੱਛਣ ਉਹਨੂੰ ਮਿਲ ਪਏਗਾ ਤੂੰ
1: ਅਨ ਦਿਨ ਜਾਗਤ ਰਹੇ ਦਿਨ ਰਾਤੀ
0: ਗੁਰਮੁਖ ਨੇ ਉਹ ਕਹਿੰਦੇ ਦਿਨੇ ਰਾਤ ਸੁਚੇਤ ਹੋ ਕਰਕੇ ਜਾਗਦੇ ਨੇ ਜਾਗਣਾ ਕਿਹੜਾ ਰਾਤ ਵੀ ਜਾਗੇ ਨੇ ਕ੍ਰਿਕਟ ਦੇ ਪ੍ਰੇਮੀ ਸਾਰੀ ਰਾਤ ਵੇਹਦੇ ਰਹੇ ਨੇ ਛੱਕਾ ਵੱਜ ਗਿਆ ਉਹ ਜਾਗਣਾ ਕਿਸੇ ਕੰਮ ਨਹੀਂ ਦੇ ਜੇ ਜਾਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਪਰਮਾਤਮਾ ਦੀ ਵਡਿਆਈ ਦੇ ਜਾਗਿਆ ਕਰੀਏ ਭਿੰਨੀ ਰਹਿਣਗੇ ਚਮਕਣ ਤਾਰੇ ਜਾਗੇ ਸੰਤ ਜਾਣਾ ਮੇਰੇ ਰਾਮ ਪਿਆਰੇ
1: ਆਪਣੇ ਪ੍ਰੇਪੀਤ ਪਿਆਰੇ
0: ਦੁਨੀਆਂ ਦੀਆਂ ਰੀਤਾਂ ਰਸਮਾਂ ਰਿਵਾਜਾਂ ਤੋਂ ਪਾਸੇ ਹੋ ਕਰਕੇ ਜਾਗਣਾ ਕਰ ਸਚੇਤ ਹੋਣਾ ਕਰ ਸਾਵਧਾਨ ਹੋਣਾ ਕਰ
1: ਮਨ ਮਨ ਵਾਰੇ ਵਾਰ ਘੁਮਾਏ
0: ਮੇਰੇ ਪਾਤਸ਼ਾਹ ਕਹਿੰਦੇ ਨੇ ਆਪਣਾ ਤਨ ਤੇ ਮਨ ਉਸ ਪਰਮਾਤਮਾ ਤੋਂ ਨਿਸ਼ਾਵਰ ਕਰਦੇ ਬੜਾ ਸੁੰਦਰ ਲਿਖਿਆ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਬੋਲ ਨੇ ਮਾਫ਼ੀ ਦੇਣੀ ਇਹ ਬੋਲ ਨੇ ਭਾਈ ਮਨੀ ਸਿੰਘ ਦੇ ਸੰਗਤਾਂ ਮਿਲੀਆਂ ਭਾਈ ਮਨੀ ਸਿੰਘ ਨੂੰ ਮੁਲਾਕਾਤ ਕੀਤੀ ਕਹਿੰਦੇ ਭਾਈ ਸਾਹਿਬ ਤੁਸੀਂ ਸਾਡੀ ਕੌਮ ਦੇ ਧਾਰਮਿਕ ਆਗੂ ਹੋ ਸਾਡੀ ਬੇਨਤੀ ਵੀ ਅਸੀਂ ਚਾਹੁੰਦੇ ਵੀ ਮਾਇਆ ਨਾਲ ਤੁਹਾਨੂੰ ਤੋਰ ਕੇ ਛਡਾ ਲਈਏ ਭਾਈ ਲੱਛੀ ਰਾਮ ਤੇ ਭਾਈ ਸੂਰਤ ਸਿੰਘ ਨੇ ਮੁਲਾਕਾਤ ਕੀਤੀ ਭਾਈ ਮਨੀ ਸਿੰਘ ਨਾਲ ਇਹ ਦੋ ਗੁਰੂ ਕੇ ਲਾਲ ਨੇ ਲਾਹੌਰ ਦੇ ਇੱਕ ਸੀ ਭਾਈ ਸੂਰਤ ਸਿੰਘ ਇੱਕ ਸੀ ਭਾਈ ਲੱਛੀ ਰਾਮ ਭਾਈ ਮਨੀ ਸਿੰਘ ਕਹਿਣ ਲੱਗੇ ਲੱਛੀ ਰਾਮਾ ਮੈਂ ਤੁਹਾਡੇ ਪਿਆਰ ਤੋਂ ਸਦਕੇ ਜਾਵਾਂ ਪਰ ਮੇਰੇ ਭਰਾ ਬਣ ਕੇ ਮੇਰੇ ਨਾਲ ਧੱਕਾ ਨਾ ਕਰੋ ਸੂਰਤ ਸਿੰਘ ਕਹਿਣ ਲੱਗਾ ਭਾਈ ਜੀ ਅਸੀਂ ਬੇਨਤੀ ਕਰਦੇ ਵੀ ਤੁਸੀਂ ਸਾਨੂੰ ਗੁਰਮਤ ਨਾਲ ਜੋੜ ਦਿਓ ਗੁਰੂ ਦੀ ਸਿੱਖਿਆ ਦਿੰਦੇ ਹੋ ਤੁਹਾਡਾ ਸਰੀਰ ਬੜਾ ਬਕੀਮਤ ਹੈ ਪੈਸੇ ਹੱਥਾਂ ਦੀ ਮੈਲ ਹੋਰ ਆ ਜਾਣਗੇ ਤੁਹਾਨੂੰ ਪੈਸੇ ਨਾਲ ਤੋੜ ਕੇ ਤੇ ਰਿਹਾ ਕਰਾ ਲੈਂਦੇ ਆ ਕਿਹੋ ਜਿਹੇ ਸਾਡੇ ਵਡੇਰੇ ਸਨ ਭਾਈ ਮਨੀ ਸਿੰਘ ਨੇ ਪੰਕਤੀਆਂ ਪੜੀਆਂ ਸੀ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ ਤਨ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ ਭਾਈ ਸੂਰ ਸਿੰਘ ਜੇ ਪੰਜ ਭੂਤਕ ਦੇਹ ਤਿਆਗਿਆ ਬਾਜਾਂ ਵਾਲਾ ਖੋਸ਼ ਉੱਡੇ ਤਾਂ ਸੌਦਾ ਸਸਤਾ ਜੇ ਜਿਹੜੇ ਉਹ ਗੁਰਮੁਖ ਨੇ ਨਾ ਤਨ ਮਨ ਵਾਰੀ ਵਾਰ ਘੁਮਾਈ ਉਹ ਗੁਰੂ ਕੇ ਲਾਲ ਆਪਣਾ ਤਨ ਤੇ ਮਨ ਉਸ ਪਰਮਾਤਮਾ ਗੁਰੂ ਤੋਂ ਨਿਸ਼ਾਵਰ ਕਰ ਆਪਣੇ ਗੁਰਮਿਟ ਤੋਂ ਬਲਹਾਰੀ ਗੁਰੂ ਕੇ ਸਿੱਖ ਆਪਣੇ ਗੁਰੂ ਤੋਂ ਸਦਕੇ ਜਾਣਾ ਕਰੀਏ
1: ਮਾਇਆ ਮੋਹ ਬਿਨ ਸਜਾਏਗਾ
0: ਪਰ ਕੜਾ ਮਾਇਆ ਦਾ ਮੋਹ ਤੈਨੂੰ ਤੰਗ ਕਰਦਾ ਨਾਸ਼ ਹੋ ਜਾਏਗਾ
1: ਗੁਰੇ ਸ਼ਬਦ ਵਿਚਾਰੇ
0: ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਕਰ
1: ਆਪ ਜਗਾਏ ਸੇਈ ਜਾਗੇ
0: ਰਹਿਮਤ ਕਰਦਾ ਗੁਰੂ ਪਿਆਰੂ ਅਵਿਦਿਆ ਦੀ ਨੀਂਦ ਤੋਂ ਜਾਗ ਪੈਂਦੇ ਨੇ ਸਚੇਤ ਹੋ ਜਾਂਦੇ ਹਨ ਉਹਨਾਂ ਨੂੰ ਮੌਤ ਤੇ ਪਰਮਾਤਮਾ ਚੇਤੇ ਰਹਿੰਦਾ ਹੈ
1: ਗੁਰ ਕਾ ਸ਼ਬਦ ਵਿਚਾਰੇ
0: ਗੁਰਮਤ ਪਿਆਰੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਕੀ ਕਰਦੇ ਨੇ ਜਿਹੜੇ ਸਾਡੇ ਵੈਰੀ ਨਾ ਹੰਕਾਰ ਲੋਭ ਇਤਿਆਦਿਕ ਇਹ ਸਾਡੇ ਵਿੱਚ ਹਨ ਇਹ ਸਾਡੇ ਅੰਦਰ ਹਨ
1: ਨਾਨਕ ਸੇਈ ਮੂਏ ਜਿਨ੍ਹਾਂ ਜੇ ਨਾਮ ਨਾ ਚੇਤੇ
0: ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਚਲਦੀਆਂ ਫਿਰਦੀਆਂ ਲਾਸ਼ਾਂ ਵੀ ਹੁੰਦੀਆਂ ਚਲਦੀਆਂ ਫਿਰਦੀਆਂ ਪੁੱਛਿਆ ਵੀ ਪਾਤਸ਼ਾਹ ਲਾਸ਼ ਤਾਂ ਫਿਰਦੇ ਹੀ ਨਹੀਂ ਤੁਸੀਂ ਕਹਿੰਦੇ ਚਲਦੀਆਂ ਫਿਰਦੀਆਂ ਕਹਿੰਦੇ ਹਾਂ ਉਹ ਮਨੁੱਖ ਜਿਹੜੇ ਜਿਉਂਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਉਹ ਜਿਉਂਦੇ ਵੀ ਮੁਰੇ ਉਹਨਾਂ ਦੇ ਜਿਉਣ ਦਾ ਵੀ ਕੋਈ ਫਾਇਦਾ ਨਹੀਂ ਉਹਨੂੰ ਚਲਦੀਆਂ ਫਿਰਦੀਆਂ ਲਾਸ਼ਾਂ ਕਹਿ ਨਾਨਕ ਸੇਈ ਮੂਏ ਜੇ ਨਾਮ ਨਾ ਚੇਤੇ ਜੋ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਉਹਨਾਂ ਨੂੰ ਮਰੇ ਜਨ ਨਾ ਕਰੋ
1: ਭਗਤ ਜੀਵੇ ਵਿਚਾਰੇ
0: ਜਿਹੜੇ ਪਰਮਾਤਮਾ ਦੇ ਭੈਚ ਨੇ ਭਾਵੇਂ ਸਾਡੇ ਕੋਲ ਸਰੀਰ ਕਰਕੇ ਲੋਪ ਹੋ ਗਏ ਬਾਬਾ ਕਬੀਰ ਜੀ ਵਰਗੇ ਬਾਬਾ ਰਵਿਦਾਸ ਜੀ ਵਰਗੇ ਬਾਬਾ ਸੈਨ ਜੀ ਵਰਗੇ ਉਹ ਗੁਰੂ ਪਿਆਰੂ ਅੱਜ ਵੀ ਜਿੰਦਾ ਹਨ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ ਸਾਨੂੰ ਉਹ ਜੀਵਨ ਦਾਨ ਦੇ ਜਿਹਦੇ ਨਾਲ ਅਸੀਂ ਅਮਰ ਵਸ ਪ੍ਰਾਪਤ ਹੋ ਜਾਈਏ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ ਗੁਰੂ ਕੇ ਸੰਗਤਾਂ ਦਾ ਧੰਨਵਾਦ ਉਹਨਾਂ ਚੁੱਕਾਂ ਦੀ ਮੁਆਫ਼ੀ ਜੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਲੱਗੀ ਹੋਈ ਤਾਂ ਕਿ ਮੈਨੂੰ ਉਸ ਦੇ ਦੀਦਾਰ ਦੀ ਥਾਂ ਥਾਂ ਤੇ ਰੱਤ ਦੁੱਲੀ, ਜਿਹਦੇ ਪਰਿਵਾਰ ਦੀ ਜਿਹਦੇ ਪਿਤਾ ਜਾ ਕੇ ਵਿੱਚ ਦਿੱਲੀ ਸੀ ਸਵਾਰਿਆ ਸੀ, ਖੁੰਡੀ ਕਰ ਦਿੱਤੀ ਤਿੱਖੀ ਧਾਰ ਤਲਵਾਰ ਦੀ, ਚੜ੍ਹਦੇ ਚੜ੍ਹਾਵੇ ਬੜੇ ਗੂੰਜਦੇ ਜੈਕਾਰੇ ਬੜੇ, ਬੋਟੀ ਬੋਟੀ ਹੋਈ ਜਿੱਥੇ ਅਜੀਤ ਤੇ ਜੁਝਾਰ ਦੀ, ਪੁੱਤਾਂ ਦੀਆਂ ਲਾਸਾਂ ਉੱਤੇ ਪੰਥ ਦਾ ਬਣਾਇਆ ਮਹਿਲ, ਮਿਲੇ ਨਾ ਮਿਸਾਲ ਕਿਤੇ ਉਹਦੀ ਉਪਕਾਰ ਦੀ, ਮਰਦ ਅਗਮੜੇ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਣਾ ਵਾਂਝੀ ਨਾ ਰਹੇ, ਜੋ ਪਿਆਰ ਦਾ ਸਬੂਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰਾਂ ਦਾ ਪਾਵਨ ਵਚਨ ਹੈ, ਇਹ ਸਰੀਰਾ ਮੇਰੇ ਆ ਇਸ ਜੱਗ ਮੈਂ ਆਏ ਕੇ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ। ਧੰਨ ਧੰਨ ਦੇ ਯੋਗ ਨੇ ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨ ਧੰਨ ਦੇ ਯੋਗ ਬਣਾ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦਾ ਯਤਨ ਕੀਤਾ, ਆਪ ਦੇ ਨਾਲ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾਈ। ਆਹ ਕੁਝ ਕੁ ਸਮਾਂ ਇਸ ਨਿਮਾਣੇ ਜਿਹੇ ਯਤਨ ਪ੍ਰਾਪਤ ਹੋਇਆ, ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਜਿੰਨਾ ਸਮਾਂ ਪ੍ਰਾਪਤ ਹੋਇਆ, ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਆਪ ਗੁਰੂ ਦੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਦਾ ਸਿੱਖ ਦੁਨੀਆਂ ਦੇ ਉੱਤੇ ਸਿੱਖ ਕੌਮ ਇੱਕ ਇਹੀ ਕੌਮ ਹੈ ਜਿਹੜੀ ਕੋਲ ਮਾਨਵਤਾ ਦਾ ਭਲਾ ਲੋੜਦੀ ਹੈ। ਉਸ ਗੁਰੂ ਦੇ ਸਿੱਖ ਦਾ ਦੁਨੀਆਂ ਉੱਤੇ ਆਉਣਾ, ਸੰਸਾਰ ਦੇ ਉੱਤੇ ਆਉਣਾ ਸਪਨਾ, ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦੋ ਗੱਲਾਂ ਨੂੰ ਕਮਾ ਲਿਆ। ਪਹਿਲੀ ਗੱਲ ਆਉਂਦੀ ਹੈ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਵਿਸ਼ਵਾਸ। ਗੁਰੂ ਦੇ ਸਿੱਖ ਦਾ ਵਿਸ਼ਵਾਸ ਕੇਵਲ ਤਾਂ ਕੇਵਲ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਦੂਜੀ ਗੱਲ ਆਉਂਦੀ ਹੈ ਜੀਵਨ ਦੇ ਵਿੱਚ ਅਰਦਾਸ। ਜਿਹੜੇ ਗੁਰੂ ਦੇ ਸਿੱਖ ਨੂੰ ਅਰਦਾਸ ਕਰਨ ਦੀ ਜਾਚ ਆ ਗਈ, ਉਹਨਾਂ ਦਾ ਨਾਂ ਫਿਰ ਦੁਨੀਆਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ। ਉਂਝ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੇ, ਬੇਨਤੀ ਕਰਨ ਦੇ ਅਨੇਕਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਤੋਂ ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਮੇਂ ਤੱਕ ਅਨੇਕਾਂ ਪ੍ਰਮਾਣ ਮਿਲਦੇ ਨੇ। ਜਦੋਂ ਵੀ ਗੁਰੂ ਦੇ ਸਿੱਖ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜਿਸ ਮੈਂ ਭਾਈ ਮੱਖਣ ਸਾਹਿਬ ਲਵਾਣਾ ਜਿਹਦਾ ਬੇੜਾ ਸਮੁੰਦਰ ਦੇ ਵਿੱਚ ਘਿਰਿਆ, ਤੂਫਾਨ ਦੇ ਵਿੱਚ ਘਿਰਿਆ, ਦੁਨਿਆਵੀ ਤੌਰ ਤੇ ਬੜੇ ਯਤਨ ਕੀਤੇ, ਜਦੋਂ ਦੁਨੀਆਂ ਦੇ ਸਾਰੇ ਹੀ ਲਿਹਾਰੇ, ਤਾਂ ਕੇਵਲ ਆਖਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ ਚੇਤੇ ਆਇਆ। ਭਾਈ ਮੱਖਣ ਸਾਹਿਬ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਜਰੀ ਕੀਤੀ। ਮੇਰੇ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਦੇ ਡੁੱਬਦੇ ਵੇਲੇ ਨੂੰ ਬੰਨੇ ਲਾਇਆ। ਜਿਸ ਸਮੇਂ ਸਿੱਖ ਕੌਮ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ, ਜਿਹਨੇ ਆਪਣਾ ਜਮੂਰਾਂ ਦੇ ਨਾਲ ਮਾਸ ਕਰਵਾਇਆ, ਆਪਣੇ ਪੁੱਤਰ ਦਾ ਕਾਲਜ ਆਪਣੇ ਮੁੱਖ ਵਿੱਚ ਪਾਇਆ, ਉਹਨੇ ਵੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕੀਤੀ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ, ਕਿ ਮੇਰੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਜਿਸ ਸਮੇਂ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੋਂ ਖੋਪਰ ਉਤਾਰਿਆ ਗਿਆ, ਉਹਨਾਂ ਨੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾਇਆ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸੇ ਤਰ੍ਹਾਂ ਸਮਾਂ ਜੂਨ 84 ਦਾ ਆਇਆ, ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਸਮੇਂ ਦੀ ਹਕੂਮਤ ਨੇ ਚੜ ਕੇ ਟੈਂਕਾਂ ਦੇ ਨਾਲ ਘੇਰਾ ਪਾਇਆ। ਉਸ ਸਮੇਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਇੱਕ ਅਰਦਾਸ ਕੀਤੀ ਕਿ ਸਾਡੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਇੱਕ ਗੁਰੂ ਦੇ ਸਿੱਖ ਦੀ ਗੁਰੂ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦਾ ਵਰਣਨ ਬਲਵੰਤ ਸਿੰਘ ਅਰਪਾਲੋਂ ਅਤੇ ਮਾਸੀ ਬੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਕਰਵਾ ਰਿਹਾ।

ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ, ਅਨੇਕਾਂ ਮਜ਼ਹਬ ਨੇ। ਹਰੇਕ ਧਰਮ ਆਪਣੀ ਜਗ੍ਹਾ ਉੱਤੇ ਸਤਿਕਾਰਯੋਗ ਹੈ। ਹਰੇਕ ਧਰਮ ਦਾ ਪੈਰੋਗਾਰ ਜਦੋਂ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਯੋਜਰੀ ਕਰਦਾ, ਉਹ ਕੇਵਲ ਤਾਂ ਕੇਵਲ ਆਪਣੇ ਧਰਮ ਆਪਣੇ ਮਜ਼ਹਬ ਦਾ ਭਲਾ ਲੋੜਦਾ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਜਦੋਂ ਵੀ ਦੁੱਖ ਵੇਲੇ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਅਧੂਰੀ ਆ ਜਿੰਨੀ ਦੇਰ ਆਪਣੇ ਮੁਖਾਰ ਬਿੰਦ ਵਿੱਚੋਂ ਨਹੀਂ ਉਚਾਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ, ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ, ਪਰ ਬੜੇ ਦੁੱਖ ਦੇ ਨਾਲ ਗੱਲ ਪਿੰਡ ਕਹਿਣੀ ਪੈਂਦੀ ਹੈ, ਉਹ ਗੁਰੂ ਨਾਨਕ ਦੇ ਘਰ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਵੀ ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਦੁਸ਼ਮਣ ਸਿੱਖ ਦਾ ਬੁਰਾ ਤਕਾਉਣ ਲੱਗ ਪਏ, ਸਾਣ ਵੀਣ ਤਰਾਸੀ ਦੀ ਆੜ ਲੈ ਕੇ ਸਾਡੇ ਸਿਰ ਦਸਤਾਰ ਨੂੰ ਲਾਉਣ ਲੱਗ ਪਏ, ਪਰ ਇਹ ਪਕਾਰ ਭੁਲਾਇਆ ਹੈ ਖਾਲਸੇ ਦਾ, ਉਲਟਾ ਸਿੰਘਾਂ ਦੀ ਹੋਂਦ ਮਕਾਉਣ ਲੱਗ ਪਏ, ਕਰਕੇ ਗੌਰ ਮੱਧੀ ਨੇ ਵੇਖਿਆ ਬੈਰੀ ਨਵੇਂ ਨਿਉਂਦਰੇ ਪਾਉਣ ਲੱਗ ਪਈ। ਅੱਜ ਵੇਖਣ ਦੇ ਵਿੱਚ, ਸੁਣਨ ਦੇ ਵਿੱਚ, ਪੜ੍ਹਨ ਦੇ ਵਿੱਚ ਮਿਲਦਾ ਹਾਂ ਤਾਂ ਦੇ ਉਸ ਗੁਰੂ ਕੇ ਸਿੱਖ ਦਾ ਨਿਰਾਦਰ ਕਰਨ ਦੀ ਖਾਤਰ ਕਦੇ ਦਸਤਾਰਾਂ ਦੀ ਤਲਾਸੀ ਲਈ ਜਾਂਦੀ ਹੈ, ਕਦੇ ਨਕਲੀ ਗੁਰੂ ਡੰਮ, ਕਿਧਰੇ ਨੂਣ ਵਹਿੰਦੀ ਆ, ਕਿਧਰੇ ਝੂਠੇ ਸੌਦੇ ਵਾਲਾ ਪਖੰਡੀ ਸਾਧ, ਕਿਧਰੇ ਭਨਿਆਰਾਂ ਵਾਲੇ ਵਰਗਾ, ਕਿਧਰੇ ਨਕਲੀ ਨਰਕ ਧਾਰੀਆ, ਇਹੋ ਜਿਹੇ ਸਭੀ ਪਖੰਡੀਆਂ ਦਾ ਬੋਲਵਾਲਾ, ਜਿਨ੍ਹਾਂ ਦਾ ਕੇਵਲ ਤਾਂ ਕੇਵਲ ਇੱਕੋ ਮਕਸਦ ਆ ਸਿੱਖ ਕੌਮ ਨੂੰ ਢਾਹ ਲਾਉਣਾ। ਅੱਜ ਥਾਂ ਥਾਂ ਦੇ ਉੱਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਬਦ ਗੁਰੂ ਦੀ ਬੇਅਦਬੀ ਨੂੰ ਤੱਕਦਿਆਂ ਹੋਇਆਂ, ਜਿਵੇਂ ਕਵੀ ਦੀ ਕਰਨ ਕਰਮ ਪ੍ਰਲਾਪ ਸੀ, ਜਿਵੇਂ ਅੱਜ ਮੁੜ ਕੇ ਫਿਰ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਬੈਠਿਆ, ਉਸ ਗਾਤਾ ਨੂੰ ਢਾਡੀ ਜੱਤਾ ਆਪ ਦੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

0: ਇਸ ਦੇਸ਼ ਵਾਸਤੇ ਖੂਨ ਬਹਾਇਆ ਹੈ, ਵਾਰ ਖਜ਼ਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ ਹੈ, ਵਾਰ ਖਜ਼ਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ ਹੈ।
1: ਸਾਡੇ ਲਈ ਅੱਜ ਕੁਝ ਦੇਸ਼ ਦੀ ਬਣ ਗਈ ਕੈਰੀ ਕਿਉਂ, ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ, ਸਿੱਖ ਕੌਮ ਦਾ ਭੁੱਲ ਗਏ।

0: ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ ਚੌਂਦੇ ਘਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ
1: ਚੁੱਪ ਕਮੰਦੀ ਬੈਠੇ ਹੋ ਸਿੱਖ ਪੇਂਡੂ ਸ਼ਹਿਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ।

ਅੱਜ ਸਿੱਖ ਕੌਮ ਦੇ ਉੱਤੇ ਜੋ ਜੂਨ 84 ਦੇ ਵਿੱਚ ਸਮਾਂ ਬੀਤਿਆ, ਅੱਜ ਉਹ ਦਿਨ ਚੱਲ ਰਹੇ ਨੇ। ਕੱਲ ਤੋਂ ਜੂਨ 84 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਸਾਡੀ ਜਥਾ ਉਸ ਇਤਿਹਾਸ ਨੂੰ ਆਰੰਭ ਕਰੇਗਾ ਕਿ ਸਮੇਂ ਦੀ ਹਕੂਮਤ ਨੇ ਕਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਜ਼ੁਲਮ ਢਾਇਆ, ਸਿੱਖ ਕੌਮ ਦੀ ਜਿੰਦ ਜਾਨ ਪਾਵਨ ਪਵਿੱਤਰ ਧਰਤੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਕਿਸ ਤਰ੍ਹਾਂ ਹਮਲਾ ਕਰਵਾਇਆ, ਇਹ ਵਿਚਾਰਾਂ ਕੱਲ੍ਹ ਦੇ ਦੀਵਾਨ ਅੰਦਰ ਸਾਂਝੀਆਂ ਕਰਾਂਗੇ। ਤਕਰੀਬਨ 3 ਵੀਕਾਂ ਦਾ ਸਮਾਂ ਮਿਲਿਆ ਇਸ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ। ਮੈਂ ਇੱਥੋਂ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਜਥੇ ਨੂੰ ਕੁਝ ਵੀਕਾਂ ਵਾਸਤੇ ਸਮਾਂ ਬਖਸ਼ਿਆ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜਥਾ ਬਲਵੰਤ ਸਿੰਘ ਅਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਸਾ, ਸੁਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਮਾਸੀ ਵਾਲੇ ਵਾਲੀਆਂ ਬੀਬੀ ਨਾਲ ਢਾਡੀ ਜਥਾ, ਢਾਡੀ ਜਥੇ ਕੋਲੋਂ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰਾ ਜਾਇਆ ਕਰਦੀਆਂ ਨੇ। ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਢਾਡੀ ਜਥਾ।

ਹੋਇਓ ਸਨੂੰ ਨਹੀਂ ਛੁਡਾਇਆ ਦੁਸਤਾਂ ਨੇ ਹਰਿਮੰਦਰ ਤੇ ਕੀ ਕਹਿਰ ਕਮਾਇਆ ਦੁਸਤਾਂ ਨੇ ਹਰਿਮੰਦਰ

परम सम्मान योग गुरु रूप गुरु खालसा जी सतगुरां दी बख्शी होई फतेह करिए प्रवान। कोई भी रचना वांझी ना रहे, इको बार कहण दे उत्ते दिओ प्यार दा सबूत आखो जी वाहिगुरु जी का खालसा वाहिगुरु जी की फतेह। तांता दे योग ने गुरु की सिख संगतां जड़िया सतगुरु महाराज के पावन पवित्र दरबार की हाजरी भर के अपना जीवन धनता के योग बना रही ने, अपने जिंदगी के कीमती श्वासों सफला कर रही ने। और मेरे को पहला सत्कार योग भाई साहब आप गुरु की सिख संगतां गुरमतियां विचारां द्वारा निहाल कर रहे थी। वो गल कर रहे थी दुनी चंद जी, क्योंकि ये जो दिन चल रहे ने इन दिनों दे विच सिख कौम दे हिरदे समय दी सरकार ने इस तरह गुंदे जड़े सिख कौम नूं इहो जे घा दिते जख्म दिते जड़े अजे तक भी अंदे ने। भाई साहब गल कर रहे थी दुनी चंद दी ते उसने किन्नी माया जोड़ी, जिन्नी माया जोड़ी जिन्ने उहदे कोल लख रुपये उहने घर दे उत्ते झंडे चढ़ाउंदा है, पर वह माया किवें जोड़ी लोकां दा खून पी के लोकां दे उत्ते जुर्म करके ब्याज दे उत्ते पैसे दे के वह माया जोड़ी। जो दरबार साहब की पावन पवित्र धरती उत्ते जुल्म होया अत्याचार होया समय की सरकार ने करवाया, क्योंकि माया बंदे नूं हंकारी बना दिंदी है। जड़ी दगे फरेब दे नाल लोकां दा खून चूस के माया कत्तर कीती हुंदी है, वह माया कई कुलां दा नाश कर दिंदी है, कई कुलां नूं कलंकित कर दिंदी है। और जड़ी समय दी सरकार मौके दी प्रधानमंत्री इंदिरा गांधी जिन्हें दरबार साहब दे उत्ते अटैक करवाया, ये भी उस बेईमान की माया दे विचों इहदा जन्म होया। ये कौन है, इन्हों का परिवार की है, ये कितों चले, इन्हों को धन दौलत कितों आया। ये वो परिवार दे विचों है, गंगू दे परिवार दे विचों है, वो गंगू जिन्हें धन नूं इकट्ठा करन खातर लालच वश होके मेरे कलगियां वाले सतगुरु गुरु गोबिंद सिंह महाराज उन्हां दे माता जगत माता माता गुजर कौर अते बाबा जोरावर सिंह अते बाबा फतेह सिंह उन्हां नूं सरहंदे सूबे वजीर खां दे कोल गिरफ्तार करवाया केवल तां केवल धन दी खातर। जिसमें सिख पंथ दे जथेदार बाबा बंदा सिंह बहादुर मेरे कलगियां वाले सतगुरां कोलों नदेड़ की धरती और थापड़ा लेके जालमां नूं सुधन वास्ते पंजाब वल वधे, तां इस गल दा जदों गंगू नूं पता लग्गिया तां गंगू दे घर उहदे पुत्तर है जिहदा नां है राज, इहनां दा गोत है कौल, राज कौल उसे समय गंगू दे कहण दे उत्ते दिल्ली जाके सेवा उहने कीता है, दिल्ली जाके वसिया, धन दौलत मेरे कलगियां वाले सतगुर के परिजंदा नीहां में चढ़वा के जो इनाम लिया धन दौलत लियो लेके दिल्ली पहुंचे, उसने दिल्ली जाके अपनी जिंदगी का समा बतीत करना चाहिया। जिस समय औरंगजेब बादशाह मरिया वो पापी बनिया, उस बाद बहादुर साहब बादशाह बनिया दिल्ली का, तो गंगू का पुत्र राज कौर उस समय भी नहीं बोलिया। जिस समय उस तो बाद फ्रक्चर बादशाह बनिया दिल्ली के तख्त से विराजमान होया, उसने सिख कौम का खुड़ा खुद मचाने की खातर अनेक यत्न किए। सिख पंथ के पहले जथेदार बाबा बंदा सिंह बहादुर उन्होंने गिरफ्तार करके गुरदास नगर तो नाल 700 सिंघां का जथा दिल्ली की धरती उत्ते जदों शहीद किया गया, बाबा बंदा सिंह बहादुर जिन्हों का जमूरों के नाल मास लुटिया गया, पुत्र का कालजा मुख विच पाया गया, बाबा बंदा सिंह बहादुर गर्म जमूरों के नाल जिन्हों का मास लुटिया गया
ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਸਮੇਂ ਗੰਗੂ ਦਾ ਪੁੱਤਰ ਰਾਜ ਕੌਰ ਉਹ ਫ੍ਰੈਕਚਰ ਬਾਦਸ਼ਾਹ ਦੇ ਕੋਲ ਆਇਆ, ਕੋਲ ਆ ਕੇ ਆਖਣ ਲੱਗਿਆ, ਮੈਂ ਗੰਗੂ ਦਾ ਪੁੱਤ ਹਾਂ ਜਿਹਨੇ ਕਲਗੀਆਂ ਵਾਲੇ ਸਤਗੁਰ ਦੇ ਪਰਜੰਦਾ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ। ਮੈਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੇ ਵਿੱਚ ਬੜਾ ਦਿਲਚਸਪੀ ਰੱਖਦਾ, ਇਸ ਨੂੰ ਖਤਮ ਕਰਨ ਦੀ ਖਾਤਰ ਸਾਡੇ ਵੱਡਿਆਂ ਨੇ ਬੜਾ ਯੋਗਦਾਨ ਪਾਇਆ, ਪਰ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਸਾਨੂੰ ਇਨਸਾਫ਼ ਨਹੀਂ ਮਿਲਿਆ ਗਿਆ, ਸਾਨੂੰ ਬਣਦਾ ਅਧਿਕਾਰ ਨਹੀਂ ਦਿੱਤਾ ਗਿਆ। ਜਦੋਂ ਫ੍ਰੈਕਚਰ ਬਾਦਸ਼ਾਹ ਦੇ ਕੋਲ ਗੰਗੂ ਦੇ ਪੁੱਤਰ ਰਾਜ ਕੌਰ ਨੇ ਜਾ ਕੇ ਫਰਿਆਦ ਕੀਤੀ, ਦੱਸਣਾ ਕੀਤਾ, ਤਾਂ ਉਸ ਨੇ ਇਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਇਲਾਕੇ ਦਾ ਰਾਜ ਭਾਗ ਦਿੱਤਾ। ਉਹ ਇਲਾਕਾ ਦਿੱਲੀ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਅੰਧਾ ਮੁਗਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉਹ ਪਿੰਡਾਂ ਦਾ ਇਲਾਕਾ ਫ੍ਰੈਕਚਰ ਬਾਦਸ਼ਾਹ ਨੇ ਗੰਗੂ ਦੇ ਪੁੱਤਰ ਰਾਜ ਕੌਰ ਨੂੰ ਦਿੱਤਾ। ਧੰਨਵਾਨ ਬਣਿਆ, ਇਲਾਕੇ ਦਾ ਮਾਲਕ ਬਣਿਆ, ਇਹਦੇ ਘਰ ਦੇ ਵਿੱਚ ਜਨਮ ਹੋਇਆ ਨਹਿਰੂ ਦਾ, ਨਹਿਰੂ ਦੇ ਔਲਾਦ ਦੇ ਵਿੱਚ ਹੋਈ ਸਿੱਖ ਕੌਮ ਦੀ ਕਾਤਲ ਸਿੱਖ ਹਿਰਦੇ ਬਲੂਧਰ ਵਾਲੀ ਇੰਦਰਾ ਦਾ ਜਨਮ ਹੋਇਆ, ਜਿਨ੍ਹਾਂ ਦੇ ਧਰਮਾਂ ਨੂੰ ਬਚਾਉਣ ਖਾਤਰ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਲਾ ਸਿੱਖ ਧਰਮ, ਜਿਹੜੀਆਂ ਗਜਰੀ ਦੇ ਬਾਜ਼ਾਰ ਦੇ ਉੱਤੇ ਟਿੱਕੇ ਟਿੱਕੇ ਉੱਤੇ ਵਿਕਦੀਆਂ ਸਨ, ਉਹਨਾਂ ਨੂੰ ਬਚਾਉਣ ਵਾਲੀ ਸਿੱਖ ਕੌਮ ਅੱਜ ਉਸੇ ਕੌਮ ਦੀ ਦੁਸ਼ਮਣ ਬਣ ਕੇ ਬੈਠੀ ਇੰਦਰਾ, ਜਿਹਨੇ ਸਿੱਖ ਕੌਮ ਦਾ ਖੁਰਾ ਖੋਦ ਮਚਾਉਣ ਦੀ ਖਾਤਰ ਉਸ ਨਕਲੀ ਨਰਕ ਧਾਰੀਏ ਗੁਰਵਚਨੇ ਨੂੰ ਸਹਿ ਦਿੱਤੀ, ਜਿਹਨੇ ਸਰਕਾਰ ਦੀ ਸਹਿ ਦੇ ਉੱਤੇ ਵਿਸਾਖੀ ਵਾਲੇ ਦਿਨ ਸ਼ਾਂਤਮਈ ਢੰਗ ਦੇ ਨਾਲ ਸਿੱਖ ਕੌਮ ਰੋਸ ਮੁਜ਼ਾਹਰਾ ਕਰ ਰਹੀ ਸੀ, ਤਾਂ 1970 ਦੇ ਉੱਤੇ ਉਸ ਨਰਕ ਧਾਰੀ ਦੇ ਗੁੰਡਿਆਂ ਨੇ ਨਰਦੋਸੇ ਸਿੰਘਾਂ ਦੇ ਉੱਤੇ ਅੰਨੇਵਾਹ ਗੋਲੀ ਚਲਾਈ, ਜਿਹਦੇ ਵਿੱਚੋਂ 13 ਸਿੰਘ ਸ਼ਹੀਦ ਹੋਏ, ਬਹੁਤ ਸਾਰੇ ਸਿੰਘ ਜ਼ਖਮੀ ਹੋਏ। ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਸਮੇਂ ਦੀ ਹਕੂਮਤ ਨੇ ਦਿੱਲੀ ਵਜਾਇਆ, ਉੱਥੇ ਜਾ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ। ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਛਿੜਕਿਆ ਇਸ ਸਮੇਂ ਦੀ ਸਰਕਾਰ ਨੇ, ਤਾਂ ਸਿੱਖ ਕੌਮ ਦਾ ਖੁਰਾ ਖੁਦ ਮਟਾਉਣ ਦੀ ਖਾਤਰ ਇੰਦਰਾ ਨੇ ਪੂਰਾ ਜ਼ੋਰ ਲਾਇਆ। ਕਿਉਂ ਜ਼ੋਰ ਲਾਇਆ? ਕਿਉਂਕਿ ਜਿਸ ਕੌਮ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਦੇ ਖਾਨਦਾਨੀ ਬਜ਼ੁਰਗਾਂ ਨੂੰ ਧਨ ਦੌਲਤ ਮਿਲੀ ਹੋਵੇ, ਸਿੱਖ ਕੌਮ ਦੇ ਖੂਨ ਦੇ ਵਿੱਚੋਂ ਇਹਨਾਂ ਨੂੰ ਮਾਇਆ ਮਿਲੀ ਹੋਵੇ, ਸਿੱਖ ਕੌਮ ਦਾ ਕਤਲ ਕਰਾ ਕੇ ਅੱਜ ਉਸੇ ਕੌਮ ਨੂੰ ਖਤਮ ਕਰਨ ਦੇ ਉੱਤੇ ਜਦੋਂ ਬੀਬੀ ਇੰਦਰਾ ਤੁਲੀ, ਤਾਂ ਉਸਨੇ ਸਰਸਾਵਾਂ ਹਰਿਆਣੇ ਦੇ ਵਿੱਚ ਪੈਂਦਾ, ਜਮੁਨਾ ਨਗਰ ਲਾਗੇ ਪੈਂਦਾ, ਉਹ ਜਗ੍ਹਾ ਉੱਤੇ ਦਰਬਾਰ ਸਾਹਿਬ ਦੇ ਨਾਂ ਦਾ ਨਕਸ਼ਾ ਤਿਆਰ ਕਰਵਾ ਕੇ ਜਨਰਲ ਵੈਦਿਆਂ ਨੂੰ ਬੁਲਾਇਆ, ਬਾਹਰ ਦੀਆਂ ਫੌਜਾਂ ਬੁਲਾਈਆਂ, ਦਰਬਾਰ ਸਾਹਿਬ ਦੀ ਹੂਬ ਹੂਬ ਸਟਿੱਕ ਬਣਾ ਕੇ ਉਸ ਜਗ੍ਹਾ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਗੋਤਾ ਖੋਰ ਮੰਗਾਏ ਗਏ, ਸਰਸਾਵਾਂ ਲਾਗੇ ਬਹੁਤ ਸਾਰੀ ਫੌਜ ਬੁਲਾਈ ਗਈ। ਜਿਸ ਸਮੇਂ ਜੂਨ 84 ਦਾ ਸਮਾਂ ਆਇਆ, ਉਸ ਸਮੇਂ ਜਨਰਲ ਵੈਦਿਆ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਲੰਮੀ ਛੁੱਟੀ ਤੇ ਉੱਤੇ ਗਿਆ ਹੋਇਆ ਸੀ, ਇਹਨੇ ਉਸੇ ਸਮੇਂ ਉਸ ਨੂੰ ਬੁਲਾਇਆ, ਕੁਲਦੀਪ ਬਰਾੜ ਇਹਨਾਂ ਨੇ ਬੁਲਾ ਕੇ, ਜਿਵੇਂ ਸਿੱਖ ਕੌਮ ਦਾ ਖੁਰਾ ਖੋਦ ਮਚਾਉਣ ਖਾਤਰ ਅੱਜ ਬੀਬੀ ਇੰਦਰਾ ਨੇ ਵਿਉਂਤਾਂ ਬਣਾਈਆਂ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀ ਬੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਜਾਣੂ ਕਰਵਾਇਆ।

ਬੜੀ ਵੱਡੀ ਗਿਣਤੀ ਵਿੱਚ ਤੋਪਾਂ ਅਤੇ ਟੈਂਕ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਲਿਜਾਏ ਗਏ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਉਂਦੀਆਂ ਗਈਆਂ ਤੇ ਜਿਸ ਤਰ੍ਹਾਂ ਕਿਸੇ ਮੁਲਕ ਦੇ ਨਾਲ ਵਿਰੋਧੀ ਮੁਲਕ ਦੇ ਨਾਲ ਜੰਗ ਲੜਨੀ ਹੋਵੇ। ਉੱਧਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੀ ਸਿੱਧੀ ਅਣਖ ਨੂੰ ਮੁੜਦਾ ਹੋਈ ਅਣਖ ਦੇ ਵਿੱਚ ਮੁੜ ਕੇ ਫਿਰ ਜਾਨ ਪਾ ਦਿੱਤੀ, ਉਹਨਾਂ ਦੇ ਨਾਲ ਜਨਰਲ ਸੁਰੇਸ਼ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਸਾਰਾ ਸਿੰਘ ਜੀ ਵਰਗੇ ਉਹ ਮਹਾਨ ਜੁਝਾਰੂ ਜਰਨੈਲ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ, ਪੰਥ ਨੂੰ ਸਮਰਪਿਤ ਕੀਤਾ। ਉਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਵਿਰਾਜਮਾਨ ਨੇ। ਇੱਧਰੋਂ ਜਦੋਂ ਜਨਰਲ ਵੈਦਿਆ ਤੇ ਕੁਲਦੀਪ ਬਰਾੜ ਇਹਨਾਂ ਦੇ ਕਹਿਣ ਦੇ ਉੱਤੇ 1 ਜੂਨ ਵਾਲੇ ਦਿਨ ਫੌਜ ਨੇ ਫੈਰ ਆਰੰਭ ਕੀਤਾ। ਕੁਝ ਘੰਟੇ ਫੈਰਿੰਗ ਹੋਈ ਤਾਂ ਇਹਨਾਂ ਦਾ ਮਤਲਬ ਇਹ ਸੀ ਜਿਹਨਾਂ ਨੂੰ ਜਨਰਲ ਵੈਦਿਆ ਜੀ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਸਾਨੂੰ ਬਹੁਤੇ ਜ਼ਿਆਦਾ ਸਮੇਂ ਦੀ ਲੋੜ ਨਹੀਂ, ਤਕਰੀਬਨ 2-3 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਉਸ ਇਰਾਦੇ ਦੇ ਨਾਲ ਫੈਰ ਆਰੰਭ ਕੀਤਾ, ਪਹਿਲਾ ਫੈਰ ਖੁੱਲਿਆ ਤੇ ਉੱਧਰੋਂ ਜਵਾਬੀ ਗੁਰੂ ਕੇ ਸਿੰਘ ਜਦੋਂ ਜਵਾਬ ਦੇਣਗੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਬਣਾ ਕੇ ਰੱਖੇ ਹੋਏ ਨੇ। ਇਹ ਗੁਰੂ ਕੇ ਖਾਲਸੇ ਦਾ ਦਸਤੂਰ ਹੈ, ਸਾਡੇ ਗੁਰੂ ਸਾਹਿਬਾਨਾਂ ਤੋਂ ਇਹ ਮਰਿਆਦਾ ਆਰੰਭ ਹੋਈ ਕਿ ਗੁਰੂ ਕਾ ਸਿੱਖ ਪਹਿਲਾਂ ਕਦੇ ਕਿਸੇ ਉੱਤੇ ਵਾਰ ਨਹੀਂ ਕਰਦਾ, ਪਹਿਲਾਂ ਕਦੇ ਕਿਸੇ ਉੱਤੇ ਚੜ੍ਹਾਈ ਨਹੀਂ ਕਰਦਾ। ਪਰ ਜੇਕਰ ਬੈਰੀ ਨੇ 21 ਭਾਜੀ ਪਾਈ ਤਾਂ ਫਿਰ ਗੁਰੂ ਕਾ ਖਾਲਸਾ 21 ਦਾ 41 ਕਰਕੇ ਨਿਉਂਦਾ ਮੋੜਦਾ ਆਇਆ ਤੇ ਆਉਂਦੇ ਵਾਲੇ ਸਮੇਂ ਵਿੱਚ ਮੋੜਦਾ ਰਹੇਗਾ। ਆਓ ਦਿੱਤਾ ਸਮਾਂ ਸਮਾਪਤ ਇਤਿਹਾਸ ਦੀਆਂ ਵਿਚਾਰਾਂ, ਰਹਿੰਦੀਆਂ ਵਿਚਾਰਾਂ ਕਿਵੇਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਵੇਂ ਉਸ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਜਹਾਨ ਸਿੰਘਾਂ ਨੇ ਚੜ੍ਹ ਕੇ ਆਈਆਂ ਆਪਣੀਆਂ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰਿਆ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸੁਰੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ, ਤੁਹਾਡੀ ਜੱਥੀ ਇਹਦੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਊਣ ਤਾਈਆਂ ਜਾ ਕਰਦੀਆਂ ਨੇ, ਭੁੱਲਾਂ ਚੁੱਕਾਂ ਜਾ ਕਰਦੀਆਂ ਨੇ। ਗੁਰੂ ਅੰਦਰ ਸੰਗਤ ਬਖਸ਼ਣ ਯੋਗ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣ ਦੇ ਉਪਰੰਤ ਅਰਦਾਸਾਂ ਬੇਨਤੀ ਹੋਣਗੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਤੁਹਾਡੀ ਜੱਥੇ ਦੀ ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ।